ਕਹਿਣ ਲੱਗੇ ਤਿਖਾ ਤਿਹਾਇਆ ਕਿਉਂ ਲਹੇ ਜਾਂ ਖਰ ਭੀਤਰ ਪਾਲ। ਲਓ ਆ ਹਾਲ ਸਾਡੀ ਰੱਬ ਨੇੜੇ ਜਿੱਤੂ ਤਾਂ ਸਾਡੇ ਬਹੁਤ ਨਜ਼ਦੀਕ ਹੈ। ਸਾਡੀ ਹਾਲਤ ਤਾਂ ਇਹ ਹੈ ਜਦੋਂ ਅਸੀਂ ਗੁਰੂ ਦਰਬਾਰ ਵਿੱਚ ਆ ਜਾਂਦੇ ਹਾਂ, ਜਿਹੜਾ ਸ਼ੀਤਲਤਾ ਦਾ ਮੁਜਸਮ ਹੈ, ਜਿੱਥੋਂ ਚਸ਼ਮੇ ਫੁੱਟਦੇ ਨੇ ਸ਼ੀਤਲਤਾ ਦੇ, ਇੱਥੇ ਆ ਕੇ ਵੀ ਸਾਡੇ ਅੰਦਰ ਦੀ ਤਪਤ ਨਹੀਂ ਬੁੱਝਦੀ। ਇੱਥੇ ਵੀ ਸਾਡੇ ਅੰਦਰ ਈਰਖਾ, ਦੁਐਤਾ, ਕਲੇਸ਼, ਝਗੜੇ, ਇਤਰਾਫ ਕਿਉਂ ਨੇ? ਸੁਣਨ ਗੱਲ ਸਮਝ ਲਈ ਕਹਿ ਲੱਗੇ ਤਿਖਾ ਤਿਹਾਇਆ ਕਿਉਂ ਲਹੇ ਜਾਂ ਸਰ ਭੀਤਰ ਪਾਲ। ਤੇ ਗੁਰੂ ਨੇ ਉਹ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਇਸ ਤੋਂ ਵੱਡਾ ਹੋਰ ਦੁੱਖ ਕੀ ਹੋ ਸਕਦਾ ਜਿਹੜਾ ਪ੍ਰਭੂ ਹਰ ਥਾਵੇਂ ਸਮਾਇਆ ਹੋਵੇ, ਹਰ ਇੱਕ ਦੇ ਨੇੜੇ ਹੋਵੇ ਤੇ ਤੇਰੇ ਅੰਦਰ ਨਾ ਹੋਵੇ।

ਤੋਂ ਵੱਡੀ ਹੋਰ ਦੁੱਖ ਦੀ ਕੋਈ ਗੱਲ। ਕਹਿਣ ਲੱਗੇ ਭਾਗਾਂ ਵਾਲੇ ਨੇ ਉਹ ਲੋਕ ਜਿਹੜੇ ਪ੍ਰਭੂ ਨੂੰ ਰਾਮਦੇ ਨੇ ਉਹਦੇ ਨਾਲ ਸੰਬੰਧ ਜੋੜ ਲੈਂਦੇ ਨੇ। ਭਾਗਾਂ ਵਾਲੇ ਨੇ ਇਹ ਸੰਸਾਰ ਵੀ ਉਹਨਾਂ ਨੂੰ ਨਹੀਂ ਤਿਆਗਣਾ ਪੈਂਦਾ, ਪਰਮਾਰਥ ਨਿਰੰਕਾਰ ਨਾਲ ਵੀ ਜੁੜੇ ਰਹਿੰਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ, ਅਗਨ ਵਿੱਚ ਬੈਠੇ ਹੋਇਆ ਵੀ ਉਹਨਾਂ ਨੂੰ ਅਗਨ ਨਹੀਂ ਪੁੱਜਦੀ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇੱਥੋਂ ਦੀ ਤਪਤ ਤੋਂ ਬੇਲਾਗ ਰਹਿੰਦੇ। ਆਪਣੇ ਜੀਵਨ ਨੂੰ ਚੇਤ ਦਾ ਮਹੀਨਾ, ਬਸੰਤ ਦਾ ਮਹੀਨਾ ਬਣਾ ਕੇ ਰੱਖਦੇ ਨੇ। ਕਹਿੰਦੇ ਨੇ ਕਿੱਡੇ ਭਾਗਾਂ ਵਾਲੇ ਨੇ ਉਹ ਲੋਕ, ਤੇ ਭਾਗ ਵੀ ਥੋੜੇ ਨਹੀਂ, ਵੱਡੇ ਭਾਗਾਂ ਵਾਲੇ ਨੇ। ਆ ਮਨਾ ਲਫਜ਼ ਜਿਹੜਾ ਨਾ, ਇਹ ਵਕਤ ਦੀ ਸਭ ਤੋਂ, ਉਸ ਵਕਤ ਦੀ ਸਭ ਤੋਂ ਵੱਡੀ ਤੋਲ ਦੀ ਮਿਕਦਾਰ ਸੀ। ਜਿੱਥੇ ਬਹੁਤੀ ਚੀਜ਼ ਹੋਵੇ ਆਖੀ ਤਾਂ ਅਸੀਂ ਉਹਦੇ ਘਰ ਤਾਂ ਮਨਾ ਨੂੰ ਹੀ। ਇਸੇ ਲਈ ਦੋਵਾਂ ਲਾਈਨਾਂ ਵਿੱਚ ਜਿਹੜਾ ਮਨਾ ਲਿਖਿਆ ਨਾ, ਉਹਦੇ ਪਹਿਲੇ ਵਿੱਚ ਫਰਕ ਹੈ। ਪਹਿਲੇ ਮਨਾ ਨਾਲ ਅਣਾ ਨਾ, ਦੂਜੇ ਮਨਾ ਨਾਲ ਨੰਨਾ। ਇੱਥੇ ਆਖ ਰਿਹਾ ਨਹੀਂ

ਬੜੇ ਵੱਡੇ ਪਹਾੜ ਨੇ ਉਹਨਾਂ ਦੇ। ਸਭ ਤੋਂ ਵੱਡੀ ਮਿਕਦਾਰ ਜਿਹੜੀ ਮਨਾ ਮੂਹੀਏ ਭਾਗਾਂ ਦੀ ਉਹਨਾਂ ਕੋਲ ਹੈ, ਤੇ ਉਹ ਕੌਣ ਨੇ? ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਚੇਤ ਦਾ ਮਹੀਨਾ ਬਸੰਤ ਦੀ ਅਸਲੀ ਰੁੱਤ ਦਾ ਪ੍ਰਤੀਕ ਦੇਖਣਾ ਹੋਵੇ ਤਾਂ ਗੁਰਸਿੱਖ ਨੂੰ ਦੇਖਿਆ ਜਾ ਸਕਦਾ। ਜੇ ਸਾਡੇ ਅੰਦਰ ਅਜੇ ਬਸੰਤ ਦੀ ਰੁੱਤ ਨਾ ਬਣੇ ਤੇ ਸੋਚਿਓ ਮਤ ਕਿਤੇ ਅਸੀਂ ਸਿੱਖੀ ਤੋਂ ਦੂਰ ਤਾਂ ਨਹੀਂ ਬੈਠੇ, ਕਿਉਂਕਿ ਮਨਾ ਭਾਗ ਜਿਹੜੇ ਬਹੁਤੇ ਵੱਡੇ ਭਾਗ ਨੇ ਉਹ ਗੁਰਸਿੱਖ ਦੇ ਬਾਣੀ ਦੇ ਫੈਸਲਾ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ, ਇੱਥੇ ਵੀ ਆਖਣ ਲੱਗੇ

ਕਿ ਮੇਰਾ ਜੀਵਨ ਚੇਤ ਦਾ ਮਹੀਨਾ ਭਾਵ ਬਸੰਤ ਦੀ ਰੁੱਤ ਦਾ ਪ੍ਰਤੀਕ ਬਣਿਆ ਰਹੇ। ਦੁਨੀਆਂ ਵਿੱਚ ਰਹਾਂ, ਪਦਾਰਥਾਂ ਵਿੱਚ ਰਹਾਂ, ਸੁੱਖਾਂ ਵਿੱਚ ਰਹਾਂ, ਪਰ ਨਿਰੰਕਾਰ ਨੂੰ ਨਾ ਭੁੱਲਾਂ। ਗੁਰੂ ਕਹਿੰਦੇ ਜੀ,

ਤੋਂ ਬਾਅਦ ਜੀਵਨ ਨੂੰ ਚੇਤ ਦੇ ਮਹੀਨੇ ਤੋਂ ਸ਼ੁਰੂ ਕੀਤਾ ਹੈ ਤੇ ਜੀਵਨ ਦੇ ਅੰਦਰ ਦੇ 12 ਮਾਹ ਇਸ ਸੂਰਜ ਦੀ ਤਪਤ ਨਾਲ ਸੰਬੰਧ ਰੱਖਣ ਵਾਲੇ 12 ਮਾਹ ਦਾ ਸਿੱਖ ਨਾਲ ਸੰਬੰਧ ਕੋਈ ਨਹੀਂ। ਅੰਦਰ ਦੇ ਜੀਵਨ ਨੂੰ 12 ਮਾਹ ਵਿੱਚ ਬਦਲ ਕੇ ਬਦਲਦੀਆਂ ਹੋਈਆਂ ਰੁੱਤਾਂ ਤੋਂ ਕੋਈ ਸਿੱਖਿਆ ਲੈ ਕੇ ਆਪਣੀ ਮਨਪਸੰਦ ਜ਼ਰਖੇਜ਼ ਜੀਵਨ ਪੈਦਾ ਕਰਨ ਵਾਲੀ ਰੁੱਤ ਨਾਲ ਜੁੜਨਾ ਹੈ। ਉਹ ਕਿਵੇਂ ਬਣਦੀ ਹੈ, ਕਿਵੇਂ ਢਹਿੰਦੀ ਹੈ, ਕਿਵੇਂ ਦੁੱਖਾਂ ਵਿੱਚ ਪਾਉਂਦੀ ਹੈ, ਕਿਵੇਂ ਸੁੱਖਾਂ ਵਿੱਚ ਲਿਆਉਂਦੀ ਹੈ, ਇਹ ਸਾਰੀ ਕਹਾਣੀ ਇਸ 12 ਮਾਹ ਵਿੱਚ ਹੈ। ਗੁਰੂ ਬਖਸ਼ਿਸ਼ ਕਰੇ, ਜਿਵੇਂ ਹਿਰਦੇ 'ਤੇ ਬੈਠ ਕੇ ਸਮਤ ਬਖਸ਼ ਕੇ ਆਪ ਜੀ ਨਾਲ ਸਾਂਝੀ ਕਰਾਂਗਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ।
2: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISP 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
3: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio, broadcasting from Gurdwara Sahib, Western Sikh Sabha, Williams Lake. Any comments and suggestions, please call 250-392-3874.
6: Mahalla Panjwa

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋਂ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਦੇ ਰੂਪ ਵਿੱਚ ਆਪ ਜੁੜੇ ਹੋ। ਗੁਰਬਾਣੀ ਕੀਰਤਨ, ਗੁਰੂ ਸਵਾਰੇ, ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ। ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਏਮਾਨ ਹੋ ਕੇ ਜੋ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਬਿਲਾਵਲ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਸ਼ਟਪਦੀ ਦੇ ਰੂਪ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 837 ਅਤੇ 38 'ਤੇ ਸੁਭਾਏਮਾਨ ਹੈ। ਆਓ ਸਤਿਗੁਰਾਂ ਦੀ ਕਿਰਪਾ ਦੁਆਰਾ ਪਾਵਨ ਸ਼ਬਦ ਦੀ ਵਿਚਾਰ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਵੀ ਸਰੋਤਾ ਜਨ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਚਰਨਾਂ ਅੰਦਰ ਜੁੜੇ ਹੋ ਅਤੇ ਆਪਣੇ ਆਪਣੇ ਘਰਾਂ ਦੇ ਵਿੱਚ ਦੇਸ਼ ਵਿਦੇਸ਼ ਦੇ ਅੰਦਰ ਇਸ ਸਮੇਂ ਦੀ ਉਡੀਕ ਕਰ ਰਹੇ

ਹੈ ਸ਼ਬਦ ਦਾ ਰਹਾਉ ਦਾ ਪਦਾ ਦੀਨਾ ਨਾਥ ਦਿਆਲ ਮੇਰੇ ਸੁਆਮੀ ਦੀਨਾ ਨਾਥ ਦਿਆਲ ਜਾਚੋ ਸੰਤਰਵਾਲ ਐ ਗਰੀਬਾਂ ਦੇ ਮਾਲਕ ਦਇਆ ਦੇ ਘਰ ਮੇਰੇ ਸੁਆਮੀ ਮੇਰੇ ਮਾਲਕ ਪ੍ਰਭੂ ਫਿਰ ਅੱਗੇ ਦੁਬਾਰਾ ਰਿਪੀਟ ਕੀਤਾ ਦੀਨਾ ਨਾਥ ਦਿਆਲ ਐ ਦੀਨਾਂ ਦੇ ਗਰੀਬਾਂ ਦੇ ਖਸਮ ਦਇਆ ਦੇ ਘਰ ਵਾਹਿਗੁਰੂ ਜੀ ਜਾਚੂ ਸੰਤਰਵਾਲ ਮੈਂ ਤੁਹਾਡੇ ਕੋਲੋਂ ਮੰਗਦਾ ਹਾਂ ਕਿ ਤੁਹਾਡੇ ਸੰਤਾਂ ਦੀ ਚਰਨ ਧੂੜ ਭਾਵ ਸੰਤਾਂ ਦਾ ਮਿਲਾਪ ਚਰਨ ਧੂੜ ਦਾ ਰਵਾਲ ਦਾ ਭਾਵ ਹੈ ਨਿਮਰਤਾ ਦੀ ਨਿਸ਼ਾਨੀ ਚਰਨ ਧੂੜ ਨਿਮਰਤਾ ਪਹਿਲੀ ਗੱਲ ਇਹ ਇਸ ਰਹਾਉ ਦੇ ਪਦੇ ਤੋਂ ਆਪਾਂ ਨੇ ਸਮਝਣੀ ਹੈ ਕਿ ਵਾਹਿਗੁਰੂ ਗਰੀਬ ਨਿਵਾਜ ਹੈ ਭਗਤ ਰਵਿਦਾਸ ਜੀ ਦੇ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਾਈਆ ਮੇਰਾ ਮਾਥੇ ਛਤਰ ਧਰੇ ਦੀਨਾ ਨਾਥ ਵਾਹਿਗੁਰੂ ਦਿਆਲੂ ਹੈ ਇਹ ਵੱਖਰੀ ਗੱਲ ਹੈ ਕਿ ਅਸੀਂ ਆਪਣੀ ਅਕਲ ਦੇ ਮੁਤਾਬਕ ਅਗਿਆਨਤਾ ਵਸੀ ਹੋ ਕੇ ਕਈ ਵਾਰੀ ਰੱਬ ਨੂੰ ਵੀ ਕ੍ਰੋਧਵਾਨ ਕਹਿ ਦਿੰਦੇ ਤੇ ਅਸੀਂ ਕਹਿੰਦੇ ਹਾਂ ਵੀ ਸਾਡੇ ਨਾਲ ਧੱਕਾ ਕਰਦਾ ਜਿਵੇਂ ਬੰਦੇ ਧੱਕੇ ਕਰਦੇ ਨਾ ਇਵੇਂ ਅਸੀਂ ਰੱਬ ਨੂੰ ਵੀ ਕਹਿ ਦਿੰਦੇ ਹਾਂ ਰੱਬ ਨੇ ਜੀ ਮੇਰੇ ਨਾਲ ਧੱਕਾ ਕੀਤਾ ਹੈ ਤੁਹਾਡੇ ਨਾਲ ਬੜਾ ਧੱਕਾ ਹੋਇਆ ਹੈ ਪਰ ਕਦੀ ਗੁਰੂ ਸਾਹਿਬਾਨ ਦੇ ਬਚਨ ਭਗਤ ਜਨਾਂ ਦੇ ਬੋਲ ਰੱਬ ਰੱਤੀਆਂ ਰੂਹਾਂ ਦੇ ਬਚਨ ਆਪਾਂ ਪੜ੍ਹੀਏ ਤੇ ਉਹ ਕਦੇ ਵੀ ਇਹ ਨਹੀਂ ਕਹਿੰਦੇ ਵੀ ਰੱਬ ਨੇ ਧੱਕਾ ਕੀਤਾ ਨਹੀਂ ਬਲਕਿ ਇਹ ਬਚਨ ਆਖਦੇ ਨੇ ਰੱਬਾ ਤੂੰ ਤਾਂ ਦਇਆ ਕਰਨ ਵਾਲਾ ਹੈ ਹਮੇਸ਼ਾ ਸਾਡਾ ਭਲਾ ਸੋਚਦਾ ਹੈ ਪਰ ਅਸੀਂ ਤੇਰੀ ਭਲਾਈ ਨੂੰ ਤੇਰੀ ਦਇਆ ਨੂੰ ਸਮਝਿਆ ਹੀ ਨਹੀਂ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦਿਆਲਾ ਰੱਬਾ ਤੂੰ ਹਮੇਸ਼ਾ ਹੀ ਦਇਆ ਕਰਦਾ ਹੈ ਸਾਧ ਸੰਗਤ ਮੈਂ ਕਈ ਵਾਰੀ ਬਚਨ ਆਪ ਸੰਗਤਾਂ ਦੇ ਨਾਲ ਸਾਂਝਾ ਕਰਦਾ ਪੁੱਤਰ ਪਿਓ ਦੀ ਗੱਲ ਨਾ ਮੰਨੇ ਤੇ ਪਿਓ ਬੜੇ ਸਾਫ ਅੱਖਰਾਂ ਦੇ ਵਿੱਚ ਕਹਿੰਦਾ ਹੈ ਵੀ ਮੇਰੇ ਕੋਲੋਂ ਕੀ ਲੈ ਰਹੇਗਾ ਇਹ ਪਿਓ ਦੇ ਬਚਨ ਹੁੰਦੇ ਨੇ ਪਰ ਉਸ ਵਾਹਿਗੁਰੂ ਪਰਮਾਤਮਾ ਦੀ ਦਇਆ ਦਿਆਲਤਾ ਕਦੀ

ਆਪਾਂ ਕਲਗੀਧਰ ਮਹਾਰਾਜ ਦੇ ਬਚਨ ਪੜ੍ਹੀਏ। ਮਹਾਰਾਜ ਆਖਦੇ ਨੇ ਰੋਖ ਰੁਹਾਨ ਕੀ ਰੋਜੀ ਨਾ ਟਾਰੇ। ਕਦੀ ਗੁੱਸੇ ਵਿੱਚ ਆ ਕੇ ਰੱਬ ਜੀਵਾਂ ਦੀ ਰੋਟੀ ਨਹੀਂ ਬੰਦ ਕਰਦਾ, ਰੋਜੀ ਨਹੀਂ ਬੰਦ ਕਰਦਾ, ਕਿਉਂਕਿ ਦਿਆਲੂ ਹੈ ਨਾ। ਉਸ ਦਾ ਤਾਂ ਬਿਰਧ ਹੈ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਸਾਡੇ ਔਗੁਣਾਂ ਨੂੰ ਵੇਖੀ ਜਾ ਰਿਹਾ ਪਰ ਦਿਆਲੂ ਵਾਹਿਗੁਰੂ ਪਰਮਾਤਮਾ ਫਿਰ ਵੀ ਸਾਡੇ ਉੱਤੇ ਦਇਆ ਕਰੀ ਜਾ ਰਿਹਾ, ਕਿਰਪਾ ਕਰੀ ਜਾ ਰਿਹਾ। ਜਿੱਥੇ ਵਾਹਿਗੁਰੂ ਪਰਮਾਤਮਾ ਦੇ ਸਿਫਾਤੀ ਨਾਮ ਵਸ਼ੇਸ਼ਣ ਨਾਮ ਸਤਿਗੁਰਾਂ ਨੇ ਵਰਤੇ ਨੇ ਨਾ, ਉੱਥੇ ਨਾਲ ਇਹ ਵੀ ਦੱਸਿਆ ਕਿ ਮਾਲਕ ਦੇ ਦਰ ਤੋਂ ਮੰਗਣਾ ਕੀ। ਸਤਸੰਗਤ, ਦੀਨਾ ਨਾਥ ਦਿਆਲ ਮੇਰੇ ਸਵਾਮੀ, ਦੀਨਾ ਨਾਥ ਦਿਆਲ ਜਾਚੋਂ ਸੰਤਰਵਾਲ। ਆਪਾਂ ਕਹਿੰਦੇ ਹਾਂ ਰੱਬਾ ਕਿਰਪਾ ਕਰ, ਫਿਰ ਕਹਿੰਦੇ ਹਾਂ ਮੇਰੀ ਲੋਚਾ ਪੂਰ, ਜਾਂ ਅਸੀਂ ਕਹਿੰਦੇ ਹਾਂ ਸਾਰੀ ਸ਼ਰਧਾ ਪੂਰੀ ਕਰ ਦੇ। ਐਸੇ ਬਚਨ ਸਤਿਗੁਰੂ ਵੀ ਪਾਵਨ ਬਾਣੀ ਦੇ ਅੰਦਰ ਕਰਦੇ ਨੇ, ਪਰ ਆਖਦੇ ਕੀ ਨੇ, ਪਾਰ ਬ੍ਰਹਮ ਪ੍ਰਭ ਕਿਰਪਾ ਕੀ ਜੈ, ਧੂਰ ਸੰਤਨ ਕੀ ਨਾਨਕ ਦੀ ਜੈ, ਜਾਚੂ ਸੰਤਰਵਾਲ। ਇਹ ਪਾਰ ਬ੍ਰਹਮ ਵਾਹਿਗੁਰੂ ਪਰਮਾਤਮਾ ਜੀ ਮੇਰੇ ਉੱਤੇ ਕਿਰਪਾ ਕਰ, ਮੈਨੂੰ ਆਪਣੇ ਪਿਆਰਿਆਂ ਦੀ ਚਰਨ ਧੂੜ ਬਖਸ਼। ਤੇ ਫਿਰ ਪਿਆਰ ਵਿੱਚ ਆ ਕੇ ਆਖਦੇ ਨੇ

ਵਾਹਿਗੁਰੂ ਜੀ ਮੇਰੀ ਲੋਚਾ ਪੂਰੀ ਕਰ ਦੇ, ਕਿਹੜੀ ਤੇਰੇ ਪਿਆਰਿਆਂ ਦੀ ਮੈਂ ਚਰਨ ਧੂੜ ਬਾਛਦਾ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾਂ ਕੀ ਬਾਛੋਂ ਧੂਰ। ਦੀਨਾ ਨਾਥ ਦਿਆਲ ਮੇਰੇ ਸਵਾਮੀ, ਦੀਨਾ ਨਾਥ ਦਿਆਲ ਜਾਚੋ ਸੰਤ ਰਵਾਲ। ਆਪਾਂ ਰੋਜ਼ ਮੰਗਦੇ ਹਾਂ, ਅੰਤਰ ਜਾਮੀ

0: ज्यो पावे त्यों राख ले, हम शरण प्रभ आए राम राजे, हम भूल बिगाड़े दिन से रात हर लाज रखाए, हम बारक तू गुर पिता है वे मत समझाए, जन नानक दास हर कांडिया हर पैज रखाए, प्रभ जन्म मरण निवार ज्यों जानो त्यों राख हर प्रभ तेरिया, केते गणु असंख अवगन मेरिया, असंख अवगन खते फेरे नित प्रत सद भूलिया, मोह मगन बिकराल माया तो प्रसादी भूलिया, लूक करत बेकार बिखरे प्रभ नेर होते नेरिया, बिनवंत नानक दया तारो काड पवजल फेरिया, प्रभ जन्म मरण निवार। पर यह कहना पवेगा कि बाकी सारिया आसा ला के तेरे द्वार ते आ गया, सगल द्वार को छाड़ के गयो तुहारो द्वार, प्रभ जन्म मरण निवार हार परयो द्वार, मैं हार के होर सारिया आसा ला के तेरे द्वार ते टिकया हां।
1: जह चरण साधु संग मन मिष्ट हर हर रंग,
0: संत जना दे चरण फड़ के, जह चरण साधु संग संत जना दे चरण फड़ के, गुरमुखां दी संगत करके हुण तेरे नाम नाल जिहड़ा तेरा प्यारा नाम है उस नाल मेरा प्यार पै गया, मिष्ट मिठा प्यारा, हुण तेरे नाम नाल ही मेरा प्यार बन गया है।
1: कर दया लेहो लड़ लाए,
0: वाहिगुरु जी दया करो मैनू अपने लड़ ला लो। सतसंगत बहुत सारे प्रेमी आते ने, भाई साहब जी हुण कोई इच्छा नहीं, बस इको ही अरदास करो कि रब नाल बाने आवे गुरु नाल बाने आवे, होर कोई आस नहीं। पर यह गल करद्या करद्या नाल दी नाल आसा भी प्रगट कर देंगे, फिर ध्यान देवे पहला कहेंगे कोई आस नहीं, बस केवल इको अरदास करो हुण गुरु नाल प्यार बन जावे रब नाल प्यार बन जावे ते बस उन्हों दे लड़ लग जाइए। पर सात संगत इस जबान दे बचन होंदे ने, मुंह दे बोल होंदे ने, अंदरों ता आशा उभर उभर के सामने आ रही होंदी है। फिर बेनती करा आ बच्ची नू बच्चे दे लड़ लाने ना अपन, अनाउंसमेंट करने वाला अनाउंसमेंट कर देंदा है हुण बच्चे दा पल्ला बच्ची दा प्यो जिहड़ा ना उन्हूं फड़ाएगा, बच्ची नूं फड़ाएगा। फिर रागी सिंह पढ़नगे तो पल्ले तेंडे लागी वाला शब्द, असीं लड़ लगन की गल करदे हां पर प्यारियो लड़ लगेगा कौन, जिंदी अवस्था ए बनेगी उस्त निंदा नानक जी, मैं हब वजाई छोड़िया हब किस त्यागी, थबे साक कुड़ावे जिथे तो पल्ले तेंडे लागी। इन चीजां तो उच्चा उठना पवेगा, आशा मनसा सगल त्यागे जगते रहे निराशा, फिर लड़ लगांगे। ते महाराज आखदे ने वाहिगुरु जी दया करो अपने लड़ ला लो, नानका नाम त्याए इथे गुरु नानक पातशाह जी दे पजवे स्वरूप गुरु अर्जन देव जी महाराज कृपा कर रहे ने कि उस वाहिगुरु परमात्मा दा नाम ध्याना कर।
1: रहाओ संसार दिखिया कूप,
0: संसार माया दे मोह दा खूह है, माया दे मोह दा खूह है, क्योंकि कूप भरियो जैसे दादरा ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਿਸ ਆਰਾ ਪਾਰ ਨਾ ਸੂਝ। ਸੰਸਾਰ ਮਾਇਆ ਦੇ ਮੋਹ ਦਾ ਖੂਹ ਹੈ,
1: ਤਮ ਅਗਿਆਨ ਮੋਹਤ ਕੂਪ,
0: ਤੇ ਬੇਸਮਝੀ ਦਾ ਜਿਹੜਾ ਅੰਧੇਰਾ ਹੈ ਨਾ, ਭੁੱਪ ਹਨੇਰਾ, ਸਾਸੰਗਤ ਅਗਿਆਨਤਾ, ਬੇਸਮਝੀ, ਬੇਸਮਝੀ ਦਾ ਹਨੇਰਾ ਜਿਹੜਾ ਹੈ, ਇਹ ਪੂਰੀ ਤਰ੍ਹਾਂ ਆਪਣਾ ਪ੍ਰਭਾਵ ਪਾਈ ਬੈਠਾ ਹੈ।
1: ਗਹਿ ਪੂਜਾ ਪ੍ਰਭ ਜੀ ਲੇ ਹੋ,
0: ਪਰ ਐਸੀ ਦਸ਼ਾ ਦੇ ਵਿੱਚ ਮਾਇਆ ਦਾ ਇਹ ਸੰਸਾਰ ਮੋਹ ਰੂਪੀ ਖੂਹ ਏ, ਮਾਇਆ ਦੇ ਮੋਹ ਦਾ ਇਹ ਖੂਹ ਏ, ਹਨੇਰਾ ਹੀ ਹਨੇਰਾ ਹੈ। ਰੱਬ ਜੀ ਮੈਨੂੰ ਤਾਂ ਕੁਝ ਨਜ਼ਰ ਨਹੀਂ ਆਉਂਦਾ, ਆਪ ਹੀ ਮੇਰੀ ਪੂਜਾ ਫੜ ਲਵੋ, ਮੇਰੀ ਬਾਂਹ ਫੜ ਲਵੋ।
1: ਹਰ ਨਾਮ ਆਪਣਾ ਦੇਹੋ,
0: ਹਰੀ ਦੀ ਕਿਰਪਾ ਕਰੋ, ਮੈਨੂੰ ਆਪਣੇ ਨਾਮ ਦੀ ਦਾਤ ਦਿਓ। ਸਤਸੰਗਤ ਜਿੱਥੇ ਆਪਾਂ ਹੋਰ ਦਾਤਾਂ ਮੰਗਦੇ ਹਨ, ਮੰਗਣੀਆਂ ਚਾਹੀਦੀਆਂ ਨੇ, ਪਰ ਨਾਲ ਦੀ ਨਾਲ ਇਹ ਵੀ ਦਾਤ ਮੰਗਿਆ ਕਰੀਏ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਮੰਗਣ ਮੰਗਣ ਨੀ ਕਾ ਹਰ ਜਸ ਗੁਰ ਤੇ, ਮੰਗਣ ਇਹ ਮੰਗ ਵੀ ਰੱਖਣੀ। ਵਾਹਿਗੁਰੂ ਜੀ ਆਪਣਾ ਨਾਮ ਕਿਰਪਾ ਕਰਕੇ ਮੈਨੂੰ ਦੇਣਾ ਕਰੋ।
1: ਪ੍ਰਭ ਤੁਜ ਬਿਨਾ ਨਹੀਂ ਠਾਉ,
0: ਰੱਬ ਜੀ ਤੇਰੇ ਤੋਂ ਬਗੈਰ ਹੋਰ ਕੋਈ ਟਿਕਾਣਾ ਨਹੀਂ। ਠਾਉ ਟਿਕਾਣਾ ਮੇਰੇ ਕੋਲ ਹੋਰ ਠਾਰ ਨਹੀਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ, ਅਵਰ ਨ ਸੂਝੈ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ। ਮੈਨੂੰ ਹੋਰ ਕੋਈ ਟਿਕਾਣਾ ਤੇਰੇ ਤੋਂ ਬਗੈਰ ਨਜ਼ਰ ਨਹੀਂ ਆਉਂਦਾ।
1: ਨਾਨਕਾ ਬਲ ਬਲ ਜਾਓ,
0: ਮੈਂ ਉਸ ਵਾਹਿਗੁਰੂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
1: ਲੋਭ ਮੋਹੇ ਵਾਦੀ ਦੇਹੋ,
0: ਇਹ ਸਰੀਰ ਲੋਭ ਵਿੱਚ ਤੇ ਮੋਹ ਵਿੱਚ ਵੱਜਾ ਪਿਆ। ਸਤਸੰਗਤ ਕਈ ਵਾਰੀ ਸੰਤੋਖੀ ਅਖਵਾਨ ਵਾਲੇ ਵੀ ਸਾਨੂੰ ਨਜ਼ਰ ਆਣਗੇ ਲੋਭ ਵਿੱਚ ਤੇ ਮੋਹ ਵਿੱਚ ਵੱਜੇ ਹੋਏ। ਤੁਸੀਂ ਕਹੋਗੇ ਉਹ ਕਿਵੇਂ, ਸੰਤੋਖੀ ਬੰਦਾ ਤਾਂ ਐਸਾ ਸੋਚ ਨਹੀਂ ਸਕਦਾ, ਪਰ ਮਹਾਰਾਜ ਕਿਰਪਾ ਕਰਦੇ ਨੇ ਪਾਵਨ ਬਾਣੀ ਦੇ ਅੰਦਰ, ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਸੰਤੋਖੀ ਬੰਦੇ ਵੀ ਕਈ ਵਾਰੀ ਸਾਨੂੰ ਬਾਹਰੀ ਤੌਰ ਤੇ ਸੰਤੋਖੀ ਨਜ਼ਰ ਆਉਣਗੇ, ਪਰ ਅੰਦਰੋਂ ਉਹ ਵੀ ਦੇਣ ਵਾਲੇ ਜਿਹੜੇ ਨੇ ਨਾ, ਕਈ ਵਾਰੀ ਇਹੋ ਹੀ ਸੋਚਦੇ ਨੇ ਕਿ ਸਾਡੀ ਜੈ ਜੈਕਾਰ ਕੇਵਲ ਦੇਣ ਕਰਕੇ ਹੋਵੇ ਲੋਕਾਂ ਦੇ ਅੰਦਰ। ਮਹਾਰਾਜ ਕਿਰਪਾ ਕਰਦੇ ਨੇ ਨਾ ਪਾਵਨ ਬਾਣੀ ਦੇ ਅੰਦਰ, ਇਹ ਸਰੀਰ ਲੋਭ ਵਿੱਚ ਮੋਹ ਵਿੱਚ ਵੱਜਾ ਪਿਆ। ਕਾਮ ਕ੍ਰੋਧ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਇਹ ਲੋਭ ਵਿੱਚ ਤੇ ਮੋਹ ਵਿੱਚ ਦੇ ਬੱਝੀ ਪਈ ਹੈ।
1: ਦਿਨ ਭਜਨ ਹੋਵਤ ਖੇ ਹੋ,
0: ਹਰ ਇੱਕ ਗੱਲ ਧਿਆਨ ਵਿੱਚ ਰੱਖਣਾ, ਰੱਬ ਦੇ ਭਜਨ ਤੋਂ ਬਗੈਰ ਇਹ ਸਰੀਰ ਖੇ ਹੋ ਜਾਣਾ। ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨੈ ਰੇ ਅਦਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜੈ ਹੈ ਪਾਜ ਰੇ। ਅਸਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖੇ, ਇਸ ਸਰੀਰ ਨੇ ਅਖੀਰ ਵਿੱਚ ਮਿੱਟੀ ਹੋ ਜਾਣਾ। ਸਤਸੰਗਤ ਕਲਗੀਧਰ ਮਹਾਰਾਜ ਦੇ ਦਰਬਾਰ ਵਿੱਚ ਇੱਕ ਨਾਗਾ ਸਾਧੂ ਆ ਗਿਆ, ਸਰੀਰ ਤੇ ਸਵਾਹ ਮਰੀ ਹੋਈ ਹੈ, ਤੇ ਦੂਰੋਂ ਹੀ ਕਹਿੰਦਾ ਆ ਰਿਹਾ ਹੈ ਇਸ ਸਰੀਰ ਨੇ ਨਾਸ਼ ਹੋ ਜਾਣਾ, ਨਾਸ਼ਵੰਤ ਹੈ। ਇਸੇ ਵਾਸਤੇ ਅਸੀਂ ਨਾਸ਼ਵੰਤ ਜਾਣ ਕੇ ਇਸ ਸਰੀਰ ਦੇ ਉੱਤੇ ਸਵਾ ਮੱਲ ਲਈ ਖੇ ਮੱਲ ਲਈ ਤਾਂ ਜੋ ਸਾਨੂੰ ਚੇਤੇ ਰਵੇ ਵੀ ਇਹ ਸਰੀਰ ਨਾਸ਼ਵੰਤ ਹੈ। ਪਰ ਭਾਈ ਸੁਥਰੇ ਵਰਗਾ ਹਾਸ ਰਾਸ ਦਾ ਕਵੀ ਆਪਣੀ ਹਰ ਗੱਲ ਦੇ ਵਿੱਚੋਂ ਗਿਆਨ ਦਿੰਦਾ ਹੈ। ਕਹਿੰਦੇ ਨੇ ਉਹ ਨਾਗੇ ਸਾਧੂ ਦੇ ਕੋਲ ਆ ਗਿਆ, ਹੱਥ ਲਾ ਕੇ ਨਾ ਪੁੱਛਣ ਲੱਗਾ ਵੀ ਜਿਹੜੀ ਸਵਾ ਮਰੀ ਦੇ ਇਹ ਕਿਸ ਦੀ ਹੈ, ਗਾਂ ਦੀ ਹੈ ਜਾਂ ਮੱਝ ਦੀ। ਖੈਰ ਸਾਧੂ ਨੇ ਥੋੜਾ ਜਿਹਾ ਦੱਸਿਆ, ਕਹਿਣ ਲੱਗਾ ਗਾਂ ਦੀ, ਰੰਗ ਪੁੱਛ ਲਿਆ, ਦੱਸ ਦਿੱਤਾ। ਜਦੋਂ ਪੁੱਛਿਆ ਗੋਬਰ ਸਖਤ ਸੀ ਜਾਂ ਪਤਲਾ, ਡੰਡਾ ਚੁੱਕ ਕੇ ਭਾਈ ਸੁਥਰਾ ਜੀ ਦੇ ਮਗਰ ਲੱਗ ਗਿਆ। ਕਹਿਣ ਲੱਗਾ ਭਾਈ ਸੁਥਰਾ ਜੀ ਹੱਥ ਜੋੜ ਕੇ, ਸਾਧੂ ਜੀ ਡੰਡਾ ਨਾ ਮਾਰਿਓ, ਕਿਉਂਕਿ ਤੁਹਾਡੇ ਕੋਲੋਂ ਮਾਰਿਆ ਨਹੀਂ ਜਾਣਾ, ਮੈਂ ਭਾਜਾਂ ਨੇ, ਮੇਰਾ ਵਿਗੜਨਾ ਕੱਖ ਨਹੀਂ, ਤੁਹਾਡਾ ਰਹਿਣਾ ਕੱਖ ਨਹੀਂ, ਮੇਰਾ ਵਿਗੜਨਾ ਕੱਖ ਨਹੀਂ, ਤੁਹਾਡਾ ਰਹਿਣਾ ਕੱਖ ਨਹੀਂ। ਪਰ ਇੱਕ ਬੇਨਤੀ ਹੈ ਵੀ ਜਿਹੜੀ ਆ ਵਿਖਾਵੇ ਦੀ ਸਵਾਹ ਮਰੀ ਹੋਈ ਦੇ ਨਾ, ਇਹਨੂੰ ਕਿਰਪਾ ਕਰਕੇ ਆਪਣੇ ਸਰੀਰ ਤੋਂ ਲਾ ਦਿਓ, ਕਿਉਂਕਿ ਜੇ ਤੁਸੀਂ ਨਾ ਲਾਈ ਤੇ ਇਹ ਅੱਗ ਬਣ ਕੇ ਤੁਹਾਡੇ ਸ਼ੁਭ ਗੁਣਾਂ ਨੂੰ ਸਾੜ ਦੇਵੇਗੀ, ਅੱਗ ਬਣ ਕੇ ਤੁਹਾਡੇ ਸ਼ੁਭ ਗੁਣਾਂ ਨੂੰ ਸਾੜ ਦੇਵੇਗੀ। ਕਈ ਲੋਕ ਕੇਵਲ ਵਿਖਾਵਾ ਕਰਦੇ ਨੇ, ਵੇਖੋ ਜੀ ਸਰੀਰ ਤਾਂ ਖੇ ਹੈ ਪਰ ਮੰਨਦੇ ਨਹੀਂ। ਮਹਾਰਾਜ ਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ, ਉਪਜੈ ਨਿਪਜੈ ਨਿਪਜ ਸਮਾਈ, ਨੈਨੈ ਦੇਖਤ ਇਹ ਜਗ ਜਾਈ, ਲਾਜ ਨਾ ਮਰੋ ਕਹੋ ਕਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ, ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਇਹ ਸਰੀਰ ਨੇ ਅਖੀਰ ਵਿੱਚ ਖੇ ਹੋ ਜਾਣਾ ਹੈ।
1: ਜਮ ਦੂਤ ਮਹਾ ਭਿਆਨ,
0: ਤੇ ਹੁਣ ਨਵੇੜਾ ਸਰੀਰ ਦੇ ਖੇ ਹੋਣ ਨਾਲ ਨਹੀਂ ਹੋਣਾ, ਅੱਗੇ ਜਮਾਂ ਦੀ ਮਾਰ ਵੀ, ਜਿਹੜੇ ਭਿਆਨ ਡਰਾਉਣੇ ਜਮ ਹਨ ਉਹਨਾਂ ਦੀ ਮਾਰ ਵੀ ਪੈਣੀ ਹੈ।
1: ਚਿੱਤ ਗੁਪਤ ਕਰਮ ਹੈ ਜਾਨ,
0: ਰੱਬ ਜੀ ਗੱਲ ਕੇਵਲ ਚਿੱਤਰ ਗੁਪਤ ਤੇ ਨਹੀਂ ਮੁੱਕ ਜਾਣੀ, ਉਹਨਾਂ ਨੇ ਅੱਗੋਂ ਰਿਪੋਰਟ ਦੇਣੀ ਮੇਰੇ ਚੰਗੇ ਤੇ ਮਾੜੇ ਕਰਮਾਂ ਦੀ। ਪਹਿਲਾ ਜਮਦੂਤ ਡਰਾਉਣੇ ਦਾ ਡਰ ਹੈ, ਭਿਆਨਕ ਜਮਦੂਤ ਦਾ ਡਰ ਹੈ, ਕਿਉਂਕਿ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਤੇ ਦੂਜਾ ਚਿੱਤਰ ਗੁਪਤ ਬੈਠੇ ਹੋਏ ਨੇ, ਉਹਨਾਂ ਨੇ ਵੀ ਰਿਪੋਰਟ ਮੇਰੇ ਕਰਮਾਂ ਦੀ ਦੇਣੀ ਹੈ।
1: ਦਿਨ ਰਹਿਣ ਸਾਥ ਸੁਣਾਏ,
0: ਦਿਨ ਰਾਤ ਸਾਥ, ਸਾਥ ਦਾ ਭਾਵ ਹੈ ਉਹ ਗਵਾਹੀ ਭਰ ਰਹੇ ਨੇ, ਇਸ ਬੰਦੇ ਨੇ ਆਹ ਚੰਗੇ ਕਰਮ ਕੀਤੇ ਨੇ, ਆਹ ਮਾੜੇ ਕਰਮ ਕੀਤੇ ਨੇ, ਕਿਉਂਕਿ ਸਤਸੰਗਤ ਚੰਗੇ ਆਈਆਂ ਬੁਰੇ ਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਚਿੱਤਰ ਗੁਪਤ ਵੀ ਦਿਨ ਰਾਤ ਕੀਤੇ ਹੋਏ ਕਰਮਾਂ ਦੀ ਸਾਖ ਭਰ ਰਹੇ ਨੇ, ਸਾਖ ਤੋਂ ਭਾਵ ਗਵਾਹੀ ਦੇ ਰਹੇ ਹਨ।
1: ਨਾਨਕਾ ਹਰ ਸਰਨਾਏ,
0: ਵਾਹਿਗੁਰੂ ਜੀ ਮੈਂ ਤਾਂ ਕੇਵਲ ਤੇਰੀ ਸ਼ਰਨ ਦੇ ਵਿੱਚ ਹਾਂ।
1: ਪੈ ਪੰਜੇ ਨਾ ਮੁਰਾਰ,
0: ਇਹ ਵਾਹਿਗੁਰੂ ਪਰਮਾਤਮਾ ਦੇ ਕੁਝ ਸਿਫਾਤੀ ਨਾਮ ਨੇ। ਪੈ ਪੰਜਨਾ ਡਰ ਨੂੰ ਦੂਰ ਕਰਨ ਵਾਲਾ, ਮੁਰਾਰ ਮੁਰਦੈਤ ਨੂੰ ਮਾਰਨ ਵਾਲਾ,
1: ਕਰ ਦਇਆ ਪਤ ਤੋਂ ਤਾਰ,
0: ਵਾਹਿਗੁਰੂ ਜੀ ਮੇਰੇ ਉੱਤੇ ਦਇਆ ਕਰ, ਮੈਂ ਪਤਤ ਹਾਂ ਟੁੱਟਾ ਹੋਇਆ ਹਾਂ, ਮੇਰੇ ਉੱਤੇ ਦਇਆ ਕਰਨੀ ਕਰ।
1: ਮੇਰੇ ਦੁੱਖ ਗਣੇ ਨਾ ਜਾਹੇ,
0: ਇਹ ਮੇਰੇ ਔਗਣ ਮੇਰੇ ਐਬ ਗਿਣੇਗਾ ਰੱਬਾ ਉਹ ਗਿਣੇ ਨਹੀਂ ਜਾ ਸਕਦੇ, ਕਿਉਂਕਿ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ, ਕਿਉਂਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਨ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗੱਤ ਇਹੀ, ਮੇਰੇ ਔਗਣ ਗਿਣੇ ਨਹੀਂ ਜਾ ਸਕਦੇ।
1: ਹਰ ਦੇਨਾ ਕਤਹਿ ਸਮਾਹੇ,
0: ਹਰੀ ਜੀ ਤੇਰੀ ਸ਼ਰਨ ਤੋਂ ਬਗੈਰ ਮੇਰੀ ਕਿੱਥੇ ਸਮਾਈ ਹੋ ਸਕਦੀ ਹੈ।
1: ਗਹਿ ਓਟ ਚਿਤ ਵੀ ਨਾਥ,
0: ਵਾਹਿਗੁਰੂ ਜੀ ਮੇਰੇ ਮਾਲਕ ਪ੍ਰਭੂ, ਮੈਂ ਕੇਵਲ ਤੇ ਤੇਵਲ ਤੇਰੀ ਓਟ ਲਈ ਤੇਰਾ ਆਸਰਾ ਲਿਆ ਹੈ।
1: ਨਾਨਕਾ ਦੇ ਰੱਖ ਹੱਥ,
0: ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਰਦਾਸ ਕਰਦੇ ਨੇ, ਰੱਬਾ ਹੱਥ ਦੇ ਕੇ ਮੇਰੀ ਰੱਖਿਆ ਕਰ।
1: ਹਰ ਗੁਣ ਨਿਧੇ ਗੋਪਾਲ,
0: ਇਹ ਗੁਣਾਂ ਦੇ ਖਜ਼ਾਨੇ ਧਰਤੀ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਜੀ,
1: ਸਰਬ ਘਟ ਪ੍ਰਤਪਾਲ,
0: ਆਪ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ ਹੋ।
1: ਮਨ ਪ੍ਰੀਤ ਦਰਸ਼ਨ ਪਿਆਸ,
0: ਬਸ ਮੇਰੇ ਮਨ ਦੇ ਵਿੱਚ ਤੁਹਾਡੀ ਪ੍ਰੀਤ ਜਿਹੜੀ ਨਾ ਇਹ ਲੱਗ ਜਾਵੇ ਤੇ ਤੁਹਾਡੇ ਦਰਸ਼ਨਾਂ ਦੀ ਪਿਆਸ ਮੈਨੂੰ ਹਰ ਵੇਲੇ ਲੱਗੀ ਰਵੇ, ਅੰਦਰੋਂ ਆਵਾਜ਼ ਨਿਕਲੇ ਦਰਸ਼ਨ ਪਿਆਸੀ ਦਿਨ ਚ ਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ, ਤੇਰੇ ਦਰਸ਼ਨਾਂ ਦੀ ਮੈਨੂੰ ਪਿਆਸ ਲੱਗੀ ਰਵੇ ਤੇ ਤੇਰੇ ਨਾਲ ਮੇਰੀ ਪ੍ਰੀਤ ਬਣੀ ਰਹੇ।
1: ਗੋਬਿੰਦ ਪੂਰਨ ਆਸ,
0: ਵਾਹਿਗੁਰੂ ਪਰਮਾਤਮਾ ਜੀ ਮੇਰੀ ਆਸਾ ਪੂਰੀ ਕਰੋ।
1: ਇੱਕ ਨਿਮਖ ਰਹਿਣ ਨਾ ਜਾਏ,
0: ਇੱਕ ਨਿਮਖ ਭਰ ਵੀ ਮੈਂ ਤੁਹਾਡੇ ਨਾਮ ਜਪਿਆ ਤੋਂ ਬਗੈਰ, ਤੁਹਾਡੇ ਨਾਲ ਪਿਆਰ ਕੀਤਿਆਂ ਤੋਂ ਬਗੈਰ, ਤੁਹਾਡੇ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦਾ, ਕਿਉਂਕਿ ਜੋ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ ਬੂੰਦ ਵੀ ਹੂਨਾ ਚਾਤਰ ਕੋ, ਕਿਉਂ ਕਰ ਤ੍ਰਿਪਤਾਵੈ ਨਾਦ ਕੁਰੰਗ ਕੇ ਬੇਦਿਆ, ਸਨ ਮੁਖ ਉੜਤਾਵੈ ਭਵਰ ਲੋਭੀ ਕੁਸਮ ਬਾਚਕਾ, ਨਿਲ ਆਪ ਬੰਧਾਵੈ ਕਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ ਭਾਉ ਤੇਰਾ ਭਾਂਗ, ਖੱਡੀ ਮੇਰਾ ਸੀਤ ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੂ ਨੀਤਾ ਨੀਤ, ਵਾਹਿਗੁਰੂ ਜੀ ਤੇਰੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ।
1: ਵੱਡ ਭਾਗ ਨਾਨਕ ਪਾਏ,
0: ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਵੱਡੇ ਭਾਗਾਂ ਨਾਲ ਇਹ ਦਾਤ ਪ੍ਰਾਪਤ ਹੁੰਦੀ ਹੈ, ਕਿਹੜੀ? ਵਾਹਿਗੁਰੂ ਨਾਲ ਪ੍ਰੀਤ ਪਾਣ ਵਾਲੀ, ਵਾਹਿਗੁਰੂ ਦੇ ਦਰਸ਼ਨਾਂ ਵਾਲੀ, ਤੇ ਵਾਹਿਗੁਰੂ ਪਰਮਾਤਮਾ ਦਾ ਨਾਮ ਰਸਨਾ ਦੇ ਨਾਲ ਪਲ ਪਲ ਧਿਆਨ ਵਾਲੀ।
1: ਪ੍ਰਭ ਤੁਝ ਬਿਨਾ ਨਹੀਂ ਹੋਰ,
0: ਵਾਹਿਗੁਰੂ ਜੀ ਤੁਹਾਡੇ ਤੋਂ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ, ਤੁਧ ਬਿਨ ਦੂਜਾ ਨਾ ਹੀ ਹੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਰੱਬ ਜੀ ਤੁਹਾਡੇ ਤੋਂ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ, ਕੋਈ ਥਾਂ ਨਹੀਂ।
1: ਮਨ ਪ੍ਰੀਤ ਚੰਦ ਚਕੋਰ,
0: ਮੇਰੇ ਅੰਦਰ ਪ੍ਰੀਤ ਇੰਨੀ ਬਣੀ ਹੋਈ ਹੈ ਤੁਹਾਡੇ ਨਾਲ, ਜਿਵੇਂ ਚਕੋਰ ਦੀ ਪ੍ਰੀਤ ਚੰਦਰਮਾ ਦੇ ਨਾਲ ਹੈ।
1: ਜੋ ਮੀਨ ਜਲ ਸਿਉਂ ਹੇਤ,
0: ਜਿਵੇਂ ਮੱਛੀ ਪਾਣੀ ਦੇ ਨਾਲ ਪਿਆਰ ਕਰਦੀ। ਸਾਧ ਸੰਗਤ, ਇੱਥੇ ਕੁਝ ਦੁਨਿਆਵੀ ਪ੍ਰੀਤਾਂ ਦਾ ਜ਼ਿਕਰ ਕੀਤਾ ਹੈ, ਭਾਵੇਂ ਉਹ ਮੱਛੀ ਦੀ ਗੱਲ ਹੈ, ਭਾਵੇਂ ਪਤੰਗੇ ਦੀ ਗੱਲ ਹੈ, ਭਾਵੇਂ ਭਵਰੇ ਦੀ ਗੱਲ ਹੈ, ਪਰ ਇੱਕ ਬੇਨਤੀ ਕਰ ਦੇਵਾਂ, ਇਹ ਸਾਰੀਆਂ ਪ੍ਰੀਤਾਂ ਇੱਕ ਪਾਸੜ ਨੇ। ਜਿਵੇਂ ਮੱਛੀ ਪਾਣੀ ਨਾਲ ਪਿਆਰ ਕਰਦੀ, ਪਰ ਪਾਣੀ ਮੱਛੀ ਨਾਲ ਪਿਆਰ ਨਹੀਂ ਕਰਦਾ। ਭਵਰਾ ਕਮਲ ਫੁੱਲ ਨਾਲ ਪਿਆਰ ਕਰਦਾ, ਪਰ ਕਮਲ ਫੁੱਲ ਭਵਰੇ ਨਾਲ ਪਿਆਰ ਨਹੀਂ ਕਰਦਾ। ਪਰ ਜਿਹੜੀ ਗੁਰਸਿੱਖ ਦੀ ਪ੍ਰੀਤ ਗੁਰੂ ਨਾਲ ਏ ਤੇ ਵਾਹਿਗੁਰੂ ਨਾਲ ਏ, ਉਹ ਦੁਵੱਲੀ ਏ। ਇਧਰੋਂ ਜਗਿਆਸੂ ਰੱਬ ਦਾ ਪਿਆਰਾ ਰੱਬ ਨਾਲ ਪ੍ਰੀਤ ਕਰਦਾ, ਤੇ ਰੱਬ ਆਪਣਾ ਬਿਰਧ ਜਾਣ ਕੇ ਉਸ ਉੱਤੇ ਕਿਰਪਾ ਕਰਦਾ। ਇਸੇ ਵਾਸਤੇ ਆਖਿਆ ਨਾ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ, ਭਗਤ ਪ੍ਰਹਿਲਾਦ ਕੀ ਹਰ ਨਾਖਸ ਫਾਰੇ ਕਰ ਆਜ। ਰੱਬ ਦਵੱਲੀ ਪ੍ਰੀਤ ਰੱਖਦਾ, ਤੇ ਬੜੇ ਪਿਆਰੇ ਬਚਨ ਆਪਾਂ ਪੜ੍ਹਦੇ ਹਾਂ। ਚਰਨ ਚਰਨ ਗੁਰ ਏਕ ਪੈਂਦਾ ਚਾਏ ਚੱਲ, ਸਤਿਗੁਰ ਕੋਟ ਪੈਂਦਾ ਆਗੇ ਹੋਏ ਲੇਪ। ਇੱਥੇ ਮਹਾਰਾਜ ਕਿਰਪਾ ਕਰ ਰਹੇ ਨੇ ਮੱਛੀ ਜਿਵੇਂ ਪਾਣੀ ਨਾਲ ਪਿਆਰ ਕਰਦੀ ਹੈ
1: ਅਲ ਕਮਲ ਪਿੰਨ ਨਾ ਭੇਤ
0: ਤੇ ਜਿਹੜਾ ਅਲ ਹੈ ਭਵਰਾ ਉਹ ਕਮਲ ਫੁੱਲ ਨਾਲੋਂ ਵੱਖਰਾ ਨਹੀਂ ਹੁੰਦਾ ਉਸ ਵਿੱਚ ਹੀ ਲੀਨ ਹੋਇਆ ਰਹਿੰਦਾ ਹੈ
1: ਜੋ ਚੱਕਵੀ ਸੂਰਜ ਆਸ
0: ਤੇ ਜਿਵੇਂ ਚੱਕਵੀ ਆਸ ਲਾਈ ਰੱਖਦੀ ਹੈ ਤੇ ਕਦੋਂ ਸੂਰਜ ਚੜ੍ਹੇ ਤੇ ਮੇਰਾ ਆਪਣੇ ਚੱਕਵੇ ਦੇ ਨਾਲ ਮਿਲਾਪ ਹੋਵੇ ਚੱਕਵੀ ਵੀ ਸੂਰਜ ਦੀ ਆਸ ਕਰਦੀ ਹੈ
1: ਨਾਨਕ ਚਰਨ ਪਿਆਸ
0: ਬਸ ਇਸੇ ਤਰ੍ਹਾਂ ਰੱਬ ਜੀ ਮੈਨੂੰ ਤਾਂ ਕੇਵਲ ਤੇ ਕੇਵਲ ਤੇਰੇ ਚਰਨਾਂ ਦੀ ਪਿਆਸ ਹੈ ਤੇਰੇ ਚਰਨਾਂ ਨਾਲ ਪਿਆਰ ਹੈ
1: ਜੋ ਤਰਨ ਭਰਤ ਪੁਰਾਣ
0: ਜਿਵੇਂ ਜਵਾਨ ਇਸਤਰੀ ਆਪਣੇ ਪਤੀ ਨਾਲ ਪਿਆਰ ਕਰਦੀ ਹੈ ਪ੍ਰਾਣਾਂ ਤੋਂ ਪਿਆਰਾ ਜਾਣ ਕੇ
1: ਜੋ ਲੋਭੀ ਹੈ ਧਨ ਦਾਨ
0: ਜਿਵੇਂ ਲੋਭੀ ਜਿਹੜਾ ਹੈ ਉਹਨੂੰ ਕੇਵਲ ਤੇ ਕੇਵਲ ਧਨ ਦਾ ਹੀ ਲੋਭ ਹੁੰਦਾ ਲਾਲਚ ਹੁੰਦਾ ਹੈ
1: ਜੋ ਦੁੱਧ ਜਲ ਹੈ ਸੰਯੋਗ
0: ਜਿਵੇਂ ਦੁੱਧ ਦੇ ਵਿੱਚ ਪਾਣੀ ਮਿਲਿਆ ਰਹਿੰਦਾ ਹੈ
1: ਜੋ ਮਹਾ ਖੁਦਿਆਰਥ ਭੋਗ
0: ਜਿਵੇਂ ਕੋਈ ਬਹੁਤ ਭੁੱਖਾ ਹੋਵੇ ਮਹਾ ਖੁਦਿਆਰਥ ਬਹੁਤ ਭੁੱਖਾ ਹੋਵੇ ਭੋਜਨ ਖਾ ਲਵੇ ਉਸ ਦੀ ਭੁੱਖ ਦੂਰ ਹੋ ਜਾਂਦੀ ਭੋਜਨ ਖਾਣ ਨਾਲ
1: ਜੋ ਮਾਤ ਪੂਤ ਹੈ ਹੇਤ
0: ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੈ
1: ਹਰ ਸਿਮਰ ਨਾਨਕ ਨੇਤ
0: ਮਹਾਰਾਜ ਆਖਦੇ ਨੇ ਹਰੀ ਦਾ ਸਿਮਰਨ ਇਸੇ ਤਰ੍ਹਾਂ ਤੂੰ ਕਰਨਾ ਕਰ ਆਪਣੇ ਜੀਵਨ ਦੇ ਅੰਦਰ ਨੇਤ ਹਰ ਸਮੇਂ ਜਪ ਮਨ ਸਤਨਾਮ ਸਦਾ ਸਤਨਾਮ
1: ਜੋ ਦੀਪ ਪਤਨ ਪਤੰਗ
0: ਸਤ ਸੰਗਤ ਪਤੰਗੇ ਨੂੰ ਪਤਾ ਦੀਵੇ ਦੇ ਨੇੜੇ ਜਾਵਾਂਗਾ ਸੜ ਜਾਵਾਂਗਾ ਪਰ ਫਿਰ ਵੀ ਪ੍ਰੀਤ ਦੇ ਵਸੀ ਹੋ ਕੇ ਦੀਵੇ ਦੀ ਲਾਟ ਉੱਤੇ ਜਾ ਕੇ ਸੜ ਜਾਂਦਾ ਹੈ
1: ਜੋ ਚੋਰ ਹੈ ਤਰਤਨ ਸੰਗ
0: ਤੇ ਜਿਹੜਾ ਹੈ ਨਾ ਚੋਰ ਉਹ ਚੋਰੀ ਕਰਨ ਲੱਗਿਆ ਸੰਗਿਆ ਨਹੀਂ ਕਰਦਾ ਨਿਸੰਗ ਚੋਰ ਜਿਹੜਾ ਹੈ ਨਾ ਜੇ ਸੰਗਿਆ ਕਰੇ ਤੇ ਚੋਰੀ ਕਰ ਹੀ ਨਹੀਂ ਸਕਦਾ ਨਿਸੰਗ ਹੋ ਕੇ ਚੋਰੀ ਕਰਦਾ ਮਹਾਰਾਜ ਆਖਦੇ ਨੇ ਜਿਵੇਂ ਚੋਰ ਧਨ ਨੂੰ ਚੁਰਾਉਂਦਾ ਜਾਂ ਚੋਰੀ ਕਰਦਾ ਨਿਸੰਗ ਹੋ ਕੇ
1: ਮੈਗਲ ਕੰਮ ਬੰਦ
0: ਜਿਵੇਂ ਮੈਗਲ ਹਾਥੀ ਜਿਹੜਾ ਹੈ ਨਾ ਇਸ ਸੰਬੰਧ ਵਿੱਚ ਕਿਹਾ ਜਾਂਦਾ ਵੀ ਬਹੁਤ ਕਾਮੀ ਹੈ
1: ਜੋ ਗ੍ਰਸਤ ਦਿਖਾਈ ਧੰਦ
0: ਤੇ ਜਿਵੇਂ ਜਿਹੜਾ ਵਿਸ਼ਈ ਬੰਦਾ ਹੈ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਗਲਤਾਨ ਹੋਇਆ ਰਹਿੰਦਾ ਬੇਨਤੀ ਕਰਾਂ ਇਹ ਸਾਰੀਆਂ ਚੀਜ਼ਾਂ ਦਾ ਇੱਕ ਪੱਖ ਲੈਣਾ ਹੈ ਇਹ ਨਹੀਂ ਕਹਿਣਾ ਕਿ ਮਹਾਰਾਜ ਨੇ ਵੇਖੋ ਜੀ ਵਿਸ਼ਈ ਦੀ ਵੀ ਗੱਲ ਕੀਤੀ ਹੈ ਜਾਂ ਅਮਰੀ ਦੀ ਵੀ ਗੱਲ ਕੀਤੀ ਜਾਂ ਚੋਰ ਦੀ ਗੱਲ ਕੀਤੀ ਹੈ ਨਹੀਂ ਕੇਵਲ ਇਸ ਅਲੰਕਾਰ ਦਾ ਇੱਕ ਪੱਖ ਲੈਣਾ ਨਾਮ ਜਪਣ ਦੀ ਪ੍ਰੇਰਨਾ ਕਰ ਰਹੇ ਨੇ ਸਤਿਗੁਰੂ ਰੱਬ ਨਾਲ ਪ੍ਰੀਤ ਪਾਉਣ ਦੀ ਪ੍ਰੇਰਨਾ ਕਰ ਰਹੇ ਨੇ ਤੇ ਕਹਿ ਰਹੇ ਨੇ ਜਿਵੇਂ ਚੋਰ ਨਿਸੰਗ ਹੋ ਕੇ ਚੋਰੀ ਕਰਦਾ ਹੈ ਜਿਵੇਂ ਹਾਥੀ ਕਾਮਵਸ਼ੀ ਹੋ ਕੇ ਆਪਣੀ ਕਾਮਨਾ ਨੂੰ ਪੂਰੀ ਕਰਦਾ ਹੈ ਤੇ ਜਿਵੇਂ ਹੋਰ ਜਿਹੜੀਆਂ ਆ ਸਾਰੀਆਂ ਪ੍ਰੀਤਾਂ ਦਾ ਜ਼ਿਕਰ ਕੀਤਾ ਹੈ
1: ਜੋ ਜੁਆਰ ਵਿਸਨ ਨਾ ਜਾਏ
0: ਤੇ ਜਿਹੜਾ ਜੁਆਰ ਹੈ ਨਾ ਜੁਆਰੀ ਵਿਸਨ ਵਿਸਨ ਦਾ ਭਾਵ ਹੈ ਗਲਤ ਆਦਤ ਛੱਡਦਾ ਨਹੀਂ ਜੁਆਰੀ ਜੁਆ ਖੇਡਣਾ ਪੁਰਾਤਨ ਇਤਿਹਾਸ ਨੂੰ ਪੜ੍ਹ ਲਈਏ ਜਿਨ੍ਹਾਂ ਨੇ ਖੇਡਿਆ ਉਹਨਾਂ ਨੇ ਕੁਝ ਪ੍ਰਾਪਤੀ ਨਹੀਂ ਕੀਤੀ ਭਾਵੇਂ ਉਹ ਰਾਜੇ ਮਹਾਰਾਜੇ ਵੀ ਇਹ ਕੰਮ ਕਰਦੇ ਰਹੇ ਪਰ ਬੇਨਤੀ ਕਰਾਂਗਾ ਅੱਜ ਵੀ ਰਹਿਤ ਨਾਮਿਆਂ ਦੇ ਅੰਦਰ ਘੱਟੋ ਘੱਟ ਸਿੱਖ ਨੂੰ ਇਸ ਗੱਲ ਦੀ ਪ੍ਰੇਰਨਾ ਕੀਤੀ ਗਈ ਹੈ ਕਿ ਇਹ ਮਾੜਾ ਕਰਮ ਤੂੰ ਆਪਣੇ ਜੀਵਨ ਦੇ ਅੰਦਰ ਨਹੀਂ ਕਰਨਾ ਤੇ ਮਹਾਰਾਜ ਪ੍ਰੇਰਨਾ ਕਰ ਰਹੇ ਨੇ ਵੀ ਜੀਵਾਰੀ ਜਿਵੇਂ ਨਾ ਗਲਤ ਆਦਤ ਨਹੀਂ ਛੱਡਦਾ ਜੂਆ ਖੇਡਣ ਵਾਲੀ
1: ਹਰ ਨਾਨਕ ਇਹੋ ਮਨ ਲਾਏ
0: ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ ਜਿਵੇਂ ਇਹ ਸਾਰੇ ਆਪਣੀ ਆਪਣੀ ਆਦਤ ਦੇ ਮਜ਼ਬੂਰ ਆਪਣੇ ਆਪਣੇ ਕਰਮ ਕਰਦੇ ਨੇ ਤੂੰ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਆਪਣਾ ਮਨ ਜੋੜ
1: ਔਰੰਕ ਨਾਦਰ ਨੇ ਹੋ
0: ਤੇ ਜਿਹੜਾ ਹਿਰਣ ਹੈ ਕੰਡੇ ਹੀਰੇ ਦੀ ਆਵਾਜ਼ ਸੁਣਦਾ ਹੈ ਬਸ ਉੱਥੇ ਹੀ ਮਸਤ ਹੋ ਜਾਂਦਾ ਫੜਨ ਵਾਲਾ ਨੂੰ ਆ ਕੇ ਫੜ ਲੈਂਦਾ ਹੈ
1: ਚਾਤ੍ਰਿਕ ਚਾਹਤ ਮੇ ਹੋ
0: ਤੇ ਜਿਹੜਾ ਬਵੀਹਾ ਹੈ ਪਾਣੀ ਧਰਤੀ ਦੇ ਉੱਤੇ ਜਿੰਨਾ ਮਰਜ਼ੀ ਹੋਵੇ ਪਰ ਉਦੋਂ ਤੱਕ ਪ੍ਰਿਓ ਪ੍ਰਿਓ ਕਰਦਾ ਰਹਿੰਦਾ ਜਦੋਂ ਤੱਕ ਇਹਨੂੰ ਸ਼ਾਂਤੀ ਬੋਧ ਪ੍ਰਾਪਤ ਨਹੀਂ ਹੋ ਜਾਂਦੀ। ਚਾਤ੍ਰਿਕ ਚਿਤਵਤ ਬਰਸਤ ਨਹੀਂ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਵੇਂ ਬਬੀਹੇ ਦੀ ਪਿਆਸ ਪੁੱਜਦੀ ਹੈ ਕੇਵਲ ਤੇ ਕੇਵਲ ਸਵਾਤੀ ਬੋਨ ਦੇ ਨਾਲ।
1: ਜਨ ਜੀਵ ਨਾ ਸਤਸੰਗ,
0: ਰੱਬ ਦੇ ਪਿਆਰੇ ਜਿਹੜੇ ਨੇ, ਜਨ ਜੀਵਨਾ ਰੱਬ ਦੇ ਪਿਆਰੇ ਜਿਹੜੇ ਨੇ, ਉਹਨਾਂ ਦਾ ਜੀਵਨ ਕੀ ਹੈ? ਸਤਸੰਗਤ ਦੇ ਨਾਲ ਮਿਲ ਕੇ ਆਪਣਾ ਜੀਵਨ ਗੁਜ਼ਾਰਨ। ਜੀਵਨਾ ਹਰ ਜੀਵਨ, ਜੀਵਨ ਹਰ ਜਪ, ਸਾਧ ਸੰਗ ਵਾਲੀ ਅਵਸਥਾ ਉਹਨਾਂ ਦੀ ਬਣੀ ਰਹਿੰਦੀ ਹੈ।
1: ਗੋਬਿੰਦ ਭਜਨ ਰੰਗ,
0: ਗੋਬਿੰਦ ਦੇ ਭਜਨ ਵਿੱਚ ਰੰਗੇ ਰਹਿੰਦੇ ਹਨ ਰੱਬ ਦੇ ਪਿਆਰੇ।
1: ਰਸਨਾ ਬਖਾਨੇ ਨਾਮ,
0: ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ। ਇਸੇ ਵਾਸਤੇ ਰਸਨਾ ਨਾਲ ਰੱਬ ਦੇ ਪਿਆਰੇ ਕੇਵਲ ਤੇ ਕੇਵਲ ਨਾਮ ਜਪਦੇ ਹਨ।
1: ਨਾਨਕ ਦਰਸ਼ਨ ਦਾਨ,
0: ਤੇ ਕੇਵਲ ਦਾਤ ਮੰਗਦੇ ਨੇ ਰੱਬ ਕੋਲੋਂ ਦਰਸ਼ਨਾਂ ਦੀ। ਹਰ ਵੇਲੇ ਅੱਠੇ ਪੈਰ ਹੱਥ ਜੋੜ ਕੇ ਇਹ ਅਰਦਾਸਾਂ ਕਰਦੇ ਨੇ, ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ।
1: ਗੁਣ ਗਾਏ ਸੁਨ ਲਿਖ ਦੇ,
0: ਉਹ ਹਮੇਸ਼ਾ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ, ਸੁਣਦੇ ਨੇ ਤੇ ਲਿਖ ਕੇ ਦੂਜਿਆਂ ਦੇ ਉੱਤੇ ਪਰਉਪਕਾਰ ਕਰਦੇ ਹਨ।
1: ਸੋ ਸਰਬ ਫਲ ਹਰ ਲੇ,
0: ਹਰੀ ਕੋਲੋਂ ਉਹਨਾਂ ਨੂੰ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ। ਕਿਹਨਾਂ ਨੂੰ? ਜਿਹੜੇ ਹਰੀ ਦਾ ਨਾਮ ਲਿਖਦੇ ਨੇ, ਹਰੀ ਦਾ ਨਾਮ ਸੁਣਦੇ ਨੇ ਤੇ ਹਰੀ ਦਾ ਨਾਮ ਹੀ ਸੁਣਾਉਂਦੇ ਹਨ।
1: ਕੁਲ ਸਮੂਹ ਕਰਤ ਉਧਾਰ,
0: ਤੇ ਫਿਰ ਕੇਵਲ ਉਹਨਾਂ ਦਾ ਜਨਮ ਮਰਨ ਦਾ ਚੱਕਰ ਨਹੀਂ ਕੱਟਿਆ ਜਾਂਦਾ, ਬਲਕਿ ਉਹਨਾਂ ਦੀਆਂ ਸਾਰੀਆਂ ਕੁੱਲਾਂ ਦਾ ਉਧਾਰ ਹੋ ਜਾਂਦਾ ਹੈ, ਕਿਉਂਕਿ ਸਾਧ ਸੰਗਤ ਸੰਤ ਜਨਾਂ ਕੇ ਹਰ ਕਾਰ ਸੁਆਰੇ, ਪ੍ਰਹਲਾਦ ਜਨ ਕੇ ਇੱਕੀ ਕੁੱਲ ਸੁਧਾਰੇ ਵਾਲੀ ਅਵਸਥਾ ਬਣ ਜਾਂਦੀ ਹੈ।
1: ਸੰਸਾਰ ਉਤਰ ਸੁਪਾਰ,
0: ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਨੇ।
1: ਹਰ ਚਰਨ ਬੋਹਿਤ ਤਾਹੇ,
0: ਉਹਨਾਂ ਵਾਸਤੇ ਵਾਹਿਗੁਰੂ ਪਰਮਾਤਮਾ ਦੇ ਚਰਨ ਹੀ ਜਹਾਜ਼ ਦਾ ਕੰਮ ਕਰਦੇ ਹਨ।
1: ਮਿਲ ਸਾਧ ਸੰਗ ਜਸ ਗਾਹੇ,
0: ਗੁਰੂ ਦੀ ਸੰਗਤ ਵਿੱਚ ਮਿਲ ਕੇ ਹਰੀ ਦਾ ਜਸ ਗਾਉਂਦੇ ਹਨ।
1: ਹਰ ਪੈਜ ਰੱਖੇ ਮੁਰਾਰ,
0: ਉਹਨਾਂ ਦੀ ਪੈਦ ਉਹ ਮੁਰਾਰ ਮੁਰਦੈਤ ਨੂੰ ਮਾਰਨ ਵਾਲਾ ਵਾਹਿਗੁਰੂ ਰੱਖਦਾ ਹੈ।
1: ਹਰ ਨਾਨਕ ਸਰਨ ਦੁਆਰ,
0: ਕਿਉਂਕਿ ਉਹ ਹਮੇਸ਼ਾ ਰੱਬ ਦੇ ਪਿਆਰੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਰਹਿੰਦੇ ਨੇ। ਦੁਆਰ ਸ਼ਰਨ ਦੇ ਨੰਨੇ ਨੂੰ ਸਿਆਰੀ, ਦੁਆਰ ਦੇ ਰਾਰੇ ਨੂੰ ਸਿਆਰੀ, ਸ਼ਰਨ ਵਿੱਚ ਟਿਕੇ ਰਹਿੰਦੇ ਨੇ, ਦੁਆਰ ਤੇ ਟਿਕੇ ਰਹਿੰਦੇ ਨੇ, ਹਮੇਸ਼ਾ ਵਾਹਿਗੁਰੂ ਦੇ ਦਰ ਤੇ ਪੈ ਰਹਿੰਦੇ ਨੇ। ਸਤਸੰਗਤ ਸੱਚੇ ਸ਼ਬਦ ਦਾ ਭਾਵ ਅਰਥ ਇਹ ਹੈ, ਪ੍ਰਭੂ ਪਿਆਰਿਆਂ ਦਾ ਸੰਗ ਕਰਕੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਉਸ ਨਾਲ ਪ੍ਰੀਤ ਪਾ ਕੇ ਹੀ ਸੰਸਾਰ ਵਿੱਚ ਰਹਿੰਦਿਆਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਿਆ ਜਾ ਸਕਦਾ ਹੈ। ਬਚਨ ਆਪਾਂ ਰੋਜ਼ ਦਿਹਾੜਾਂਦੇ ਹਾਂ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਗੁਰਮੁਖਾਂ ਦਾ ਸੰਗ ਕਰੀਏ, ਅੱਠੇ ਪੈਰ ਵਾਹਿਗੁਰੂ ਦੇ ਗੁਣ ਗਾ ਕੇ ਆਪਣਾ ਲੋਕ ਅਤੇ ਪ੍ਰਲੋਕ ਸੁਧਾਰਨ ਦਾ ਯਤਨ ਕਰੀਏ, ਸੁਆਰਨ ਦਾ ਯਤਨ ਕਰੀਏ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸ਼ਬਦ ਦੇ ਆਧਾਰ ਤੇ ਸਾਂਝੇ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ।

0: ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਵ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣਹਾਰੇ। ਕੇਤੇ ਤੇਰੇ ਰਾਗ ਪਰੀ ਸੋ ਕਹੀ ਹੈ, ਕੇਤੇ ਤੇਰੇ ਗਾਵਣਹਾਰੇ। ਗਾਵਣ ਤੁਧਨੋ ਪਵਣ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵ ਧਿਆਨ ਦਰ ਨਾਲੇ। ਗਾਵਣ ਤੁਧਨੋ ਔਸਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੀ। ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਣ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਣ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਗਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਆਈਆਂ। ਆਖਣ ਵਾਲਾ ਕਿਆ ਬੇਚਾਰਾ,

ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਏ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇ ਵਡਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ।

ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ

ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰਿ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਨ ਹਰਿ ਧਿਆਇਆ ਜੀ ਤੈਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ

ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਦਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਗ੍ਰੰਥ ਜੀ ਮਾਨਿਓ

ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰੂ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੋਹ ਕਉ ਕਾਰੋ ਸੰਤਨ ਕੀ ਤੋਰੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੋਹ ਕਉ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

Thank you.

पूज्य आदि नहारु पूज्य पुरावा

0: ਕਿਰਬੂਦੀਰਨ ਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to radio broadcasting from Gurdwara Sahib Western Singh Sabha Williams Lake. Any comments and suggestions, please call 250-392-3874.
4: Satnam Shri Vaheguru Ji, Ek Omkar, Satnam Karta Purakh, Nirpa Nirvair, Akal Murat, Ajuni Saipang, Gur Prasad, ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ। ਆਸਾ ਸ੍ਰੀ ਕਬੀਰ ਜੀਓ, ਗੁਰਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ, ਕਵਨ ਕਾਜ ਜਗ ਉਪਜੈ ਬਿਨ ਸਹਿ ਕਹੋ ਮੋਹੇ ਸਮਝਾਇਆ। ਦੇਵ ਕਰੋ ਦਇਆ ਮੋਹੇ ਮਾਰਗ ਲਾਭੋ, ਜਿਤ ਪੈ ਬੰਧਨ ਟੂਟੇ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ ਅਤੇ ਤ੍ਰੈ ਕਾਲ ਵਾਦ ਸਰੂਪ ਹਨ। ਉਹਨਾਂ ਦਾ ਨਾਮ ਸਤ ਸਰੂਪ, ਉਹ ਨਾਮ ਪ੍ਰਸਿੱਧ ਹਨ। ਕਰਤਾ ਪੁਰਖ ਸਾਰੇ ਸੰਸਾਰ ਨੂੰ ਕਰਨੇ ਵਾਲੇ ਹਨ। ਨਿਰਭਉ ਭੈੜ ਤੋਂ ਰਹਿਤ, ਨਿਰਵੈਰ ਵੈਰ ਤੋਂ ਰਹਿਤ, ਅਕਾਲ ਮੂਰਤ ਉਹਨਾਂ ਦਾ ਸਰੂਪ ਕਾਲ ਤੋਂ ਰਹਿਤ ਹੈ, ਜੋਨੀ ਜੋਨੀਆਂ ਤੋਂ ਰਹਿਤ ਹਨ। ਸਹਿ ਭੰਗ ਆਪਣੇ ਪ੍ਰਕਾਸ਼ ਰੂਪਾਂ ਨੂੰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਰਾਗ ਆਸਾ ਬਾਣੀ ਭਗਤਾਂ ਦੀ, ਕਬੀਰ ਜੀ ਦੇ ਸ਼ਬਦ ਆ, ਨਾਮਦੇਵ ਜੀ ਦੇ, ਰਵਿਦਾਸ ਜੀ ਦੇ। ਹੁਣ ਪਹਿਲਾਂ ਆਸਾ ਸ੍ਰੀ ਕਬੀਰ ਜੀਓ, ਗੁਰਚਰਨ ਲਾਗ ਹਮਦਿਨਤਾ, ਕੁਛ ਕਹਿ ਜੋ ਪਾਇਆ, ਕਵਨ ਕਾ ਜੋ ਬਚਿਆ ਬਿਨ ਸਹਿ ਕਹੋ ਹਮ ਬੋਹੇ ਸਮਝਾਇਆ। ਦੇਵ ਕਰੋ ਦਇਆ ਮੋਹ ਮਾਰਗ ਲਾਭੋ, ਜਿਤ ਪੈ ਬੰਧਨ ਟੂਟੈ। ਸੰਸਾਰ ਦੀ ਮਾੜੀ ਹਾਲ ਦੇਖ ਕੇ ਕਬੀਰ ਜੀ ਮਹਾਰਾਜ ਆਪਣੇ ਗੁਰਦੇਵ ਸ੍ਰੀ ਰਾਮਾਨੰਦ ਜੀ ਕੋਲ ਬੇਨਤੀ ਕਰਦੇ। ਪਹਿਲੀ ਤੋਕ ਦੇ ਵਿੱਚ ਜਿਹੜਾ ਗੁਰ ਸ਼ਬਦ ਹੈ, ਇਸ ਨੂੰ ਰਹਾਉ ਦੀ ਪੰਕਤੀ ਨਾਲ ਜੋੜ ਕੇ ਫਿਰ ਅਰਥ ਕੀਤਾ ਜਾਂਦਾ ਹੈ। ਗੁਰਦੇਵ ਕਰੋ ਦਇਆ ਮੋਹ ਮਾਰਗ ਲਾਭਾ, ਜਿਤ ਪੈ ਬੰਧਨ ਟੁੱਟੇ। ਹੇ ਗੁਰੂ ਦੇ ਪ੍ਰਕਾਸ਼ ਨੂੰ ਕਿਰਪਾ ਕਰਕੇ ਮੈਨੂੰ ਉਸ ਪਵਿੱਤਰ ਰਸਤੇ 'ਤੇ ਲਾਓ, ਜਿਸ 'ਤੇ ਚੱਲਣ ਕਰਕੇ ਭੈ ਅਤੇ ਸੰਸਾਰ ਦੇ ਬੰਧਨ ਜਿਹੜੇ ਖਤਮ ਹੋ ਜਾਣ, ਟੁੱਟ ਜਾਣ। ਗੁਰਚਰਨ ਲਾਲ ਹਮਦਿਨਤਾ, ਪੂਛਤ ਕਹਿ ਜੀਓ ਪਾਇਆ। ਮੈਂ ਆਪ ਜੀ ਦੇ ਪਵਿੱਤਰ ਚਰਨਾਂ ਨੂੰ ਸੁਰਤੀ ਜੋੜ ਕੇ ਆਪ ਜੀ ਨੂੰ ਬੇਨਤੀ ਕਰਕੇ ਪੁੱਛ ਰਿਹਾ ਹਾਂ ਕਿ ਇਹ ਜਿਹੜਾ ਜੀਵ ਨੂੰ ਮਾਤਾ ਦੇ ਗਰਭ ਵਿੱਚ ਕਿਉਂ ਪਾਉਣਾ ਕੀਤਾ। ਔਰ ਇਸ ਜੀਵ ਨੂੰ ਦੂਸਰਾ ਪ੍ਰਸ਼ਨ, ਸੰਸਾਰ ਵਿੱਚ ਕਿਉਂ ਪੈਦਾ ਕੀਤਾ। ਕਵਨ ਕਾ ਜਗ ਉਪਜੈ ਬਿਨ ਸਹਿ ਕਹੋ ਹਮ ਬੋਹੇ ਸਮਝਾਇਆ। ਤੀਜਾ ਪ੍ਰਸ਼ਨ ਇਹ ਹੈ, ਜੀਵ ਸੰਸਾਰ 'ਚ ਕਿਹੜੇ ਕੰਮ ਵਾਸਤੇ ਪੈਦਾ ਹੋਇਆ ਔਰ ਕਿਵੇਂ ਬਿਨ ਸਹਿ ਨਾਸ ਹੁੰਦਾ ਹੈ। ਇਹ ਸਤਿਗੁਰੂ ਜੀ ਤਿੰਨਾਂ ਪ੍ਰਸ਼ਨਾਂ ਦੇ ਜਿਹੜੇ ਉੱਤਰ ਆ ਉਹ ਮੈਨੂੰ ਸਮਝਾ ਕੇ ਦੱਸੋ ਜੀ। ਰਾਮਾਨੰਦ ਜੀ ਪਹਿਲਾਂ ਤੀਜੇ ਪ੍ਰਸ਼ਨ ਦਾ ਉੱਤਰ ਸੁਣਾਉਣਗੇ। ਜਨਮ ਮਰਨ ਦੁੱਖ ਖੇਡ ਕਰਨ, ਕਹਿੰਦੇ ਹਨ ਕਿ ਜਿਹੜਾ ਜੀਵ ਹੈ ਆਪਣੇ ਕਰਮਾਂ ਦੇ ਖੇਡ ਖੇਡਣ ਹੁੰਦਾ ਕੀਤੇ ਕਰਮਾਂ ਦੇ ਮੁਤਾਬਕ ਜੰਮਣ ਵਾਲਾ ਦੁੱਖ ਹੁੰਦਾ ਭਾਵ ਕਰਮਾਂ ਦੇ ਅਨੁਸਾਰ ਹੀ ਇਹ ਜੀਵ ਸੰਸਾਰ ਵਿੱਚ ਆਉਂਦਾ ਅਤੇ ਜਾਂਦਾ ਜੰਮਦਾ ਮਰਦਾ ਹੈ ਸੁੱਖ ਜੀਵ ਜਨਮ ਤੇ ਛੁੱਟਿਆ ਰਹਾਂ ਜਿਸ ਸਮੇਂ ਇਹ ਜੀਵ ਜੰਮਿਆ ਉਸ ਸਮੇਂ ਤੋਂ ਸੁੱਖ ਇਹਦੇ ਪਾਸੋਂ ਛੁੱਟ ਗਿਆ ਸੁੱਖ ਪੈਦਾ ਹੋਇਆ ਗਿਆ ਕਿਉਂਕਿ ਸ਼ਾਸਤਰਾਂ ਦਾ ਇਹ ਇੱਕ ਨਿਯਮ ਹੈ ਕਿ ਸਰੀਰ ਦੁੱਖਾਂ ਦੀ ਖਾਣ ਹੈ ਮੋਕਸ਼ ਪੰਥ ਵੀ ਪੰਡਿਤ ਗੁਲਾਬ ਸਿੰਘ ਜੀ ਨੇ ਦੱਸਿਆ ਸਗਲ ਦੁੱਖ ਕੋ ਕਾਰਨ ਦੇ ਸਾਰੇ ਦੁੱਖਾਂ ਦਾ ਕਾਰਨ ਇਹ ਦੇਹ ਹੈ ਰਾਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਇਹ ਜੀਵ ਸੁੱਖ ਦੀ ਪ੍ਰਾਪਤੀ ਕਿਸ ਪ੍ਰਕਾਰ ਕਰੇ ਸੁੱਖ ਕਹਿੰਦੇ ਜੀਵ ਜਨਮ ਤੇ ਛੁੱਟੇ ਜਦੋਂ ਇਹ ਜੀਵ ਜੰਮਣ ਤੋਂ ਛੁਟਕਾਰਾ ਪਾ ਜਾਏਗਾ ਫਿਰ ਇਹਨੂੰ ਸੁੱਖ ਦੀ ਪ੍ਰਾਪਤੀ ਹੋ ਜਾਏਗੀ ਅਤੇ ਦੂਜਾ ਪ੍ਰਸ਼ਨ ਫਿਰ ਹੈ ਮਾਇਆ ਫਾਸ ਬੰਧਨ ਹੀ ਕਾਰਨ ਇਹ ਜੀਵ ਪੈਦਾ ਕਿਉਂ ਕੀਤਾ ਗਿਆ ਮਾਇਆ ਦੀ ਜਿਹੜੀ ਫਾਹੀ ਹੈ ਇਹ ਸਵਾਮੀ ਰਾਮਾਨੰਦ ਜੀ ਕਹਿੰਦੇ ਕਬੀਰ ਜੀ ਬੰਧਨ ਵਿੱਚ ਇਸੇ ਕਰਕੇ ਇਹਦੇ ਫਾਰੇ ਇਹਨੂੰ ਘੱਟ ਦੇ ਨਾਸ ਕਰਨ ਲਈ ਜੀਵ ਨੂੰ ਸੰਸਾਰ 'ਚ ਪੈਦਾ ਕੀਤਾ ਹੈ ਅਰਥ ਵਾਸਤੇ ਬੰਧਨ ਕੀਤਾ ਹੈ ਹਰ ਮਨ ਸੁਣਨਾ ਲੋਕ ਹਰ ਮਿਹਨੇ ਅਤੇ ਇਹ ਸਾਰਿਆਂ ਦਾ ਮਨ ਨਾਲ ਹੁੰਦਾ ਸ਼੍ਰੋਮਣੀ ਦਾ ਸ਼੍ਰੋਮਣੀ ਜਿਹੜਾ ਸੁਣ ਪੁਰਨੇ ਤੁਰਿਆ ਅਤੇ ਨਿਰੰਕਾਰ ਹੈ ਉਹਦੇ 'ਚ ਲੁਕੇ ਉਹਦੇ ਦੇ ਵਿੱਚ ਲੀਨ ਹੋਣ ਵਾਸਤੇ ਨਾਮ ਸਾਰਥ ਪੁਰਸ਼ ਨੂੰ ਪੈਦਾ ਕੀਤਾ ਹੈ ਆਪਾਂ ਪਦ ਨਿਰਵਾਣ ਨਾਲ ਚੀਨੇ ਹਾਂ ਕਿ ਬੰਧਨ ਤੋਂ ਰਹਿਤ ਪਦਵੀ ਕਿਹੜੀ ਆਤਮ ਪਦ ਹੈ ਉਸਨੂੰ ਤਾਂ ਚੀਨੀਆਂ ਜਾਣਿਆ ਨਹੀਂ ਉਹਦੇ ਜਾਣਨ ਵਾਸਤੇ ਨਾ ਪੁਰਖ ਨੂੰ ਪੈਦਾ ਕੀਤਾ ਇਹਨ ਵਿਦ ਆਪਿਓ ਨਾ ਚੁੱਕੀ ਇਹ ਵਿਧੀ ਹੈ ਪੈ ਤੋਂ ਰਹਿਤ ਹੋਊਗੀ ਇਸ ਵਾਸਤੇ ਜੀਵ ਕਦੇ ਵੀ ਚੂਕੇ ਭੁੱਲਦਾ ਨਹੀਂ ਪਹਿਲੇ ਉੱਤਰ ਦਾ ਪ੍ਰਸ਼ਨ ਦੇਣ ਲਈ ਦੋ ਪੰਕਤੀਆਂ ਅਰਥ ਫਿਰ ਕੀਤਾ ਜਾਏਗਾ ਮਾਇਆ ਪਾਸ ਬੰਧ ਨਹੀਂ ਫਾਰਾ ਅਰ ਮਨ ਸੁਣਨ ਲੋਕ ਇਹ ਜੀਵ ਮਾਇਆ ਦੀ ਜਿਹੜੀ ਮੋਹ ਰੂਪੀ ਫਾਹੀ ਹੈ ਇਹੀ ਬੰਧਨ ਰੂਪ ਹੈ ਉਹਨੂੰ ਫਾਰੇ ਮੈਂ ਨਹੀਂ ਫਾੜਦਾ ਨਹੀਂ ਔਰ ਸੁਣ ਔਰ ਸਮਾਧੀ ਵਿੱਚ ਮਨ ਟਿਕਦਾ ਨਹੀਂ ਔਰ ਮਾਤਾ ਦੇ ਪੇਟ ਵਿੱਚ ਇਸੇ ਕਰਕੇ ਪਾਇਆ ਹੈ ਅਤੇ ਜਿਹੜਾ ਸੰਪਰਦਾਇਕ ਪਾਠ ਹੈ ਬੰਦ ਨਹੀਂ ਫਾਰਿਆ ਆਪਾ ਬਦ ਨਿਰਵਾਣ ਨਾਲ ਚੀਨਿਆ ਨਿਰਵਾਣ ਜਿਹੜਾ ਬਾਣ ਦੁੱਖ ਤੋਂ ਰਹਿ ਨਿਰਮਿਣੇ ਰਹਿਤ ਆਤਮਾ ਪਦੂ ਨੂੰ ਤਾਂ ਜਾ ਚੀਨਿਆ ਮੈਨੇ ਜਾਣੇ ਇਸ ਵਾਸਤੇ ਜੀਵ ਜਿਹੜਾ ਮਾਤਾ ਦੇ ਉਦਰ ਵਿੱਚ ਪਾਇਆ ਗਿਆ ਇਨ ਵਿਦ ਅਪਿਓ ਨਾ ਚੂਕਿਆ ਇਸ ਪੀੜ੍ਹੀ ਨਾਲ ਭੈ ਤੋਂ ਰਹਿਤ ਹੋਣਾ ਸੀ ਲੇਕਿਨ ਹੋਇਆ ਨਹੀਂ ਕਿਉਂਕਿ ਚੂਕੇ ਭੁੱਲ ਗਿਆ ਉੱਥੇ ਦਾ ਇਕਰਾਰ ਕਰ ਗਿਆ ਸੀ ਇੱਥੇ ਸਾਰੇ ਇਕਰਾਰ ਭੁਲਾ ਦਿੱਤੇ ਕਹੀ ਨੂੰ ਉਪਜਪ ਜਾਣੇ ਭਾਵੋ ਭਾਵੀ ਹੁਣ ਇਹ ਜਿਹੜੀ ਮਾਇਆ ਔਰ ਸ੍ਰਿਸ਼ਟੀ ਹੈ ਇਹ ਵੀ ਅਨਾਦੀ ਰੂਪ ਹੋਣ ਕਰਕੇ ਤਿੰਨਾਂ ਕਾਲਾਂ 'ਚ ਕਿਸੇ ਕਾਲ ਵਿੱਚ ਉਤਪੰਨ ਨਹੀਂ ਹੋਈ ਭਾਵ ਚੁੱਕੀ ਹੈ ਅਗਿਆਨੀ ਪੁਰਸ਼ ਨੂੰ ਕਰਮ ਤੋਂ ਪੈਦਾ ਹੋ ਜਾਣਾ ਔਰ ਸੱਚੀ ਸਮਝ ਰਿਹਾ ਜਿਸ ਤਰ੍ਹਾਂ ਅਸਤੀ 'ਚ ਸੱਪ ਤਿੰਨ ਗੱਲ ਨਹੀਂ ਹੋਇਆ ਅਤੇ ਜਿਹੜਾ ਰੇਗਿਸਤਾਨ ਹੈ ਉੱਥੇ ਮਿਰਗ ਤ੍ਰਿਸ਼ਨਾ ਦਾ ਪਾਣੀ ਨਹੀਂ ਹੋਇਆ ਸਿੱਪੀ ਵਿੱਚ ਆਉਂਦੀ ਕਦੇ ਨਹੀਂ ਹੋਈ ਲੇਕਿਨ ਭਰਮ ਨਾਲ ਸਮਝਦੇ ਪਿਆਰ ਤਾਂ ਕਰਨ ਅਸੀਂ ਨਿਰਾਮ ਕਰਨ ਉਦੋਂ ਵੇਖਣਾ ਉਦੋਂ ਬਿਨਾ ਹੋਣਾ ਆਪਾਂ ਪ੍ਰੇਮ ਨਹੀਂ ਸੀ ਕਰਨਾ ਮਾਇਆ ਜਾਂ ਦੁਨੀਆ ਨਾਲ ਉਹਨਾਂ ਨਾਲ ਪ੍ਰੇਮ ਕਰਦਾ ਇਸ ਵਾਸਤੇ ਨੂੰ ਮਾਂ ਦੇ ਪੇਟ ਵਿੱਚ ਪਾਇਆ ਗਿਆ ਅਤੇ ਸਤਿਗੁਰਾਂ ਦੀ ਔਰ ਸ਼ਾਸਤਰਾਂ ਦੀ ਜਿਹੜੀ ਸ਼ੁਭ ਗ੍ਰੰਥਾਂ ਦੀ ਸਿੱਖਿਆ ਉਹ ਹਿਰਦੇ 'ਚ ਪੈਦਾ ਹੀ ਨਹੀਂ ਹੁੰਦੀ ਆਪਣੀ ਮਨਮਤ ਨੂੰ ਉਪਜੀ ਪੈਦਾ ਹੋਈ ਸੱਚੀ ਜਾਂਦਾ ਪ੍ਰੇਮ ਕਰਨਾ ਸੀ ਸਤਿਗੁਰੂ ਸਿੱਖਿਆ ਜੀ ਉਹ ਤੋਂ ਇਹ ਬਿਨਾਂ ਹੋ ਗਈ ਹੋਇਆ ਕਰਦਾ ਅਭਾਵ ਪ੍ਰੇਮ ਨਹੀਂ ਸੀ ਕਰਨਾ ਮਨ ਮਤ ਨਾਲ ਉਹਨਾਂ ਪ੍ਰੇਮ ਕਰਿਆ। ਇਸ ਪਾਸੇ ਜੀਵ ਮਾਤਾ ਦੇ ਪੇਟ ਵਿੱਚ ਪਾਇਆ ਗਿਆ। ਉਦਯਸਤ ਕੀ ਮਨਬੁੱਧ ਅਤੇ ਉਦਿਆਚਲ ਤੋਂ ਲੈ ਕੇ ਅਸਤ ਅਰਥਾਚਲ ਤੱਕ ਜਿੰਨੇ ਵੀ ਪਦਾਰਥ ਹੈ ਉਹਨਾਂ ਦੇ ਮਨਵੇਂ ਨੇ ਮੰਨਣ ਵਾਲੀ ਇਹਦੀ ਬੁੱਧੀ ਬਣ ਰਹੀ ਹੈ। ਉਦਯਸਤ ਜੰਮਣ ਵੱਲ ਨਰਕ ਸ਼ੋਗ ਰਾਗ ਦੁਆਰ ਦੇ ਮੰਨਣ ਕਰਨ ਵਾਲੀ ਬੁੱਧੀ ਪੈਦਾ ਹੋ ਰਹੀ ਹੈ। ਇਸ ਵਾਸਤੇ ਨੂੰ ਮਾਇਆ ਦੇ ਪੇਟ ਵਿੱਚ ਪਾਇਆ ਗਿਆ ਹੈ। ਇਹ ਕਹਿੰਦੇ ਤੂੰ ਬਚੇ ਕਿਵੇਂ? ਉਦੈ ਅਸਤ ਕੀ ਮਨ ਬੋਧਨਾ ਸੀ ਤੋ ਸਦਾ ਸਹਿਜ ਲਿਵ ਲੈਣਾ। ਉਦੈ ਮੈਨੇ ਉਹਦੇ ਆਚਲ ਤੋਂ ਲੈ ਕੇ ਅਸਤਾਚਲ ਅਸਤ ਅਸਤਾਚਲ ਤੱਕ ਜਿੰਨੇ ਵੀ ਪਦਾਰਥ ਹੈ, ਸੂਰਜ ਚੜ੍ਹਨ ਤੋਂ ਸੂਰਜ ਛਿਪਣ ਤੱਕ ਬ੍ਰਹਿਮੰਡ ਜਿੰਨੇ ਪਦਾਰਥ ਹੈ ਉਹਨਾਂ ਦੇ ਮੰਨਣ ਕਰਨ ਵਾਲੀ ਜਿਹੜੀ ਬੁੱਧੀ ਨਾਸ ਹੋ ਜਾਵੇ, ਪਦਾਰਥਾਂ ਨੂੰ ਲਗਾਓ ਟੁੱਟ ਜਾਏ। ਉਹਦੇ ਅਸਤ ਜੰਮਣ ਵਾਰ ਨਾਰਕ ਸ਼ੋਗ ਰਾਗ ਦਿਵਸ ਇਹ ਮੰਨਣ ਕਰਨ ਬੁੱਧੀ ਇਹ ਨਾਸ ਹੋ ਜਾਵੇ। ਇਹ ਲਿਵਲਾ ਕੇ ਸਦਾ ਵਾਸਤੇ ਸਹਿਜ ਸਹਿਜ ਪਦ ਜਿਹੜਾ ਗਿਆਨ ਪਦ ਲੀਨ ਹੋ ਜਾਂਦਾ। ਇਸ ਯੁਗਤੀ ਕਰਕੇ ਮਾਂ ਦੇ ਪੇਟ ਕੋਠੀ ਵਿੱਚ ਫੇਰ ਨਹੀਂ ਪੈਂਦਾ। ਸਹਿਜ ਪਦ ਇਸ ਕਿੰਨੇ ਭੇਦ ਹੋਵੇ ਜੋ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਦੋਂ ਕੁੰਭ ਵਿਗਰਾਨਾ। ਜਿਸ ਤਰ੍ਹਾਂ ਜਿਹੜਾ ਸੂਰਜ ਦਾ ਪ੍ਰਤੀਬਿੰਬ ਆ ਜਲ ਅਤੇ ਘੜੇ ਦੀ ਉਪਾਧੀ ਕਰਕੇ ਵੱਖਰਾ ਮਲੂਮ ਹੁੰਦਾ, ਪਰ ਜਿਸ ਵੇਲੇ ਘੜੇ ਤੋਂ ਜਲ ਡੋਲ ਦਿੱਤਾ ਜਾਏ ਉਹ ਜਿਹੜਾ ਪ੍ਰਤੀਬਿੰਬ ਆ ਉਹ ਸੂਰਜ ਜਲ ਕੇ ਰਲ ਜਾਂਦਾ। ਇਸ ਤਰ੍ਹਾਂ ਅੰਤਸ਼ਕਰਨ ਅਤੇ ਘੜੇ ਦੀ ਉਪਾਧੀ ਕਰਕੇ ਸਾਖੀ ਚੇਤਨ ਜਿਹੜਾ ਬ੍ਰਹਮ ਤੋਂ ਇਹ ਆਪਣੇ ਨੂੰ ਪਿੰਡ ਮਲੂਮ ਕਰ ਰਿਹਾ, ਮਲੂਮ ਹੋ ਰਿਹਾ। ਔਰ ਜਿਸ ਵੇਲੇ ਅੰਤਸ਼ਕਰਨ ਰੂਪੀ ਘੜੇ ਚੋਂ ਕਾਮ ਕਰਮ ਰੂਪੀ ਜਲ ਡੋਲ ਦਿੱਤਾ ਜਾਏ ਤਾਂ ਪ੍ਰਤੀਬਿੰਬ ਕੀ ਹੈ? ਨਿਰੰਕਾਰ ਦਾ ਪ੍ਰਤੀਬਿੰਬ ਜੀਵ ਹੈ। ਇਹ ਬਿੰਬ ਮੈਨੇ ਉਸ ਨਿਰੰਕਾਰ ਨਾਲ ਮਿਲ ਜਾਂਦਾ ਹੈ ਉਦੋਂ ਕੁੰਭ ਵਿਗਰਾਨਾ। ਜਿਸ ਵਾਰ ਘੜੇ ਨੂੰ ਡੰਡੇ ਦੇ ਨਾਲ ਭੰਨ ਦਿੱਤਾ ਜਾਏ ਕਿ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਹ ਸੂਰਜ ਪ੍ਰਤੀਬਿੰਬ ਸੂਰਜ ਨੂੰ ਜਾਣ ਮਿਲਦਾ। ਇਸ ਤਰ੍ਹਾਂ ਬ੍ਰਹਮ ਗਿਆਨ ਰੂਪੀ ਡੰਡਾ ਮਾਰ ਕੇ ਸਥੂਲ ਸਰੀਰ ਰੂਪੀ ਕੁੰਭ ਘੜੇ ਨੂੰ ਜੇ ਭੰਨ ਦਿੱਤਾ ਜਾਏ ਫਿਰ ਸੂਖਮ ਸਰੀਰ ਦੇ ਕਾਰਨ ਸਰੀਰ ਰੂਪੀ ਜਿਹੜਾ ਜਲ ਡੁੱਲ ਗਿਆ ਤਿੰਨੇ ਸਰੀਰਾਂ ਦਾ ਅਭਾਵ ਹੋ ਗਿਆ, ਨਾਸ਼ ਹੋ ਗਿਆ। ਪ੍ਰਤੀਬਿੰਬ ਜਿਹੜਾ ਸਾਖੀ ਚੇਤਨ ਬਿੰਬਿਆ ਹੁਣ ਅਦਵੈਤਾਨੰਦ ਨਾਲ ਮਿਲ ਜਾਂਦਾ। ਇਸ ਵਾਸਤੇ ਜੀਵਨ ਮੁਕਤੀ ਦੇ ਆਨੰਦ ਵਾਲਾ ਪਹਿਲਾ ਅਰਥ ਜੀਵਨ ਮੁਕਤੀ ਦੇ ਆਨੰਦ ਵਾਲਾ, ਦੂਜਾ ਰੂਪ ਦੇ ਮੁਕਤੀ ਆਨੰਦ ਵਾਲਾ। ਕਹੋ ਕਿ ਐਸਾ ਗੁਣ ਪ੍ਰਮ ਭਾਗਾ ਤੋਮਨ ਸੁਣ ਸਮਾਨਾ। ਭਗਤ ਜੀ ਕਹਿੰਦੇ ਜੋ ਐਸਾ ਗੁਣ ਐਸੀ ਵਿਚਾਰ ਐਸਾ ਗਿਆਨ ਪ੍ਰਾਪਤ ਹੋਣ ਪੰਜ ਤਰ੍ਹਾਂ ਦਾ ਜਿਹੜਾ ਭਰਮ ਆ ਉਹ ਦੂਰ ਹੋ ਜਾਂਦਾ ਹੈ ਅਤੇ ਮਨ ਸੁਣ ਉਹ ਫੁਰ ਪਦ ਦੇ ਵਿੱਚ ਫਿਰ ਲੀਨ ਹੋ ਜਾਂਦਾ, ਸਮਾ ਜਾਂਦਾ। ਆਸਾ ਸਾਡੇ ਗਾਜ ਗਜ ਸਾਡੇ ਤਹਿਤ ਧੋਤੀਏ ਤੇਰੇ ਪੰਨ ਤਗ। ਕਬੀਰ ਸਾਹਿਬ ਦੇ ਜਿਹੜੇ ਪ੍ਰੇਮੀ ਸੀ ਉਹ ਕਿਤੇ ਬਾਹਰ ਚਲੇ ਗਏ ਅਤੇ ਜਦੋਂ ਗਏ ਕਿਉਂਕਿ ਜੇ ਕਿਰਪਾ ਹੋਵੇ ਮਿੱਟੀ ਵੀ ਸੋਨਾ ਹੋ ਜਾਂਦੀ ਹੈ ਅਤੇ ਜੇ ਕਿਰਪਾ ਨੂੰ ਹੋਵੇ ਸੋਨਾ ਵੀ ਮਿੱਟੀ ਬਣ ਜਾਂਦਾ। ਉਹ ਕਾਸ਼ੀ ਜ਼ਿਲ੍ਹੇ ਆਏ, ਪਹਿਲਾਂ ਤਾਂ ਗੰਗਾ ਇਸ਼ਨਾਨ ਕੀਤਾ ਅਤੇ ਉੱਥੇ ਭਾਂਡੇ ਬੈਠੇ ਸੀ ਜਿਹਨਾਂ ਨੂੰ ਕਹਿੰਦੇ ਬਨਾਰਸ ਸੇਠ ਆ ਗਿਆ ਅਤੇ ਤਿਲਕ ਤੁਲਕ ਲਾਏ ਹੋਏ ਸੀ ਪੂਰਾ। ਉਹ ਫਿਰ ਜਿਹੜੇ ਇਹ ਨਹਾਉਣ ਲੱਗ ਪਿਆ ਅਤੇ ਉਹ ਸਾਜੋ ਸਮਾਜ ਚੱਕ ਕੇ ਤਿੱਤਰ ਹੋ ਗਿਆ। ਜਿਹੜੇ ਉਹ ਕਬੀਰ ਸਾਹਿਬ ਆਏ ਕਹਿੰਦੇ ਸੁਣਾਓ ਵੱਡੇ ਚਿਹਰੇ ਉੱਡੇ ਹੋਏ ਕੀ ਗੱਲ ਹੈ? ਕਹਿੰਦੇ ਆਹ ਗੱਲ ਹੋਈ ਕਿ ਉਹਨਾਂ ਨੇ ਭੇਸ ਤਾਂ ਸੰਤਾਂ ਦੇ ਬਣਾਏ ਹੋਏ ਸੀ। ਭੇਸ ਕਬੀਰ ਸਾਹਿਬ ਤੁਸੀਂ ਸੁਣਿਆ ਨਹੀਂ ਕਾਸ਼ੀ ਦੇ ਠੱਗ ਕਿਹੋ ਜਿਹਾ? ਉੱਥੇ ਫਿਰ ਇਹ ਰਾਹ ਦੀ ਪੰਕਤੀ ਵਾਸ ਚੱਲੇਗਾ। ਕੋਈ ਹਰ ਕੇ ਸੰਤ ਨੂੰ ਆਖੀ ਹੈ ਬਨਾਰਸ ਕੇਠ ਕਹਿੰਦੇ ਹੋਏ ਦੇ ਪਖੰਡ ਕਰਨ ਵਾਲੇ ਉੱਥੋਂ ਦਾ ਕਰਮ ਕਾਂਡ ਕਰਕੇ ਪਰਮਾਤਮਾ ਦੇ ਉਪਾਸ਼ਕ ਆਪਣੇ ਨੂੰ ਸਿੱਧ ਕਰਦੇ ਆ ਉਹ ਸੰਤ ਨਹੀਂ ਕਹੇ ਜਾਂਦੇ, ਉਹ ਤਾਂ ਕਾਸ਼ੀ ਦੇ ਅਸਲ ਵਿੱਚ ਠੱਗ ਸੀਗੇ। ਕੋਈ ਹਰ ਕੇ ਸੰਤ ਨਾ ਕੀਆ ਹੈ, ਉਹਦਾ ਭੇਖੇ ਪਾਇਆ ਸੀ ਪਰਮਾਤਮਾ ਦੇ ਸੰਤ ਸੁੜੀ ਨਾਮ ਜਪਣ ਵਾਲੇ, ਉਹਦਾ ਬਨਾਸ ਦੇ ਠੱਗ ਸੀਗੇ। ਐਸੇ ਸੰਤ ਨੇ ਮੌਕਾ ਪਾ ਲਿਆ ਇਸ ਤਰ੍ਹਾਂ ਦੇ ਜਿਹੜੇ ਹਾਂਜੀ ਝੂਠੇ ਪਰਾਵੇ ਪਾ ਕੇ ਠੱਗਣ ਵਾਸਤੇ ਲੋਕ ਬਣੇ, ਇਸ ਤਰ੍ਹਾਂ ਦੇ ਜਿਹੜੇ ਸੰਤ ਆ ਉਹ ਕਬੀਰ ਸਾਹਿਬ ਉਹਨਾਂ ਨੂੰ ਨਹੀਂ ਪਾਉਂਦੇ। ਡਾਲਾ ਸੁਪੇਡਾ ਗਟਕਾਵ ਹੈ ਰਹਾ ਉੱਪਰੋਂ ਦਾ ਕਹਿੰਦੇ ਲੋਕਾਂ ਨੂੰ ਦਿਖਾਵਾ ਕਰਨ ਲਈ ਦਾਲ ਫੁਲਕੇ ਨਾ ਆਪਣੇ ਢਿੱਡ ਨੂੰ ਭਰਦੇ ਡਾਲਾ ਕਾਣੀਆਂ ਦੀ ਮਤਲਬ ਕਿ ਬਿਰਛ ਨੂੰ ਪੇਡਾ ਮੁੱਢ ਤੋਂ ਗਟਕਾਵੇ ਮੈਨੂੰ ਫੁੱਟ ਦਿੰਦੇ ਨੇ ਪਰ ਮਾਇਆ ਵਾਸਤੇ ਆਦਮੀ ਨੂੰ ਜਾਨ ਵੀ ਮਾਰ ਦਿੰਦੇ ਆ ਰਾਹੋ। ਡਾਲਾ ਪਦਾਰਥਾਂ ਦੇ ਸਿਓਮੇ ਨੇ ਜਿਹੜੇ ਸਹਿਜ ਐਸੇ ਪੁਰਸ਼ ਉਹਨਾਂ ਦੇ ਪੇਡਾ ਸਰੀਰ ਨੂੰ ਪਹਿਲਾਂ ਮਾਰ ਕੇ ਫਿਰ ਉਹ ਜਿਵੇਂ ਡਾਕੂ ਮਾਇਆ ਖੋ ਲੈਂਦੇ ਆ ਪੇਟ ਨੂੰ ਗੱਟ ਗੱਟ ਕਰਕੇ ਭਰ ਲੈਂਦੇ ਆ। ਕਹਿੰਦੇ ਸ਼ੁਕਰੀਆ ਉਦੋਂ ਤੁਹਾਡਾ ਸਾਜੋ ਸਮਾਜ ਇਹ ਲੈ ਗਿਆ ਤੁਸੀਂ ਜਾਨਾ ਬਚਾ ਕੇ ਆ ਗਏ, ਉਦੋਂ ਜਾਨਾ ਵੀ ਨਹੀਂ ਛੱਡਦੇ ਗਾਜ ਸਾਢੇ ਤੈ ਤੈ ਤੋਤੀਆ ਤੇਰੇ ਪੈਂਦਾ। ਕਹਿੰਦੇ ਲੋਕ ਦਿਖਾਵੇ ਦੇ ਮੁਤਾਬਕ ਸਾਢੇ ਤਿੰਨ ਤਿੰਨ ਗਜ ਦੀਆਂ ਦੋ ਧੋਤੀਆਂ ਰਾਹ ਦੇ, ਇੱਕ ਧੋ ਲਈ ਇੱਕ ਪਾ ਲਈ, ਇੱਕ ਲਾਉਣੀ ਆ ਦੂਜੀ ਬੰਨਣੀ, ਤੇਰੇ ਤਿੰਨ ਆਗਾਂ ਤੰਦਾਂ ਵਾਲੇ ਤਗ ਜਿਹਨੇ ਉਪਾਏ ਹੋਏ ਔਰ ਕਰਕੇ ਕੋਈ ਤੰਦ ਟੁੱਟ ਵੀ ਜਾਏ ਨਾ ਅਤੇ ਜਿਹਨੇ ਉਹ ਟੁੱਟਣ ਦਾ ਦੋਸ਼ ਨਾ ਲੱਗਦਾ, ਕਿਉਂਕਿ ਅਸਲੀ ਜਿਹਨੇ ਉਹ ਜਿਹੜਾ ਉਹ ਦੋ ਆਗਾਂ ਦੇ ਹੁੰਦੇ ਆ, ਤਿੰਨ ਤਨ ਜਿਹਨੇ ਉਹ ਪਾਏ ਜਾਂਦੇ ਆ ਮਾਲਾ ਜਿਹਨੇ ਉਹ ਅਤੇ ਅਨੰਤ ਗਲੀ ਜਿਹਨਾਂ ਜੋ ਪਮਾਲੀਆ ਲੋਟੇ ਹੱਥ ਨਿਵਗ ਉਹਨਾਂ ਦੇ ਗਲ ਵਿੱਚ ਮਾਲਾ ਪਾਈਆਂ ਹੱਥਾਂ ਨਿਵਗ ਮੈਨੇ ਬਹੁਤ ਚਿੱਟੇ ਚਮਕਦਾਰ ਘੜਵੇ ਫੜੇ ਹੋਏ ਆ ਲੋਟੇ। ਕੋਈ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਪਾਵ ਹੈ ਡਾਲਾ ਤੋਂ ਪੇਡਾ ਗਟਕਾਵ ਹੈ ਰਹੋ। ਇਹਨਾਂ ਦਾ ਅਰਥ ਪਹਿਲਾਂ ਕੀਤਾ ਗਿਆ, ਬਾਸਨ ਮਾਂਜ ਚਰਾਵ ਹੈ ਉੱਪਰ ਕਾਠੀ ਧੋਏ ਜਲਾਵ ਹੈ। ਬਾਸਨ ਭਾਂਡਿਆਂ ਨੂੰ ਬੜਾ ਚੰਗੀ ਤਰ੍ਹਾਂ ਮਾਂਜਦੇ ਫਿਰ ਚੁੱਲ੍ਹੇ 'ਤੇ ਚਰਾਵੇ ਮੈਨੇ ਚੜਾਉਂਦੇ ਆ ਉੱਪਰ ਕਾਠੀ ਧੋਏ ਜਲਾਵ। ਬਾਸਨ ਮਾਂਜ ਚਰਾਵ ਹੈ ਉੱਪਰ ਕਾਠੀ ਧੋਏ ਜਲਾਵ, ਕਾਠੀ ਮੈਨੇ ਲੱਕੜਾਂ ਨੂੰ ਧੋ ਕੇ ਬਾਲਦੇ ਆ ਇੰਨੇ ਆਪਣੇ ਨੂੰ ਕਰਮ ਕਾਂਡੀ ਦਾਂਦੇ। ਬਸ ਦਾ ਖੇ ਖੋਦ ਕਰ ਹੈ ਦੋਏ ਚੁੱਲ੍ਹੇ ਸਾਰੇ ਮਨ ਸਿਖਾਵੇ। ਬਸ ਦਾ ਨਾਮ ਧਰਤੀ ਇੱਠ ਜਿੱਠ ਥੱਲਿਓਂ ਡੂੰਘਾ ਖੋਦ ਮੈਨੇ ਪੁੱਟ ਕੇ ਚੁੱਲ੍ਹੇ ਬਣਾਉਂਦੇ, ਇੱਕ ਤੇ ਦਾ ਦਾਲਾ ਰੱਖ ਦਿੰਦੇ ਦੂਜੇ ਤੇ ਉਹ ਕਵਾ ਤੂਆ ਰੱਖ ਕੇ ਜਾਂਦੋ ਪ੍ਰਸ਼ਾਦੇ ਤਿਆਰ ਕਰਦੇ ਫਿਰ ਉਹ ਸਾਰੇ ਇੱਕ ਪੰਗਜ ਬਹਿ ਕੇ ਦਾਲ ਰੋਟੀ ਖਾਂਦੇ। ਪਤਾ ਇਹ ਲੱਗੇ ਇਹਨਾਂ ਪੰਡਤਾਂ ਦਾ ਆਪਸ ਵਿੱਚ ਬਹੁਤ ਮੇਲ ਜੋਲ ਆ, ਬੜਾ ਮਿਲਾਪ ਆ ਅਤਫਾਕ ਬੜਾ, ਲੇਕਿਨ ਉਹਨਾਂ ਦੇ ਕਰਮ ਇੰਨੇ ਭੈੜੇ ਆ ਜਿਹੜੇ ਦਾ ਲੱਗ ਜਾਏ ਨਾ ਉਹ ਮਨੁੱਖ ਨੂੰ ਖਾ ਜਾਂਦੇ ਆ ਮਾਇਆ ਦੇ ਲਾਲਚ ਕਰਕੇ ਜਾਨੋ ਬੰਦੇ ਨੂੰ ਮਾਰ ਦਿੰਦੇ ਆ। ਕੋਈ ਪਾਪੀ ਸਦਾ ਫਿਰ ਹੈ ਅਪਰਾਧੀ ਮੁਖੋਂ ਪਰਸ ਕਹਾਵੇ ਸਿੱਧਾ ਹੋ ਕੇ ਬੈਠਿਆ ਅਗਰ ਕਿੰਨੀ ਵਾਰੀ ਤੈਨੂੰ ਸਮਝਾਇਆ ਉੱਤੇ ਦੇਖ ਪੋਥੀ ਸਾਹਿਬ ਦੇ। ਕੋਈ ਪਾਪੀ ਸਦਾ ਫਿਰ ਹੈ ਅਪਰਾਧੀ ਮੁੱਖ ਪਰਸ ਕਹਾਵੇ, ਐਸੇ ਜਿਹੜੇ ਪਾਪੀ ਪੰਡਤਾਂ ਦਾ ਭੇਸਕਾਰ ਹੈ ਅਪਰਾਧੀ ਅਪਰਾਧ ਪਾਪਾਂ ਨੂੰ ਕਰਦੇ ਘੁੰਮ ਫਿਰ ਰਹੇ ਅਤੇ ਮੂੰਹ ਤੋਂ ਆਪਣੇ ਨੂੰ ਅਪਰਸ ਅਤੇ ਅਸੀਂ ਤਾਂ ਦੂਜੇ ਨੂੰ ਛੋਹਦੇ ਹੀ ਨਹੀਂ। ਸਿਫਾਰਿਸ਼ ਕਰਨਾ ਹੁੰਦਾ ਨਾ ਛੋਹਣਾ ਅਤੇ ਅਸੀਂ ਨਹੀਂ ਕਿਸੇ ਨੂੰ ਛੋਹਦੇ ਆਪਣੇ ਨਾਲ ਦੂਜੇ ਨੂੰ ਲੱਗਣ ਨਹੀਂ ਦਿੰਦੇ। ਜੇ ਨਾਲ ਕੋਈ ਟੱਚ ਕਰ ਜਾਏ ਛੋ ਜਾਏ ਸਣੇ ਕੱਪੜਿਆਂ ਨਹਾਉਂਦੇ ਆ ਇਸ ਤਰ੍ਹਾਂ ਦੇ ਪਾਖੰਡ ਕਰਦੇ ਆ। ਸਦਾ ਸਦਾ ਫਿਰ ਹੈ ਅਭਿਮਾਨੀ ਸਗਲ ਕੁਟੰਬ ਡੁਬਾਵ ਹੈ, ਸਦਾ ਸਦਾ ਹਮੇਸ਼ਾ ਹਮੇਸ਼ਾ ਹੰਕਾਰ ਧਾਰੀ ਫਿਰਦੇ ਆ। ਚੋਰੀ ਹੈ, ਜਾਰੀ ਹੈ, ਠੱਗੀ ਦਾ ਜਿਹੜਾ ਧਨ ਉਹ ਲੁੱਟ ਖਸੁੱਟ ਕੇ ਸਾਰੇ ਟੱਬਰ ਨੂੰ ਫੜਾ ਕੇ ਇਹ ਆਪ ਤਾਂ ਡੁੱਬਣਾ ਹੀ ਆ, ਉਹਨਾਂ ਨੂੰ ਵੀ ਸਮੁੰਦਰ ਡੁੱਬਦੇ ਤਸ ਆਪਣੀ ਇੰਦਰੀ ਰੂਪੀ ਸਾਰੇ ਪ੍ਰਭਾਵ ਨੂੰ ਡੋਬੀ ਰੱਖਦੇ, ਇੰਦਰੀਆਂ ਨੂੰ ਮਾੜੇ ਪਾਸੇ ਲਾ ਛੱਡਦੇ। ਜਦ ਕੋਲ ਆਇਆ ਤੇ ਤੀਹ ਲਾਗਾ ਤੇ ਐਸੇ ਕਰਮ ਕਮਾਵੇ, ਪਾਤਸ਼ਾਹ ਕਹਿੰਦੇ ਭਾਈ ਪਿਛਲੇ ਵੀ ਇਹਨਾਂ ਦੇ ਮਾੜੇ ਕਰਮ ਸੀ, ਉਹ ਸੰਸਕਾਰ ਲੈ ਕੇ ਆਏ ਆ, ਉਹਨਾਂ ਮੁਤਾਬਕ ਉੱਧਰ ਲਾਇਆ ਹੋਇਆ, ਉੱਧਰ ਲੱਗ ਰਿਹਾ ਇਸ ਤਰ੍ਹਾਂ ਦੇ, ਹੁਣ ਇਸ ਜਨਮ 'ਚ ਵੀ ਪੁੱਠੇ ਕਰਮ ਕਮਾ ਰਹੇ। ਕਹੋ ਕਬੀਰ ਜੇ ਸਤਿਗੁਰ ਭੇਟਿਆ ਪੁਨਰਪ ਜਨਮ ਨਾਲ, ਪਾਤਸ਼ਾਹ ਕਹਿੰਦੇ ਇਹਨੂੰ ਪੂਰਾ ਗੁਰੂ ਮਿਲੇ, ਭੇਟੇ ਮੈਂ ਨਹੀਂ ਮਿਲੇ, ਉਹ ਪੁਨਰਪ ਫਿਰ ਨਿਸ਼ਚੇ ਕਰਕੇ ਜੰਮਣ ਮਨ ਦੇ ਚੱਕਰ 'ਚ ਨਹੀਂ ਆਉਂਦਾ। ਸਾਡੇ ਗਾਜ ਸਾਡੇ ਤਹਿ ਤਹਿ ਧੋਤੀ ਆ, ਹੁਣ ਦੂਏ ਪਾਸੇ ਕਰਨਗੇ ਅਰਥ ਜਿਹਨਾਂ ਗੁਰੂ ਕਹਿਣ। ਸਾਢੇ ਤਿੰਨ ਮਾਤਰਾ ਹੁੰਦਾ ਓਂਕਾਰ ਮੰਤਰ, ਇਹਨੂੰ ਗਜ ਗਜ ਨਾਮੇ ਉਚਾਰਨ ਕਰਨਾ, ਉਚਾਰ ਕੇ ਸੇਵਾ ਭਜਨ ਸਿਮਰਨ ਇਹਦੇ ਰਾਹੀਂ ਬਾਲਕ ਅਵਸਥਾ ਜੋਨ ਬਿਰਧ ਤਿੰਨਾਂ ਅਵਸਥਾ ਧੋਤੀ ਆ ਮੈਨੇ, ਜਿਵੇਂ ਧੋ ਦੇਈਦਾ ਨਾ ਸਾਫ ਕਰੀਦਾ, ਇਹਨਾਂ ਨੂੰ ਸਫਲ ਕਰ ਲਿਆ, ਬਾਲ ਅਵਸਥਾ ਵੀ ਜਵਾਨੀ ਵੀ ਅਤੇ ਬਿਰਧ ਅਵਸਥਾ ਤੇਹਰੇ ਪੈਣ ਤੱਕ। ਸਤ ਸਤੋ ਰਜੋ ਤਮੋ ਤਿੰਨ ਗੁਣਾਂ ਵੱਲੋਂ ਤਗ ਮੈਨੇ, ਤਗ ਮੈਨੇ ਹੁੰਦਾ ਰੋਕਣਾ, ਰੋਕਾ ਪਾਇਆ ਹੋਇਆ ਹੈ। ਤਥਾ ਸਾਢੇ ਤਿੰਨ ਮਾਤਰਾ ਓਂਕਾਰ ਮੰਤਰ ਨੂੰ ਉਚਾਰ ਕੇ ਸੋਤ ਬਿਤ ਅਤੇ ਲੋਕ ਈਸ਼ਣੋ ਤੀਨੀ, ਪੁੱਤਰ ਦੀ ਇੱਛਾ, ਬਿਤ ਧੰਨ ਦੀ ਇੱਛਾ, ਲੋਕਾਂ ਦੀ ਸਾਡੀ ਵਡਿਆਈ ਹੋਵੇ, ਇਹ ਤਿੰਨ ਤਰ੍ਹਾਂ ਦੀਆਂ ਇੱਛਾ ਜਿਹੜੀਆਂ ਧੋਤੀਆਂ ਧੋ ਦਿੱਤੀਆਂ, ਔਰ ਮਨ ਵਣੀ ਸ਼ਰੀਰ ਹੋਇਆ ਤਾਂ ਇਹਨਾਂ ਨੂੰ ਤਗ ਉਦੋਂ ਰੋਕ ਪਾਈ। ਮਨ ਕਰਕੇ ਖੋਟੇ ਪੁਰਨੇ ਨਹੀਂ ਕਰਦੇ, ਬਾਣੀ ਕਰਕੇ ਕਿਸੇ ਦਾ ਚੇਤ ਨਹੀਂ ਦੁਖਾਉਂਦੇ ਮਾੜਾ ਵਜਨ ਬੋਲ, ਔਰ ਸਰੀਰ ਕਰਕੇ ਕਿਸੇ ਦਾ ਬੁਰਾ ਨਹੀਂ ਕਰਦੇ। ਗੱਲੇ ਇਹਨਾਂ ਜਪਣ ਵਾਲੀਆਂ, ਜਿਹਨਾਂ ਮਹਾਤਮਾ ਦੀਆਂ ਗੱਲਾਂ ਹੀ ਮਾਲਾ ਲੈ ਕੇ ਜਪਣ ਯੋਗ, ਗੱਲਾਂ ਬਹੁਤ ਵਿਚਾਰ ਦੀਆਂ ਕਰਦੇ, ਲੋਟੇ ਹੱਥ ਨਿਵਾਗ, ਔਰ ਹਾਥੀ ਜਿਹਨਾਂ ਦੇ ਪਵਿੱਤਰ ਭਾਂਡੇ ਆ, ਹੱਥਾਂ ਦੇ ਰੋਟੀ ਚੱਗ ਲੈਂਦੇ ਆ, ਬੁੱਕ ਬਣਾ ਕੇ ਪਾਣੀ ਪੀ ਲੈਂਦੇ, ਕਿਉਂਕਿ ਜਿਹੜੇ ਬਰਾਗਤ ਲੋਕ ਆ ਉਹ ਖੜੇ ਖੜੇ ਆ ਹਾਥੇ ਖਾ ਲੈਂਦੇ ਜੀ, ਵਿਸ਼ੇਸ਼ ਕਰਕੇ ਉਹਨਾਂ ਦੇ ਜਿਹੜੇ ਹੱਥ ਆ, ਹੈਂ ਇਹ ਨਹੀਂ ਕਿ ਜਣੇ ਖਣੇ ਅੱਗੇ ਹੈਂ ਕਰਨ ਵੱਲੋਂ ਲੋਟੇ ਮੈਂ ਨਹੀਂ ਹਟੇ ਰਹਿੰਦੇ, ਦੇਖਦੇ ਕਿ ਹੱਥ ਨਹੀਂ ਹਟਦੇ, ਕਿਸੇ ਗੱਲ ਹੱਥ ਹਟ ਕੇ ਮੰਗਦੇ ਨਹੀਂ, ਔਰ ਆਪਣੇ ਸਰੀਰ ਵਾਸਤੇ ਕਿਸੇ ਤੋਂ ਮੰਗਣਾ ਹੈਂ ਉਹਦੇ ਨਾਲੋਂ ਮਰਨਾ ਚੰਗਾ, ਕਿਉਂਕਿ ਮੰਗਣ ਅਤੇ ਮਰਨਾ ਭਲਾ ਆਪਣੇ ਤਨ ਕੇ ਕਾਜ, ਪਰਮਾਸ ਕੇ ਮੰਗਣੇ ਮੋਹਣਾ ਆਵ ਹੈ ਲਾਜ। ਕੋਈ ਹਰ ਕੇ ਸੰਤ ਨਾ ਆਖੀ ਹੈ, ਜੋ ਪਰਮਾਤਮਾ ਦੇ ਸੰਤ ਨਹੀਂ ਕਹੇ ਜਾਂਦੇ, ਸਵਾਮੀ ਜੀ ਕਹਿੰਦੇ ਕਹੇ ਜਾਂਦੇ ਬਨ ਅਰਸ ਕੇ ਸੰਤ, ਕਿਉਂਕਿ ਉਹਨਾਂ ਨੇ ਬਾਨਾ ਮੈਨੇ ਬਣਿਆ ਹੋਇਆ ਜਿਹੜਾ ਸੰਸਾਰ ਰਸ ਆ ਇਹਦੇ ਤਾਂ ਠੱਗਿਆ ਦੂਰ ਕਰ ਦਿੱਤਾ, ਜਿਹੜਾ ਕੁਰਸ ਬਣਿਆ ਸੀ ਨਾ ਮਨ 'ਚ ਹੈ ਇਹਨੂੰ ਦੂਰ ਕਰ ਦਿੱਤਾ, ਅਤੇ ਬਣਿਆ ਹੋਇਆ ਆਤਮਾ ਰਸ ਉਹਦੇ ਤਾਂ ਕਹਿੰਦੇ ਠੱਗਿਆ, ਉਹਨੂੰ ਗ੍ਰਹਿਣ ਕਰ ਲਿਆ। ਐਸੇ ਸੰਤ ਨਾਲ ਮੋਕੋ ਭਾਵ, ਇਸ ਤਰ੍ਹਾਂ ਦੇ ਸੰਤ ਕਹਿੰਦੇ ਮੈਨੂੰ ਚੰਗੇ ਨਹੀਂ ਲੱਗਦੇ, ਕਹਿੰਦੇ ਲੱਗਦੇ ਆ ਬਹੁਤ ਚੰਗੇ ਲੱਗਦੇ ਆ, ਡਾਲਾ ਸੋ ਪੇਡਾ ਗਟਕਾਲ ਸਰੋ, ਜਿਹੜਾ ਰਾਗ ਦਵੈਸ਼ ਰੂਪੀ ਟਾਹਣੀਆਂ ਦੇ ਸਹਿਤ ਸਾਰਾ ਪੇਡਾ ਜਿਹੜਾ ਮੁੰਡ ਕੀ ਆ ਅਗਿਆਨ, ਉਹਨੂੰ ਗਟਕਾਵੇ ਮੈਨੇ ਉਹਦਾ ਭਾਵ ਕਰਦੇ ਨਾਸ ਕਰਦੇ ਹਨ। ਬਾਸਨ ਮਾਂਜ ਰੱਬ ਹੈ ਉੱਪਰ, ਜਿਹੜੀਆਂ ਭੈੜੀਆਂ ਬਾਸ਼ਨ ਉਹਨੂੰ ਮਾਂਜ ਦਿੱਤਾ, ਸਾਰਿਆਂ ਦੇ ਉੱਤੇ ਪਾਉਣੇ ਨਿਰੰਕਾਰ, ਉਹਦੇ 'ਚ ਬਿਰਤੀ ਨੂੰ ਚੜ੍ਹਾਉਂਦੇ ਆ, ਕਾਠੀ ਤੋਂ ਜਲਾਬ ਹੈ ਇਹ ਸਤਸੰਗ ਰੂਪੀ ਸਰੋਵਰ, ਜਿਹੜਾ ਗੁਰੂ ਦਾ ਉਪਦੇਸ਼ ਰੂਪੀ ਜਲ ਨਾਲ ਭਰਿਆ ਆ, ਉਹਦੇ 'ਚ ਕਾਠੀ ਦੇਹ ਨੂੰ ਧੋ ਕੇ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਰੂਪੀ ਅੱਗ ਵਿੱਚ ਇਹ ਦੇਹ ਅਧਿਆਸ ਜਿਹੜਾ ਦੇਹ ਨਾਲ ਪ੍ਰੀਤੀ ਇਹਨੂੰ ਜਲਾਵੇ ਸਾੜ ਦਿੰਦੇ। ਬਸ ਦਾ ਖੋਦ ਕਰਿਆ ਦੋਏ ਚੂਲੇ, ਇਹ ਬੁੱਧੀ ਰੂਪੀ ਧਰਤੀ ਨੂੰ ਖੋਦ ਕੇ ਉੱਕਰ ਕੇ ਹੈ ਨਿਮਰਤਾਲੇ ਗੁਣ ਧਾਰ ਕੇ ਦੋਏ ਇਹ ਜਿਹੜੀ ਦਵੈਤ ਸੀ ਇਹ ਬ੍ਰਹਮ ਗਿਆਨੀ ਚੁੱਲ੍ਹੇ ਵਿੱਚ ਪਾਉਣਾ ਕਰਦੇ, ਇਹਨੂੰ ਸਾੜ ਦਿੰਦੇ। ਸਾਰੇ ਮਨਸ ਖਾਵ ਹੈ, ਕਾਣਿਆ, ਜਾਤੀ ਆ, ਵਿਦਿਆ, ਜਿਵੇਂ ਇਹ ਜਿੰਨੇ ਵੀ ਸਾਰੇ ਮਾਣਾਂ ਨੂੰ ਖਾਵੇ ਇਹਦਾ ਨਾਸ ਕਰ ਦਿੰਦੇ। ਬਸ ਦਾ ਖੁਦ ਬੁੱਧੀ 'ਚ ਵਿਚਾਰ ਕਰਕੇ ਰਕਾਰ ਮਕਾਰ ਆਰਾਮ ਬਣ ਗਿਆ। ਆਹਾ ਹਰਾਰਾ ਹਰੀ, ਗਗਾ ਰਾਰਾ ਗੁਰੂ। ਇਸ ਤਰ੍ਹਾਂ ਦੇ ਨਾਮਾਂ ਦਾ ਉਚਾਰਨ ਕਰਨ ਰੂਪੀ ਦੋ ਪਾਣੀ ਦੇ ਚੁੱਲ੍ਹੇ ਭਰਨਾ ਕਰਦੇ ਹਾਂ ਔਰ ਆਪਣੇ ਸੇਵਕਾਂ ਨੂੰ, ਹਾਂਜੀ, ਸਾਰੇ ਸੰਗਤ ਦਾ ਮਾਣ ਸਤਿਕਾਰ ਕਰਨਾ ਸਿਖਾਲਦੇ ਹਾਂ। ਇੱਧਰ ਦੇ ਤਾਂ ਇੱਕ ਥਾਂ ਬਿਰਤੀ ਨਹੀਂ ਟਿਕਦੀ ਤੇਰੀ, ਹੈਂ, ਜਿਹੜੇ ਹੋ ਕੇ ਬੈਠ, ਅੰਦਰ ਸੁਰਤ ਨਹੀਂ ਨਾ ਪੜ੍ਹਨਾ ਕੋਈ ਸਿੱਖਣਾ ਆ। ਕੋਈ ਪਾਪੀ ਸਦਾ ਫਿਰ ਹੈ ਅਪਰਾਧੀ, ਕੋਈ ਜਿਹੜੇ ਗੁਰਮੁਖ ਹੈ ਉਹਨਾਂ ਨੇ ਪੀ ਕੌਣ ਪਤੀ ਪਰਮਾਤਮਾ ਨੂੰ ਪਾ ਲਿਆ, ਔਰ ਜਿਹੜੇ ਪਾਪ ਸੀ ਗੁਨਾਹ ਸੀ ਉਹਨਾਂ ਨੂੰ ਹਮੇਸ਼ਾ ਹਟੇ ਰਹਿੰਦੇ। ਔਰ ਉੱਪਰ ਇਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਨਾਨਕਾਰ ਦਾ, ਉਹਨੂੰ ਜਾਣਨ ਵਾਲੀ ਜਿਹੜੀ ਉਹਨਾਂ ਦੀ ਧੀ ਨੇ ਬੁੱਧੀ ਬਣ ਗਈ ਹੈ, ਮੁੱਖੋਂ ਪਰਸ ਸਾਹਿਬ ਹੈ, ਔਰ ਜੀਵਨ ਮੁਕਤੀ ਦਾ ਆਨੰਦ ਲੈਣ ਵਾਸਤੇ ਆਪਣੇ ਪਰਸ ਜਿਹੜਾ ਨਿਰਲੇਪ ਰਹਿਣ ਵਾਲਾ ਨਿਰੰਕਾਰ ਆ ਉਹਦੇ ਜਸ ਨੂੰ ਆਪ ਕਹਿੰਦੇ ਆ, ਦੂਜੇ ਨੂੰ ਕਹਾਵੇ ਕਹਾਉਂਦੇ ਆ। ਸਦਾ ਸਦਾ ਬ੍ਰਹਿਮਨ ਅਬ ਮੈਨੇ ਹਿਰਦੇ, ਸਦਾ ਹਮੇਸ਼ਾ ਰਹਿਣ ਵਾਲਾ ਪਰਮਾਤਮਾ ਦੇ ਮੰਨਣ ਲਈ ਸਦਾ ਫਿਰਦੇ ਆ। ਸਗਲ ਕੁਟੁੰਬ ਡੁਬਾਵ ਹੈ ਆਪਣੀ ਜਿਹੜੀ ਇੰਡੀਅਨ ਰੂਪੀ ਸਾਰੇ ਪਰਿਵਾਰ ਨੂੰ, ਅਥਵਾ ਜਿਹੜਾ ਪ੍ਰਤੱਖ ਪਰਿਵਾਰ ਆ, ਨਾਮ ਅਭਿਆਸ ਵੱਲ ਡੋਬਣਾ ਕਰਦੇ, ਹਰ ਵੇਲੇ ਨਾਮ ਅਭਿਆਸ 'ਚ ਲੱਗੇ ਰਹਿੰਦੇ, ਸਿਮਰ 'ਚ ਸੁਰਤੀ ਲੱਗੀ ਰਹਿੰਦੀ, ਜਿਤ ਕੋਲ ਆਇਆ ਤੇ ਤੀਹ ਲੱਗ। ਪਾਤਸ਼ਾਹ ਕਹਿੰਦੇ ਜਿਹੜੇ ਪਾਸੇ ਉਹਨਾਂ ਨੇ ਆਪਣੇ ਮਨ ਨੂੰ ਲਾਇਆ ਉਸ ਪਾਸੇ ਉਹ ਲੱਗੇ ਰਹਿੰਦੇ, ਮਨ ਨੂੰ ਦੂਏ ਪਾਸੇ ਜਾਣ ਹੀ ਨਹੀਂ ਦਿੰਦੇ, ਹਲਵੇ ਭਾਈ ਸਿਮਰ 'ਚ ਲਾ ਛੱਡਦੇ। ਜਿਸ ਤਰ੍ਹਾਂ ਹੁਕਮ ਕਰਦੇ ਆ ਉਸ ਤਰ੍ਹਾਂ ਮਨ ਉਹਨਾਂ ਦਾ ਕਰਮ ਕਮਾਉਂਦਾ। ਕਹੋ ਪੀਰੀ ਜੀ ਸਤਿਗੁਰ ਭੇਟੇ ਪੁਨਰਜਨਮ ਆਵੇ। ਪਗ ਜੀ ਕਹਿੰਦੇ ਜਿਹਨਾਂ ਨੂੰ ਪੂਰਾ ਗੁਰੂ ਰਾਮ ਸਵਾਮੀ ਰਾਮਾਨੰਦ ਵਰਗਾ ਮਿਲ ਜਾਣਾ ਉਹ ਇਸ ਗੱਲ ਦਾ ਯਕੀਨ ਕਰੋ, ਉਹ ਕਹਿੰਦੇ ਫਿਰ ਜੰਮਣ ਮਰਨ 'ਚ ਨਹੀਂ ਹੁੰਦਾ। ਆਸਾ ਮੂਈ ਮੇਰੀ ਮਾਈ ਹੋ ਖਰਾ ਸੁਖਾਲਾ, ਪਹਿਰੋ ਨਹੀਂ ਤਾਂ ਗਲੀ ਲੱਗੇ ਨਾ ਪਾਲਾ। ਜਦੋਂ ਕਬੀਰ ਦੀ ਮਾਂ ਮਰ ਗਈ ਨਾ ਲੋਕ ਫਿਰ ਅਫਸੋਸ ਲਈ ਆਉਂਦੇ, ਕਹਿੰਦੇ ਤੁਸੀਂ ਮਾਰਾ ਕੱਪੜਾ ਨਹੀਂ ਵਿਛਾਇਆ। ਕਬੀਰ ਸਾਹਿਬ ਕਹਿੰਦੇ ਮੂਈ ਮੇਰੀ ਮਾਈ ਹੋ ਖਰਾ ਸੁਖਾਲਾ, ਕਹਿੰਦੇ ਬੜਾ ਚੰਗਾ ਹੋਇਆ ਮੇਰੀ ਮਾਂ ਮਰ ਗਈ, ਕਹਿੰਦੇ ਮੈਂ ਤਾਂ ਸੋ ਸੁਖਾਲਾ ਸੁਖੀ ਹੋ ਗਈ, ਕਿਉਂਕਿ ਭਜਨ 'ਚ ਵਿਘਨ ਪਾਉਂਦੀ ਰਹਿੰਦੀ ਸੀ ਮਾਂ ਮੇਰੀ, ਸਾਧਾਂ ਕੋਈ ਬਹਿੰਦੇ ਸੀ ਤਾਂ ਵੀ ਔਖਿਆਈ ਮੰਨਦੀ ਸੀ, ਜੇ ਉਹਨਾਂ ਨੂੰ ਕੋਈ ਪੁੰਨਦਾਨ ਕਰਦਾ ਸੀ ਉਹ ਵੀ ਔਖਿਆਈ ਮੰਨਦੀ। ਚੰਗਾ ਹੋ ਗਿਆ ਕਹਿੰਦੇ ਮਰ ਗਈ। ਉਹ ਲੋਕ ਕਹਿਣ ਲੱਗੇ ਮਹਾਰਾ ਹੁਣ ਤੁਹਾਨੂੰ ਉਹ ਜਿਹੜੀ ਅੰਗਰਖੀ ਹੈ ਨਾ ਉਹ ਸੀਗੇ ਕੌਣ ਦਿਆ ਕਰੇਗਾ। ਭਗਤ ਜੀ ਕਹਿੰਦੇ ਪੈਰੋਂ ਨਹੀਂ ਤਾਂ ਗਲੀ ਲੱਗਿਆ ਨਾ ਵਾਲਾ। ਅੱਗੇ ਉਹ ਬੁੜਿਆਂ ਨੂੰ ਠੰਡ ਦੇ ਮਹੀਨੇ ਬਣਾਉਂਦੇ ਸੀ ਨਾ ਕੁੜਤੀ ਜੀ, ਉਹ ਚਰੂਨ ਜਿਹਾ ਭਰਿਆ ਹੁੰਦਾ ਸੀਤੀ ਹੁੰਦੀ ਸੀ, ਕਹਿੰਦੇ ਮੈਂ ਹੁਣ ਦਗਲੀ ਉਹ ਜਿਹੜੀ ਅੰਗਰਖੀ ਹੈ ਨਾ ਰੂਹ ਵਾਲੀ ਕੁੜਤੀ ਕਹਿੰਦੇ ਹੁਣ ਨਹੀਂ ਪਾਉਂਦਾ, ਮੈਨੂੰ ਕਹਿੰਦੇ ਪਾਲਾ ਨਹੀਂ ਲੱਗਦਾ। ਲੋਕ ਕਹਿਣ ਲੱਗੇ ਪਰਮਾਤਮਾ ਦੀ ਭਗਤੀ ਦਾ ਕੋਈ ਸੁੱਖ ਨਹੀਂ, ਭਾਵੇਂ ਜਿੰਨਾ ਮਰਜ਼ੀ ਭਗਤੀ ਕਰੇ ਜਾਂ ਰੱਬ ਨੇ ਤੈਨੂੰ ਕੀ ਦੇਣਾ। ਅਤੇ ਕਬੀਰ ਸਾਹਿਬ ਕਹਿੰਦੇ ਇਹ ਤਾਂ ਤੁਹਾਡਾ ਖਿਆਲ ਆ ਪਰ ਮੇਰੇ ਪਰਮਾਤਮਾ ਮੈਨੂੰ ਸਾਰਾ ਕੁਛ ਦਿੱਤਾ ਆ। ਬਾਪ ਦਲਾਸਾ ਮੇਰੋ ਕੀਨਾ, ਬਾਪ ਕੌਣ ਨਿਰੰਕਾਰ ਪਰਮੇਸ਼ਰ ਪਰਮਾਤਮਾ ਨੇ ਮੈਨੂੰ ਬੜੀ ਧੀਰਜ ਦਿੱਤੀ ਹੋਈ ਇਸ ਵਾਲੀ ਮੁੱਖ ਅੰਮ੍ਰਿਤ ਦਿਨ ਸੌਣ ਵਾਸਤੇ ਸੁੱਖ ਵਾਲੀ ਸੇਜਾ ਅਤੇ ਮੁੱਖ ਵਿੱਚ ਪਾਉਣ ਲਈ ਕਈ ਤਰ੍ਹਾਂ ਦੇ ਅੰਮ੍ਰਿਤ ਰੂਪੀ ਬੜੇ ਮਿਠਾਸ ਨਾਲ ਭਰੇ ਹੋਏ ਭੋਜਨ ਦਿੱਤੇ। ਗੁਰੂ ਦੀ ਕਿਰਪਾ ਇਸ ਬਾਪ ਕਹੋ ਕਿਉਂ ਮਨੋ ਸਾਰੀ ਐਸੇ ਨਿਰੰਕਾਰ ਨੂੰ ਮੈਂ ਆਪਣੇ ਪਿਤਾ ਨੂੰ ਮਨ ਚੋਂ ਕਿਉਂ ਭੁਲਾ ਦਿਆਂ, ਕਿਉਂਕਿ ਉਹਦੀ ਕਿਰਪਾ ਜਿਹਦੇ 'ਤੇ ਵੀ ਹੋ ਗਈ, ਜਿਹੜਾ ਵੀ ਕਿਰਪਾ ਦਾ ਪਾਤਰ ਬਣ ਗਿਆ, ਆਗਿਆ ਗਿਆ ਨਾ ਬਾਜੀ ਹਰ, ਉਹ ਵੀ ਅੱਗੇ ਪਰਲੋਕ ਜਾ ਕੇ ਜਿਹੜਾ ਮਨੁੱਖ ਜਨਮ ਰੂਪੀ ਬਾਜੀ ਇਹਨੂੰ ਹਾਰ ਕੇ ਨਹੀਂ ਜਾਂਦਾ। ਬਾਪ ਦਲਾਸਾ ਮੇਰੋ ਕਿਵੇਂ, ਬਾਮੇ ਨੇ ਜਿਹੜਾ ਮੇਰਾ ਪਿਤਾ ਗੁਰੂ, ਹੁਣ ਮੈਨੂੰ ਬੜੀ ਧੀਰੇ ਦਿੱਤੀ ਅਤੇ ਇਸ ਵਾਲੀ ਮੁਕੰਮਲ ਕਿਵੇਂ। ਇਹ ਸ਼ਰਧਾ ਵਿਸ਼ੇਸ਼, ਜਿਹੜੀ ਸ਼ਰਧਾ ਦੇ ਸਹਿਤ ਬੁੱਧੀ ਰੂਪੀ ਸੇਜਾ ਇਹ ਸੁੱਖਾਂ ਦਾ ਘਰ ਬਣਾ ਦਿੱਤੀ। ਮੇਰੇ ਮੂੰਹ ਦੇ ਵਿੱਚ ਅੰਮ੍ਰਿਤ ਰੂਪੀ ਨਾਮ ਦੇ ਦਿੱਤਾ, ਨਾਮ ਜਪਦਾ ਅਤੇ ਇਸ ਬਾਪ ਕੋ ਕਿਉਂ ਮਨੋਂ ਸਰ, ਐਸੇ ਸਤਿਗੁਰੂ ਪਿਤਾ ਨੂੰ ਮੈਂ ਮੰਨ ਚੁੱਕਿਆ ਭਲਾਵਾਂ, ਅੱਗੇ ਗਿਆ ਨਾ ਬਾਜੀ ਹੈ। ਔਰ ਜਿਹਨਾਂ ਗੁਰੂਆਂ ਦੀ ਕਿਰਪਾ ਨਾ ਇਹ ਮਨੁੱਖ ਜਨਮ ਬਾਜੀ ਨੂੰ ਮਾਰ ਕੇ ਅੱਗੇ ਪਰਲੋਕ ਵਿੱਚ ਕੋਈ ਨਹੀਂ ਗਿਆ, ਨਾ ਕੋਈ ਅੱਗ ਪਰਲੋਕ 'ਚ ਗਿਆ, ਨਾ ਮਨੁੱਖਾ ਦੇ ਰੂਪੀ ਬਾਜੀ ਹਾਰੀ। ਮੂਈ ਮੇਰੀ ਮਾਈ ਹੋ ਖਰਾ ਸਵਾਲ ਆ, ਸਤਿਗੁਰੂ ਨੇ ਕਿਰਪਾ ਕੀਤੀ, ਮੇਰੀ ਮਾਤਾ ਮਾਇਆ ਮਰ ਗਈ ਹੈ, ਕਹਿੰਦੇ ਜਿਸ ਕਰਕੇ ਮੈਂ ਚੰਗਾ ਸਦਲੇ ਸੁਖੀ ਹੋ ਗਿਆ, ਖਰਾ ਮੈਂ ਨਹੀਂ ਚੰਗਾ ਸੁਖਾਲਾ ਸੁਖਾਂ ਦਾ ਅਲਾ ਘਰ ਬਣ ਗਿਆ। ਪਹਿਰੋਂ ਨਹੀਂ ਦਗਲੀ ਲਗੇ ਨਾ ਪਾਲਾ ਰਹਾਂ, ਹੁਣ ਕਹਿੰਦੇ ਕਾਰਨ ਸੂਖਮ ਸਥੂਲ ਤਿੰਨ ਸੀਓ ਕਿ ਦਗਲੀ, ਇਹ ਜਿਹੜੀ ਰੂਹ ਵਾਲੀ ਅੰਗਰਖੀ ਇਹਨੂੰ ਨਹੀਂ ਪਹਿਣਾ ਗਾ, ਕਿਉਂਕਿ ਪਾਲਾ ਅਵਿਦਿਆ ਦਾ ਹੀ ਆ, ਉਹ ਵਿਦਿਆ ਹੀ ਚਲੇਗੀ ਤਾਂ ਪਾਲਾ ਹੁਣ ਕੀ ਲੱਗਣਾ। ਮੂਈ ਮੇਰੀ ਮਾਈ ਇਹ ਹੰਗਤਾ ਮਮਤਾ ਰੂਪੀ ਮੇਰੀ ਮਾਂ ਮਰ ਗਈ ਹੈ, ਕਹਿੰਦੇ ਇਸ ਤੋਂ ਮੈਂ ਚੰਗਾ ਸੁਖੀ ਹੋ ਗਿਆ, ਪਹਿਰੋਂ ਨਹੀਂ ਲੱਗਦੀ ਇਹ ਦੇਹ ਦੇ ਆਸ ਰੂਪੀ ਹੁਣ ਕੁੜਤੀ ਨਹੀਂ ਪਾਵਾਂਗਾ, ਕਿਉਂਕਿ ਜਿਹੜਾ ਜੜਤਾ ਰੂਪੀ ਪਾਲਾ ਨਹੀਂ ਲੱਗਦਾ, ਬਲ ਤਿਸ ਬਾਪਿਆ ਜਿਨ ਹੋਗਾ। ਕਹਿੰਦੇ ਉਸ ਪਰ ਮੈਂ ਬਲਿਹਾਰ ਜਾਂਦਾ ਜਿਸ ਨੇ ਮੈਨੂੰ ਜਾਇਆ ਮੈਨੇ ਪੈਦਾ ਕੀਤਾ, ਉਸ ਪਿਤਾ ਸਤਿਗੁਰੂ ਤੋਂ ਮੈਂ ਬਲਿਹਾਰ ਜਾਂਦਾ ਜਿਨ ਆਉਂ ਜਾਇਆ, ਜਿਨ੍ਹਾਂ ਨੇ ਮੇਰੇ ਅੰਦਰ ਹਾਂਜੀ ਸ਼ੁੱਧ ਆਤਮਾ ਗਿਆਨ ਰੂਪੀ ਮਾਣ ਪੈਦਾ ਕੀਤਾ ਹੈ। ਪੰਜਾਂ ਦੇ ਮੇਰਾ ਸੰਗ ਚੁਕਾ, ਪੰਜ ਜਿਹੜੇ ਕੰਮ ਕ੍ਰੋਧ ਆ ਮੈਂ ਇਹਨਾਂ ਨਾਲੋਂ ਮੇਰਾ ਸਾਥ ਤੋੜ ਦਿੱਤਾ, ਦੂਰ ਕਰ ਦਿੱਤਾ। ਆਮ ਦੁਨੀਆਂ ਇਹਨਾਂ ਨੂੰ ਜਰਾਨੇ ਲਾਉਂਦੀ ਹੈ ਬੈਰੀ, ਬੈਰੀਆਂ ਨਾਲ ਪਿਆਰ ਕਰਨ ਵਾਲਾ ਸੁਖੀ ਹੋ ਸਕਦਾ, ਪਰ ਇਹਨਾਂ ਬੈਰੀਆਂ ਨਾਲ ਪਿਆਰ ਕਰਦੇ। ਪੰਚਾਂ ਦੇ ਮੇਰਾ ਸੰਗ, ਇਹਨਾਂ ਪੰਜਾਂ ਦੇ ਮੇਰਾ ਸਾਥ ਦੂਰ ਕਰਤਾ, ਚੁਕਾ ਦਿੱਤਾ। ਪੰਜ ਮਾਰ ਪਾਵਾ ਤਲ ਦੇਣੇ, ਅਤੇ ਗੁਰੂ ਦੀ ਕਿਰਪਾ ਨੇ ਜੇ ਪੰਜੇ ਬਕਾਰ ਸੀ ਇਹਨਾਂ ਨੂੰ ਮਾਰ ਕੇ ਸਾਧ ਨੂੰ ਪੈਰਾਂ ਥੱਲੇ ਦਬਾ ਦਿੱਤਾ, ਪੈਰਾਂ ਥੱਲੇ ਦੇ ਦਿੱਤੇ। ਹਰ ਸਿਮਨ ਮੇਰਾ ਮੰਤਨ ਸੀ, ਪਰਮਾਤਮਾ ਸਿਰਾ ਮਨ ਵੀ ਅਤੇ ਤਨ ਵੀ ਭੇਜ ਗਿਆ। ਐਸਾ ਜਿਹੜਾ ਨਿਰੰਕਾਰ ਦੀ ਪ੍ਰਾਪਤੀ ਤੁਹਾਨੂੰ ਕਹਿੰਦੇ ਕਿਵੇਂ ਹੋਈ ਹੈ। ਪਿਤਾ ਮਾਰੋ ਵੱਡ ਗੋਸਾਈ ਅਤੇ ਇਸ ਪਿਤਾ ਪੈ ਹੋ ਕਿਉਂ ਕਰ ਜਾਈ, ਸਤਿਗੁਰ ਮੇਰਾ ਤਾਂ ਮਾਰੂ ਦਿਖਾਇਆ, ਜਗਤ ਪਿਤਾ ਮੇਰਾ ਮਨ ਪਾਇਆ, ਹੋ ਪੂਤ ਤੇਰਾ ਤੂੰ ਬਾਪ ਮੇਰਾ ਇਕੱਠਾ ਹਰ ਦੁਹਾ ਬਸੇਰਾ। ਸਤਿਗੁਰ ਮਿਲੇ, ਜਦੋਂ ਪੂਰੇ ਗੁਰੂ ਮਿਲੇ ਕਹਿੰਦੇ ਮੈਂ ਬੇਨਤੀਆਂ ਕੀਤੀਆਂ, ਪਿਤਾ ਮਾਰੋ ਵੱਡ ਗੋਸਾਈ, ਮੇਰਾ ਜਿਹੜਾ ਪਿਤਾ ਪਰਮਾਤਮਾ ਸਾਰਿਆਂ ਤੋਂ ਵੱਡਾ ਧਰਤੀ ਦਾ ਮਾਲਕ ਹੈ, ਅਤੇ ਇਸ ਪਿਤਾ ਪੈ ਹੋ ਕਿਉਂ ਕਰ ਜਾਈ, ਉਸ ਨਿਰੰਕਾਰ ਦੇ ਕੋਲ ਮੈਂ ਕਹਿੰਦੇ ਕਿਹੜੇ ਤਰੀਕੇ ਨਾਲ ਜਾਣਾ ਕਰਾਂ ਤਾਂ ਮਾਰਗ ਲੈ। ਫਿਰ ਗੁਰਾਂ ਨੇ ਮੈਨੂੰ ਦੱਸਿਆ ਜੇ ਉੱਥੇ ਜਾਣਾ ਗਿਆਨ ਭਗਤੀ ਦਾ ਰਸਤਾ ਦਿਖਾ ਦਿੱਤਾ, ਇੱਕ ਅਠਾਰ ਦੋਵਾਂ ਵਿੱਚ ਇਹ ਵੀ ਦੱਸਿਆ ਪਰਮਾਤਮਾ ਦਾ ਅਤੇ ਤੇਰਾ ਇੱਕ ਅੰਤਸ਼ਕਰਨ ਰੂਪੀ ਠਾਰ ਜਗ੍ਹਾ 'ਚ ਨਿਵਾਸ ਹੈ, ਵਿੱਚ ਇਹ ਰਹਿੰਦਾ ਪੂ ਤੇਰਾ ਬਾ ਮੇਰਾ, ਇਹ ਨਿਰੰਕਾਰ ਮੈਂ ਤੇਰਾ ਪੁੱਤ ਹਾਂ ਤੂੰ ਮੇਰੇ ਪਿਤਾ ਹਾਂ। ਕਹਿੰਦੇ ਮੈਂ ਬੇਨਤੀਆਂ ਕੀਤੀਆਂ, ਜਗਤ ਪਿਤਾ ਮੇਰੇ ਮਨ ਪਾ, ਉਹ ਸੰਸਾਰ ਦਾ ਪਿਤਾ ਜਿਹੜਾ ਪਰਮਾਤਮਾ ਸੀ ਮੇਰੇ ਮਨ ਬੜਾ ਪਾਇਆ ਚੰਗਾ ਲੱਗਿਆ ਪ੍ਰਗਟ ਹੋ ਗਿਆ, ਕੌਕਵੀਰ ਜਾਣੀ ਕੋ ਬੂਝਿਆ ਗੁਰਪ੍ਰਸਾਦ ਮੈਂ ਸਭ ਕੁਝ ਸੂਝਿਆ। ਜਿਸ ਵੇਲੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਕਹਿੰਦੇ ਮੈਂ ਏਕਤਾ ਵਾਲੇ ਭਾਵ ਨੂੰ ਬੁਝਿਆ ਅਤੇ ਫਿਰ ਆਪਣੇ ਆਪ ਨੂੰ ਇਹ ਨਿਸ਼ਚੇ ਕੀਤਾ ਕਿ ਮੇਰੀ ਆਤਮਾ ਪਰਮਾਤਮਾ ਵਿੱਚ ਅਭੇਦ ਆ, ਇਹ ਦੋ ਨਹੀਂ ਇੱਕੋ ਹੀ ਆ। ਗੁਰਪ੍ਰਸਾਦ ਨੇ ਸਭ ਕੁਝ ਸੋਚਿਆ, ਗੁਰੂ ਦੀ ਕਿਰਪਾ ਨਾਲ ਮੈਨੂੰ ਇਹ ਸੋਝ ਹੀ ਆ ਗਈ ਕਿ ਸਾਰਾ ਕੁਛ ਮੇਰੀ ਆਤਮਾ, ਮੇਰੀ ਆਤਮਾ ਤੋਂ ਭਿੰਨ ਹੋਰ ਕੁਛ ਵੀ ਨਹੀਂ। ਆਸਾ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ। ਇੱਕ ਵਾਰੀ ਭਗਵਾਨ ਵਿਸ਼ਨੂੰ ਤੇ ਲਕਸ਼ਮਣ ਬੈਠੇ ਸੀ। ਉਹ ਹੋ ਗਿਆ ਵੀ ਤੇਰੇ ਭਗਤ ਵੱਡੇ ਆ ਤੇ ਮੇਰੇ ਵੱਡੇ ਆ। ਤੇ ਲਕਸ਼ਮੀ ਕਹਿੰਦੇ ਮੇਰੇ ਭਗਤ ਦੇ ਆ। ਉੱਥੇ ਕਿਸੇ ਨੇ ਆਸ਼ਰਮ ਬਣਾਇਆ ਸੀ ਤੇ ਵਿਸ਼ਨੂੰ ਜੀ ਬੁੜਾ ਜਿਹਾ ਰੂਪ ਧਾਰ ਕੇ ਚੱਲ ਗਿਆ। ਮੈਨੂੰ ਇਹ ਕਮਰਾ ਦੇ ਦਿਓ, ਮੈਂ 4 ਦਿਨ 'ਚ ਰੀਸਾ ਕਰਨਾ। ਕਮਰਾ ਤਾਂ ਲਓ ਮਹਾਰਾਜ, ਸਾਰੇ ਕਮਰੇ ਤੁਹਾਡੇ ਹੀ ਆ। ਇਹ ਲਕਸ਼ਮੀ ਆ ਗਈ ਸ਼ਾਹੂਕਾਰਨੀ ਬਣ ਕੇ, ਉਹ ਜੇ 'ਚ ਰੋਟੀ ਪਾਣੀ ਖਾਏ ਸੋਨੇ ਦੇ ਭਾਂਡੇ ਸੁੱਟਦਾ ਤੇ ਮੁੜ ਕੇ ਚੁੱਕੇ ਨੇ। ਉਹ ਸ਼ਾਹੂਕਾਰ ਨੇ ਭੇਜੇ ਤਾਂ ਕੋਈ ਦਿਨ ਰਹਿ ਗਈ ਤੇ ਆਪਾਂ ਤਾਂ ਮਾਲਾਮਾਲ ਹੋ ਜਾਵਾਂਗੇ। ਕਹਿੰਦੇ ਮਾਤਾ ਜੀ ਕੋਈ ਦਿਨ ਰਹੋ ਇੱਥੇ। ਕਹਿੰਦੇ ਵੀ ਸਾਨੂੰ ਆਹ ਕਮਰਾ ਚਾਹੀਦਾ, ਅਸੀਂ ਜੇ ਤਾਂ ਇਸ ਤਰ੍ਹਾਂ ਦੇ

ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।

वाणी प्रभु की सबको बोले, आप अडोल ना कबहू डोले।

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਸਤਿਕਾਰਯੋਗ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਲੜੀਵਾਰ ਸੰਖੇਪ ਰੂਪ ਵਿੱਚ ਚੱਲ ਰਹੀ ਹੈ। 30ਵੀਂ ਵਾਰ ਦੀਆਂ 15 ਪੌੜੀਆਂ ਦੀ ਵਿਚਾਰ ਸੰਖੇਪ ਰੂਪ ਵਿੱਚ ਸੰਪੂਰਨ ਹੋ ਚੁੱਕੀ ਹੈ, ਜਿਸ ਦੇ ਵਿੱਚ ਭਾਈ ਗੁਰਦਾਸ ਜੀ ਨੇ ਸੱਚ ਅਤੇ ਝੂਠ ਦਾ ਜ਼ਿਕਰ ਕਰਦਿਆਂ, ਸਾਧ ਸੰਗਤ ਦਾ ਜ਼ਿਕਰ ਕਰਦਿਆਂ ਸੱਚ ਨਾਲ ਜੋੜਿਆ ਹੈ, ਸੱਚੇ ਗੁਰੂ ਦੀ ਮਹਿਮਾ ਕੀਤੀ ਹੈ, ਗੁਰਸਿੱਖ ਦੇ ਗੁਣ ਦੱਸੇ ਨੇ, ਸੱਚ ਅਤੇ ਝੂਠ ਨੂੰ ਬਰਾਬਰ ਤੋਰ ਕੇ ਭਾਈ ਸਾਹਿਬ ਜੀ ਸੱਚ ਨੂੰ ਉੱਚਾ ਚੁੱਕਦੇ ਹੈ ਅਤੇ ਝੂਠ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਜਿੱਤ ਹਮੇਸ਼ਾ ਸੱਚੇ ਬੰਦੇ ਦੀ ਹੁੰਦੀ ਹੈ, ਝੂਠਾ ਪੰਚਾਇਤ ਵਿੱਚ ਸ਼ਰਮਿੰਦਾ ਹੁੰਦਾ ਹੈ। ਇਸੇ ਤਰ੍ਹਾਂ ਗੁਰਮਤਿ ਦੀਆਂ ਵਿਚਾਰਾਂ ਅੱਗੇ ਤੋਰਦੇ ਹੋਏ ਭਾਈ ਗੁਰਦਾਸ ਜੀ ਝੂਠ ਨੂੰ ਹੋਰ ਵੀ ਨੰਗਾ ਕਰਦੇ ਆ। ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਸਰਬੱਤ ਸੰਗਤਾਂ ਪ੍ਰੇਮ ਸਹਿਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 16ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ, ਕੂੜ ਅਹੀਰਾ ਪਿੰਡ ਹੈ ਪੰਜ ਦੂਤ ਬਸਨ ਮੁਰਿਆਰਾ, ਕਾਮ ਕ੍ਰੋਧ ਵਿਰੋਧ ਨਿਤ ਲੋਭ ਮੋਹ ਧਰੋਹ ਅਹੰਕਾਰਾ, ਖਿੰਜੋ ਤਾਣਿਆ ਸਾਧ ਸੰਗ ਵਰਤੈ ਪਾਪ ਦਾ ਵਰਤਾਰਾ, ਖਿੰਜੋ ਤਾਣ ਅਸਾਧ ਸੰਗ

ਹਲ ਹਲ ਮੂਲ ਨਾ ਚੁਕਈ ਰਾਜ ਡੰਡ ਜਮ ਡੰਡ ਕਰਾਰਾ ਦੋਹੀ ਸਰਾਹੀ ਜਰਦਰੂ ਜੰਮਣ ਮਰਨ ਨਰਕ ਅਵਤਾਰਾ ਅੱਗੀ ਫਲ ਹੋਵਨ ਅੰਗਿਆਰਾ ਕੂੜ ਅਹੀਰਾ ਪਿੰਡ ਹੈ ਪੰਜ ਦੂਤ ਵਸਨ ਬੁਰਿਆਰਾ। ਕਹਿੰਦੇ ਲੁਟੇਰਿਆਂ ਦਾ ਇੱਕ ਪਿੰਡ ਹੈ ਝੂਠਾ। ਇੱਕ ਪਿੰਡ ਦੇ ਵਿੱਚ ਲੁਟੇਰੇ ਵੱਸਦੇ ਹੈ, ਝੂਠਾ ਪਿੰਡ ਹੈ, ਉਹਦੇ ਵਿੱਚ ਵੱਸਦੇ ਹੈ ਪੰਜ ਦੂਤ, ਕਾਮ ਕ੍ਰੋਧ ਲੋਭ ਮੋਹ ਹੰਕਾਰ ਬਹੁਤ ਬੁਰੇ ਹੈ, ਇਹ ਉੱਥੇ ਰਹਿੰਦੇ ਹੈ। ਅਤੇ ਉਹ ਪਿੰਡ ਕਿਹੜਾ ਹੈ? ਉਹ ਪਿੰਡ ਹੈ ਸਾਡਾ ਸਰੀਰ। ਸਰੀਰ ਰੂਪੀ ਪਿੰਡ ਦੇ ਵਿੱਚ ਪੰਜ ਦੂਤ ਰਹਿੰਦੇ ਹਨ, ਕਾਮ ਕ੍ਰੋਧ ਵਿਰੋਧ ਨਿਤ ਲੋਭ ਮੋਹ ਧਰੋ ਅਹੰਕਾਰਾ। ਕਾਮ ਅਤੇ ਕ੍ਰੋਧ ਝਗੜਦੇ ਰਹਿੰਦੇ ਆ, ਰੋਜ਼ ਵਿਰੋਧ ਹੁੰਦਾ, ਨਿਤ ਝਗੜਦੇ ਰਹਿੰਦੇ ਨੇ। ਲੋਭ ਮੋਹ ਕਈ ਵਾਰੀ ਧਰੋ ਕਰ ਜਾਂਦੇ ਆ, ਬਾਗੀ ਹੋ ਜਾਂਦੇ ਆ, ਆਪਸ ਵਿੱਚ ਬਣਦੀ ਨਹੀਂ। ਖਿੰਜੋ ਤਾਣ ਅਸਾਧ ਸੰਗ ਵਰਤੈ ਪਾਪੈ ਦਾ ਵਰਤਾਰਾ। ਪੰਜਾਂ ਵਿਕਾਰਾਂ ਵਿੱਚ, ਲੋਭ ਮੋਹ ਹੰਕਾਰ ਵਿੱਚ, ਇਹਨਾਂ ਅਸਾਧਾਂ ਦੀ ਸੰਗਤ ਵਿੱਚ ਖਿੱਚੋ ਤਾਣ ਪਈ ਹੋਈ ਹੈ, ਈਰਖਾ ਵਧੀ ਹੋਈ ਹੈ, ਆਪਸ ਵਿੱਚ ਮਿਲਾਪ ਨਹੀਂ ਹੈ, ਕਿਉਂਕਿ ਉੱਥੇ ਪਾਪ ਦਾ ਵਰਤਾਰਾ ਵਰਤਦਾ ਹੈ। ਪਰ ਧਨ ਪਰ ਨਿੰਦਾ ਪਿਆਰ ਪਰ ਨਾਰੀ, ਪਿਆਰ ਪਰ ਨਾਰੀ ਸਿਓਂ ਵੱਡੇ ਵਿਕਾਰਾਂ। ਇਹ ਬਹੁਤ ਵੱਡੇ ਵਿਕਾਰ ਹੈ, ਪਰਾਏ ਧਨ ਨੂੰ ਗਲਤ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਕਰਨ ਵਾਸਤੇ ਕੋਸ਼ਿਸ਼ ਕਰਨੀ, ਰਿਸ਼ਵਤ ਲੈਣੀ, ਚੋਰੀ ਠੱਗੀ ਜਾਰੀ ਕਰਨੀ, ਇਹ ਚੰਗਾ ਕਰਮ ਨਹੀਂ ਹੈ। ਕਿਸੇ ਦੀ ਨਿੰਦਿਆ ਕਰਨੀ ਇਹ ਵੀ ਬਹੁਤ ਮਾੜੀ ਹੈ। ਪਰਾਈ ਇਸਤਰੀ ਦੇ ਪਿਆਰ ਵਿੱਚ ਪਾਪ ਕਮਾਉਣਾ ਇਹ ਵੀ ਬਹੁਤ ਮਾੜਾ ਹੈ, ਜਾਂ ਪਰਾਏ ਮਰਦ ਦੇ ਪਿਆਰ ਵਿੱਚ ਆਪਣੇ ਪਤੀ ਨਾਲ ਧੋਖਾ ਕਰਨਾ, ਪਤਨੀ ਨਾਲ ਧੋਖਾ ਕਰਨਾ, ਇਹ ਵਜਰ ਕੁਰਹਿਤ ਹੈ। ਗੁਰੂ ਪਾਤਸ਼ਾਹ ਜੀ ਨੇ ਇਹਨਾਂ ਪਾਪਾਂ ਤੋਂ ਰੋਕਿਆ ਸਾਨੂੰ ਵੀ ਇਹ ਵਿਕਾਰ ਨਹੀਂ ਕਰਨੇ। ਖਲ ਹਲ ਮੂਲ ਨਾ ਚੁੱਕਈ ਰਾਜ ਡੰਡ ਜਮ ਡੰਡ ਕਰਾਰਾ। ਖਲ ਹਲ ਹੁੰਦਾ ਮਨ ਦੇ ਵਿੱਚ ਟਿਕਾਓ ਨਾ ਬਣਨਾ, ਮਨ ਅਸ਼ਾਂਤ ਰਹਿਣਾ, ਮਨ ਦਾ ਭੜਥੂ ਪਿਆ ਪਿਆ, ਘਬਰਾਹਟ ਹੋਈ ਹੋਈ ਹੈ, ਕਦੇ ਸ਼ਾਂਤ ਹੀ ਨਹੀਂ ਹੁੰਦਾ। ਰਾਜਾਂ ਦਾ ਡੰਡ ਜਮਾਂ ਦਾ ਡੰਡ ਇਹ ਸਿਰ 'ਤੇ ਕੜਕਦਾ ਰਹਿੰਦਾ ਹੈ, ਰਾਜੇ ਦਾ ਡਰ ਲੱਗਿਆ ਰਹਿੰਦਾ, ਜਮਾਂ ਦਾ ਡਰ ਲੱਗਿਆ ਰਹਿੰਦਾ। ਦੋਹੀਂ ਸੁਰਾਈ ਜਰਦਰੂ ਜੰਮਣ ਮਰਨ ਨਰਕ ਅਵਤਾਰਾ। ਦੋਨਾਂ ਲੋਕਾਂ ਦੇ ਵਿੱਚ, ਜਨਮ ਅਤੇ ਮਰਨ ਦੇ ਵਿੱਚ, ਪੀਲੇ ਰੂਹ ਭਾਵ ਵਿਪਦੇ ਫਿਰਦੇ ਆ, ਜੰਮਣ ਮਰਨ ਅਤੇ ਨਰਕਾਂ ਦੇ ਭਾਰੇ ਦੁੱਖਾਂ ਦੇ ਵਿੱਚ ਆਵਾਜਾਈ ਬਣੀ ਰਹਿੰਦੀ ਹੈ। ਅੱਗੀ ਫਲ ਹੋਵਨ ਅੰਗਿਆਰਾ, ਅੱਗਾਂ ਦਾ ਫਲ ਅੰਗਿਆਰ ਹੁੰਦੇ ਆ। ਜਦੋਂ ਅੱਗ ਲੱਗਦੀ ਨਾ ਲੱਕੜਾਂ ਨੂੰ, ਭਾਂਬਣ ਮੱਚਦੇ ਨੇ, ਫਿਰ ਉਹ ਲੱਕੜਾਂ ਦੇ ਕੋਲੇ ਬਣਾ ਦਿੰਦੀ ਹੈ, ਅੰਗਿਆਰ ਬਣਾ ਦਿੰਦੀ ਹੈ। ਭਾਵ ਪਾਪਾਂ ਦਾ ਫਲ ਮੌਤ ਹੈ ਅਤੇ ਕਲੇਸ਼ ਹੈ। ਜਿਹੜਾ ਪਾਪ ਕਰਦਾ, ਝੂਠ ਬੋਲਦਾ, ਉਹਦੇ ਜੀਵਨ ਦੇ ਵਿੱਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਅਤੇ ਡਰ ਬਣਿਆ ਰਹਿੰਦਾ। ਸੱਚ ਸੰਪੂਰਨ ਨਿਰਮਲਾ, ਇਸ ਵਿੱਚ ਕੂੜ ਨਾ ਅਰਲ ਦਾ ਰਾਈ। ਹੁਣ ਕਹਿੰਦੇ ਸੱਚ ਬਿਲਕੁਲ ਨਿਰਮਲ ਹੈ, ਪਵਿੱਤਰ ਹੈ, ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ। ਜੇ ਕੋਈ ਸੱਚ ਵਿੱਚ ਝੂਠ ਰਲਾਉਣ ਦੀ ਕੋਸ਼ਿਸ਼ ਕਰੇ ਤਾਂ ਇੱਕ ਰਾਈ ਮਾਤਰ ਵੀ ਝੂਠ ਸੱਚ ਵਿੱਚ ਨਹੀਂ ਸਮਾਉਂਦਾ। ਉਦਾਹਰਣਾਂ ਦੀ ਕਿ ਸਮਝਾਉਂਦੇ ਵੀ ਕਿਵੇਂ ਨਹੀਂ ਸਮਾਉਂਦਾ।
ਅੱਖੀ ਕਤ ਨਾ ਸੰਜਰੈ ਤਿਣ ਔਖਾ ਦੁੱਖ ਰਹਿਣ ਵਿਹਾਈ। ਅੱਖਾਂ ਦੇ ਵਿੱਚ ਥੋੜ੍ਹਾ ਜਿਹਾ ਕਚਰਾ ਪੈ ਜੇ, ਕੋਈ ਡੱਕਾ ਵੱਜ ਜਾਵੇ ਤਾਂ ਸਹਿਣਾ ਔਖਾ ਹੋ ਜਾਂਦਾ, ਅੱਖਾਂ ਲਾਲ ਹੋ ਜਾਂਦੀਆਂ, ਦਰਦ ਕਰਦੀਆਂ। ਅੱਖਾਂ ਦੇ ਵਿੱਚ ਕਣ ਪਿਆ ਹੋਇਆ ਝੱਲਿਆ ਨਹੀਂ ਜਾਂਦਾ, ਕਿਉਂਕਿ ਬਹੁਤ ਔਖਾ ਕਰਦਾ, ਦਰਦ ਹੁੰਦਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਬਹੁਤ ਔਖੀ ਰਾਤ ਨਿਕਲਦੀ ਹੈ। ਇੱਥੇ ਖਕਾਰ ਦੇ ਕੰਨਾਂ ਦਾ ਵਾਚਕ ਹੈ, ਭਾਵ ਇਹ ਕਣ ਅੱਖਾਂ ਨੂੰ ਟਿਕਣ ਨਹੀਂ ਦਿੰਦਾ, ਦਰਦ ਕਰਦਾ, ਲਾਲੀ ਹੁੰਦੀ ਹੈ, ਨੀਂਦ ਨਹੀਂ ਆਉਂਦੀ, ਤੜਫਦਿਆਂ ਤੜਫਦਿਆਂ ਰਾਤ ਨਿਕਲਦੀ ਹੈ। ਭੋਜਨ ਅੰਦਰ ਮੱਖ ਜਿਉਂ ਹੋਏ ਦੁਕੱਦਾ ਫੇਰ ਕਢਾਈ। ਦੂਜੀ ਉਦਾਹਰਨ ਦਿੰਦੇ ਆ, ਕਹਿੰਦੇ ਜਿਵੇਂ ਭੋਜਨ ਤਿਆਰ ਕੀਤਾ ਹੋਇਆ ਥਾਲੀ 'ਚ ਪਾ ਕੇ ਬਹਿ ਗਿਆ ਬੰਦਾ, ਖਾਣ ਲੱਗਿਆ ਜਾਂ ਖਾ ਰਿਹਾ, ਅਚਨਚੇਤ ਉਹਦੇ ਵਿੱਚ ਮੱਖੀ ਡਿੱਗ ਪਈ। ਜਦੋਂ ਮੱਖੀ ਡਿੱਗੀ ਉੱਥੇ ਹੀ ਖਾਣਾ ਬੰਦ ਕਰਤਾ, ਸਾਰੇ ਰਸ ਭੁੱਲ ਗਏ, ਖਾਣਾ ਉੱਥੇ ਰੁਕ ਗਿਆ। ਹੁਣ ਅੱਖੀਂ ਦੇਖ ਕੇ ਮੱਖੀ ਨੂੰ ਕਿਵੇਂ ਖਾਵੇ? ਮੱਖੀ ਨਹੀਂ ਖਾਧੀ ਜਾਂਦੀ। ਰੂਈ ਅੰਦਰ ਚਿਣ ਗਵਾਂਗ ਦਾਹ ਪਸਮੰਤ ਘਰੇ ਦੁੱਖਦਾਈ। ਤੀਜੀ ਉਦਾਹਰਨ ਦਿੰਦੇ ਆ, ਕਹਿੰਦੇ ਰੂੰ ਦਾ ਢੇਰ ਲੱਗਿਆ ਹੋਇਆ, ਰੂੰ ਦੇ ਵਿੱਚ ਇੱਕ ਚੰਗਿਆੜੀ ਅੱਗ ਦੀ ਹੈ, ਜਦੋਂ ਉਹ ਪੈ ਗਈ ਤਾਂ ਰੂਈ ਦੇ ਢੇਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇੱਦਾਂ ਹੀ ਪੁੰਨਦਾਨ ਹੈ, ਬੰਦਾ ਪੁੰਨਦਾਨ ਕਰਦਾ, ਇੱਕ ਮਾੜਾ ਕਰਮ ਕਰ ਲਿਆ ਤਾਂ ਚੰਗਿਆਈਆਂ ਨੂੰ ਖਰਾਬ ਕਰ ਬਰਬਾਦ ਕਰ ਦਿੰਦਾ, ਅਤੇ ਜੇ ਕੋਈ ਮਾੜੇ ਕਰਮ ਕਰਦਾ, ਹੰਕਾਰ ਕਰਦਾ, ਪਾਪ ਕਮਾਉਂਦਾ, ਉਹਨੇ ਨਾਮ ਜਪ ਲਿਆ, ਨਾਮ ਦਾ ਇੱਕ ਕਿਣਕਾ ਪਾਪਾਂ ਦੇ ਵੱਡੇ ਢੇਰਾਂ ਨੂੰ ਵੀ ਖਤਮ ਕਰ ਦਿੰਦਾ। ਕਾਂਜੀ ਦੁੱਧ ਕਸੁੱਧ ਹੋਏ ਫਿੱਟੈ ਸਾਦੋਂ ਵੰਨ ਹੋ ਜਾਈ। ਚੌਥੀ ਉਦਾਹਰਨ ਦਿੰਦੇ ਆ, ਕਹਿੰਦੇ ਦੁੱਧ ਦੇ ਵਿੱਚ ਜੇ ਕਾਂਜੀ ਪੈ ਜਾਵੇ ਤਾਂ ਫਟ ਜਾਂਦਾ, ਰੂਪ ਬਦਲ ਲੈਂਦਾ, ਫਿੱਟ ਜਾਂਦਾ, ਉਹਦਾ ਸਵਾਦ ਵੀ ਖਰਾਬ ਹੋ ਜਾਂਦਾ, ਰੰਗ ਵੀ ਵਿਗੜ ਜਾਂਦਾ। ਮਹੁਰਾ ਚੁੱਖ ਕ ਚਖਿਆ ਪਾਤਸ਼ਾਹਾਂ ਮਾਰੇ ਸਹਰਾ ਸਾਈ। ਮਹੁਰਾ ਰੱਤੀ ਰੱਤੀ ਭਰ ਮੋਹਰਾ ਜੀਭ 'ਤੇ ਆ ਜਾਏ ਨਾ ਤਾਂ ਨੁਕਸਾਨ ਕਰਦਾ, ਪਾਤਸ਼ਾਹ ਨੂੰ ਵੀ ਤਾਬੜ ਤੋੜ ਮਾਰ ਛੱਡਦਾ। ਸੱਚ ਅੰਦਰ ਕਿਉਂ ਕੂੜ ਸਮਾਈ। ਜਦੋਂ ਦੁੱਧ ਵਿੱਚ ਕਾਂਜੀ ਨਹੀਂ ਸਮਾ ਸਕਦੀ, ਭੋਜਨ ਵਿੱਚ ਮੱਖੀ ਨਹੀਂ ਸਮਾ ਸਕਦੀ, ਅਤੇ ਫਿਰ ਸੱਚ ਵਿੱਚ ਝੂਠ ਕਿਵੇਂ ਸਮਾ ਸਕਦਾ? ਇਹ ਕਦੇ ਹੋ ਹੀ ਨਹੀਂ ਸਕਦਾ। ਗੁਰਮੁਖ ਸੱਚ ਆਲਿਆ ਪਤਾ ਹੈ, ਕੂੜੋਂ ਲੇਪ ਨਾ ਲੱਗੇ ਪਾਈ। ਹੁਣ ਗੁਰਮੁਖਾਂ ਦਾ ਜੀਵਨ ਦੱਸਦੇ ਆ, ਕਹਿੰਦੇ ਗੁਰਮੁਖ ਸੱਚ ਦੇ ਨਾਲ ਜੁੜੇ ਰਹਿੰਦੇ ਆ, ਸੱਚੇ ਦੇ ਪ੍ਰੇਮ ਵਿੱਚ ਨਿਰਲੇਪ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਕੂੜ ਦਾ ਲੇਪ ਨਹੀਂ ਲੱਗਦਾ, ਝੂਠ ਦਾ ਲੇਪ ਨਹੀਂ ਲੱਗਦਾ। ਚੰਦਨ ਸਿੱਪੀ ਵੇੜਿਆ ਚੜੇ ਨਾ ਵਿਸ ਨਾ ਵਾਸ ਕਟਾਈ। ਚੰਦਨ ਦਾ ਬੂਟਾ ਸੱਪਾਂ ਦੇ ਨਾਲ ਲਪੇਟਿਆ ਹੋਇਆ, ਸੱਪ ਉਹਦੇ ਆਸੇ ਪਾਸੇ ਗੁੰਝਲ ਮਾਰੀ ਬੈਠੇ ਆ, ਉਹਨੂੰ ਵਿਆਹ ਨਹੀਂ ਚੜ੍ਹਦੀ, ਸੱਪ ਆਸੇ ਪਾਸੇ ਬੈਠੇ ਨੇ, ਸੱਪਾਂ ਦੇ ਵਿੱਚ ਲਿਪਟਿਆ ਪਿਆ, ਫਿਰ ਵੀ ਸੁਗੰਧੀ ਦੇ ਰਿਹਾ, ਭਾਵੇਂ ਜ਼ਹਿਰ ਦੇ ਵਿੱਚ ਘਿਰਿਆ ਹੋਇਆ ਪਰ ਆਪਣਾ ਸੁਭਾਅ ਨਹੀਂ ਛੱਡਿਆ, ਸੁਗੰਧੀ ਨਹੀਂ ਛੱਡੀ। ਪਾਰਸ ਅੰਦਰ ਪੱਥਰਾ ਅਸਟ ਧਾਤ ਮਿਲ ਵਿਗੜ ਨਾ ਜਾਈ। ਹੁਣ ਅੱਗੇ ਉਦਾਹਰਨ ਦਿੰਦੇ, ਕਹਿੰਦੇ ਪਾਰਸ ਦੀ ਗੀਟੀ ਹੈ, ਪੱਥਰਾਂ ਦੇ ਅੰਦਰ ਗਿਣੀ ਜਾਂਦੀ ਹੈ। ਹੁਣ ਜਿਹਨੂੰ ਨਹੀਂ ਪਤਾ ਉਹਦੇ ਵਾਸਤੇ ਤਾਂ ਪੱਥਰ ਹੀ ਹੈ, ਪਾਰਖੂ ਨੂੰ ਪਤਾ ਵੀ ਪਾਰਸ ਦੀ ਕੀਮਤ ਕੀ ਹੈ। ਅੱਠ ਧਾਤਾਂ ਦੇ ਮਿਲਣ ਨਾਲ ਇਹ ਆਪਣਾ ਸੁਭਾਅ ਨਹੀਂ ਛੱਡਦਾ,

ਚਾਲ ਵੀ ਬਹੁਤ ਹੌਲੀ ਹੈ, ਉਹ ਹੌਲੀ ਹੌਲੀ ਮਸਤ ਹੋ ਕੇ ਤੁਰਦਾ। ਹਾਥੀ ਗਲੀਆਂ ਵਿੱਚ ਤੁਰਿਆ ਜਾਂਦਾ, ਕਿਸੇ ਦੀ ਪਰਵਾਹ ਨਹੀਂ ਕਰਦਾ, ਭਾਵੇਂ ਸਾਰੇ ਪਿੰਡ ਦੇ ਕੁੱਤੇ ਇਕੱਠੇ ਹੋ ਕੇ ਮਗਰ ਪੈ ਜਾਣ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਆਪਣੀ ਚਾਲ ਤੁਰਿਆ ਹੀ ਜਾਂਦਾ। ਇੱਦਾਂ ਹੀ ਸੱਚ ਹੈ, ਸੱਚ ਆਪਣੀ ਚਾਲੇ ਮਸਤ ਹੋ ਕੇ ਤੁਰਿਆ ਜਾਂਦਾ, ਭਾਵੇਂ ਲੋਕ ਮਸ਼ਕਰੀਆਂ ਕਰਨ, ਭਾਵੇਂ ਲੋਕ ਮਖੌਲ ਕਰਨ, ਭਾਵੇਂ ਲੋਕ ਨਿੰਦਿਆ ਕਰਨ। ਝੂਠ ਦੀਆਂ ਭੇਡਾਂ ਵਾਲੀ ਭੈੜੀ ਚਾਲ ਹੈ, ਭਾਵ ਪੈਲੀਆਂ ਛੱਡ ਕੇ ਕੁਰਾਹੇ ਪੈ ਜਾਂਦੀਆਂ। ਕੂੜ ਦੀ ਭੇਡਾਂ ਵਾਲੀ ਘੁਟੰਗੀ ਚਾਲ ਹੈ, ਇੱਕ ਦੇ ਪਿੱਛੇ ਸਾਰੀਆਂ ਭੱਜ ਜਾਂਦੀਆਂ। ਮੂਲੀ ਪਾਨ ਡਕਾਰ ਜਿਉਂ ਮੂਲ ਨਾ ਤੁਲ ਲਸਣ ਕਸਤੂਰੀ। ਫਿਰ ਕਹਿੰਦੇ ਮੂਲੀ ਅਤੇ ਪਾਨ ਖਾਣ ਵਾਲਾ ਜਿਵੇਂ ਖਾ ਕੇ ਡਕਾਰ ਮਾਰ ਲੈਂਦਾ, ਫਿਰ ਅੰਦਰੋਂ ਸਮੈਲ ਆਉਂਦੀ ਹੈ। ਕਸਤੂਰੀ ਅਤੇ ਲਸਣ ਖਾਣ ਵਾਲਾ ਇਹ ਬਰਾਬਰ ਨਹੀਂ ਹੁੰਦਾ। ਬੀਜੈ ਵਿਸ ਨਾ ਖਾਵੈ ਚੂਰੀ। ਹੁਣ ਜਿਹੜਾ ਇਨਸਾਨ ਜ਼ਹਿਰ ਬੀਜਦਾ ਉਹਨੂੰ ਕਦੇ ਵੀ ਚੂਰੀ ਖਾਣ ਨੂੰ ਨਹੀਂ ਮਿਲਦੀ, ਭਾਵ ਜਿਹੜਾ ਜਵਾਨ ਦੇ ਨਾਲ ਕੌੜੇ ਬੋਲ ਬੋਲਦਾ, ਜਵਾਨ ਦੇ ਨਾਲ ਨਿੰਦਿਆ ਚੁਗਲੀ ਕਰਦਾ, ਉਹਨੂੰ ਕਦੇ ਸਤਿਕਾਰ ਮਿਲ ਹੀ ਨਹੀਂ ਸਕਦਾ, ਕਿਉਂਕਿ ਉਹ ਝੂਠ ਬੋਲਦਾ। ਫਿਰ ਅੱਗੇ ਵਿਚਾਰ ਕਰਦੇ ਆ 20ਵੀਂ ਪੌੜੀ ਦੇ ਵਿੱਚ ਵੀ ਝੂਠ ਦਾ ਅੰਤ ਬੜਾ ਮਾੜਾ ਹੁੰਦਾ, ਜਿਹੜਾ ਝੂਠ ਬੋਲਦਾ ਉਹਦਾ ਵੀ ਅੰਤ ਮਾੜਾ ਹੁੰਦਾ। ਸੱਚ ਸੁਭਾਉ ਮਜੀਠ ਦਾ ਸਹਿ ਵਟਣ ਰੰਗ ਚੜਾਏ। ਮਜੀਠ ਦਾ ਜਿਹੜਾ ਸੱਚਾ ਸੁਭਾਅ ਹੈ, ਕਿਉਂਕਿ ਉਬਾਲੇ ਸਹਾਰ ਸਹਾਰ ਕੇ ਰੰਗ ਪੱਕਦਾ, ਰੰਗ ਕੱਢਦਾ। ਇਸ ਤਰ੍ਹਾਂ ਉੱਤਮ ਪੁਰਖਾਂ ਨੂੰ ਕੌੜਾ ਕਸ਼ਟ ਬਣੇ ਆਪਣੀ ਉੱਤਮਤਾ ਨਹੀਂ ਛੱਡਦੇ। ਮਜੀਠ ਦਾ ਰੰਗ ਜਿਹੜਾ ਨਾ ਪਾਣੀ ਉਬਾਲੇ ਖਾਂਦਾ, ਫਿਰ ਰੰਗ ਪਾਣੀ ਵਿੱਚ ਉਬਾਲੇ ਖਾਂਦਾ, ਉੱਬੜ ਉੱਬੜ ਕੇ ਪੱਕਦਾ, ਫਿਰ ਉਹ ਲਹਿੰਦਾ ਨਹੀਂ। ਸਣ ਜਿਉਂ ਕੂੜ ਸੁਭਾਉ ਹੈ ਖਲ ਕਢਾਏ ਵਟਾਏ ਬਣਾਏ। ਸਣ ਦਾ ਸੁਭਾਅ ਝੂਠਾ ਹੈ, ਜਿਹੜੀ ਆਪਣੀ ਖਲ ਲੁਹਾ ਲੈਂਦੀ ਹੈ, ਰੱਸੇ ਵੱਟੇ ਜਾਂਦੇ ਹੈ, ਕੋਈ ਚੀਜ਼ ਬੰਨਣ ਦੇ ਕੰਮ ਆਉਂਦੇ ਹੈ। ਚੰਨਣ ਪਰਉਪਕਾਰ ਕਰ ਅਫਲ ਸਫਲ ਵਿੱਚ ਵਾਸ ਵਸਾਏ। ਚੰਦਨ ਦਾ ਬੂਟਾ ਪਰਉਪਕਾਰੀ ਹੈ, ਭਾਵੇਂ ਛੋਟਾ ਹੈ ਸਫਲ ਹੈ, ਉਹਦੀ ਵਾਸ਼ਨਾ ਦੂਰ ਤੱਕ ਜਾਂਦੀ ਹੈ। ਵੱਡਾ ਵਿਕਾਰੀ ਵਾਸ ਹੈ ਹਉਮੈ ਜਲੈ ਗਵਾਂਢ ਜਲਾਏ। ਅਤੇ ਬਾਂਸ ਬਹੁਤ ਉੱਚਾ ਲੰਮਾ, ਇਹਨੂੰ ਆਪਣੇ ਉੱਚੇ ਹੋਣ ਦਾ ਹੰਕਾਰ ਹੈ, ਹੰਕਾਰ ਵਿੱਚ ਹੀ ਆਕੜਿਆ ਖੜਾ। ਪਰ ਜਦੋਂ ਕੋਈ ਥੋੜ੍ਹੀ ਹਨੇਰੀ ਆਉਂਦੀ ਹੈ, ਹਵਾ ਚੱਲਦੀ ਹੈ, ਫਿਰ ਬਾਂਸ ਦੇ ਨਾਲ ਦੂਜਾ ਬਾਂਸ ਖਹਿੰਦਾ ਆ ਕੇ ਉਹਦੇ ਵਿੱਚੋਂ ਤਪਸ਼ ਪੈਦਾ ਹੁੰਦੀ ਹੈ, ਅੱਗ ਨਿਕਲਦੀ ਹੈ, ਆਪ ਵੀ ਸੜ ਜਾਂਦਾ ਅਤੇ ਆਪਣੇ ਗੁਆਂਢੀ ਨੂੰ ਵੀ ਸਾੜ ਦਿੰਦਾ, ਜਿਹੜਾ ਨੇੜੇ ਹੁੰਦਾ ਉਹਨੂੰ ਵੀ ਸਾੜ ਦਿੰਦਾ। ਜਾਣ ਅਮਿਓ ਰਸ ਕਾਲਕੂਟ ਖਾਧੈ ਮਰੈ ਮੂਹੇ ਜੀਵਾਏ। ਅੰਮ੍ਰਿਤ ਰਸ ਦੇ ਵਿੱਚ ਚੱਖਣ ਵਾਲਾ ਮੋਇਆਂ ਵਿੱਚ ਵੀ ਜੀ ਪੈਂਦਾ, ਭਾਵ ਜਿਹਨੂੰ ਅੰਮ੍ਰਿਤ ਮਿਲ ਜਾਂਦਾ ਉਹ ਮਰ ਕੇ ਵੀ ਜਿਉਂਦਾ ਹੋ ਜਾਂਦਾ। ਹੁਣ ਮਰ ਕੇ ਜਿਉਂਦਾ ਹੋਣ ਦਾ ਭਾਵ ਕੀ ਹੈ, ਇਹ ਨਹੀਂ ਹੈ ਵੀ ਕਿਸੇ ਦੇ ਦਿਲ ਦੀ ਧੜਕਣ ਖੜ ਗਈ ਅਤੇ ਉਹ ਜਿਉਂਦਾ ਹੋ ਗਿਆ, ਨਹੀਂ। ਇੱਥੇ ਇਹ ਸਰੀਰਕ ਤੌਰ 'ਤੇ ਭਾਵੇਂ ਜਿਉਂਦਾ ਹੈ, ਪਰ ਆਤਮਕ ਤੌਰ 'ਤੇ ਮਰਿਆ ਹੋਇਆ ਬੰਦਾ, ਜਿਹਦੀ ਅਣਖ ਮਰ ਗਈ, ਗੈਰਤ ਮਰ ਗਈ, ਤੁਰਿਆ ਫਿਰਦਾ ਖਾਂਦਾ ਪੀਂਦਾ ਪਰ ਹੈ ਮੁਰਦਿਆਂ ਵਰਗਾ। ਜਦੋਂ ਉਹ ਅੰਮ੍ਰਿਤ ਰਸ ਪੀਂਦਾ ਤਾਂ ਉਹ ਵੀ ਅਣਖ ਨਾਲ ਤੁਰਨਾ ਸ਼ੁਰੂ ਕਰ ਦਿੰਦਾ, ਉਹਦੇ ਮੁਰਦੇ ਸਰੀਰ ਦੇ ਵਿੱਚ ਉਹਦੀ ਮੁਰਦਾ ਹੋਈ ਰੂਹ ਦੇ ਵਿੱਚ ਜਾਨ ਪੈ ਜਾਂਦੀ ਹੈ। ਅਖੀਰ ਵਿੱਚ ਕਹਿੰਦੇ ਹੈ ਦਰਗਾਹ ਸੱਚ ਕਬੂਲ ਹੈ ਕੂੜੋਂ ਦਰਗਾਹ ਮਿਲੈ ਸਜਾਏ। ਪਰਮਾਤਮਾ ਦੀ ਦਰਗਾਹ ਦੇ ਵਿੱਚ ਸੱਚ ਨੂੰ ਮੰਨਿਆ ਜਾਂਦਾ, ਝੂਠੇ ਨੂੰ ਕੋਈ ਥਾਂ ਨਹੀਂ ਹੁੰਦੀ। ਮਹਾਰਾਜ ਕਹਿੰਦੇ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢਿਆ ਜੇ ਜਮਾਲਿਆ। ਪਰਮੇਸ਼ੁਰ ਦੇ ਦਰਬਾਰ ਵਿੱਚ ਸੱਚ ਦੀ ਕਦਰ ਹੁੰਦੀ ਹੈ, ਖੋਟੇ ਨੂੰ ਝੂਠੇ ਨੂੰ ਬਾਹਰ ਕੱਢ ਦਿੱਤਾ ਜਾਂਦਾ। ਜੋ ਬੀਜੈ ਸੋ ਹੀ ਫਲ ਖਾਏ। ਇਨਸਾਨ ਜਿਹੜਾ ਬੀਜ ਬੀਜਦਾ
ਉਹਨੂੰ ਉਸੇ ਦਾ ਹੀ ਫਲ ਮਿਲਦਾ। ਭਾਵ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਜਿਹੋ ਜਿਹਾ ਬੀਜ ਬੀਜਦੇ ਹਾਂ ਉਹੀ ਜਿਹਾ ਹੀ ਸਾਨੂੰ ਫਲ ਮਿਲਦਾ। ਪਰ ਮਨੁੱਖ ਬੀਜ ਦਾ ਕੁਝ ਹੋਰ ਹੈ, ਫਲ ਕੁਝ ਹੋਰ ਭਾਲਦਾ, ਇੱਦਾਂ ਨਹੀਂ ਹੋ ਸਕਦਾ ਕਦੇ। ਮਹਾਰਾਜ ਕਹਿੰਦੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜੇ ਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ ਵਿਚਾਲਿਆ। ਸੱਚੇ ਸੱਚਖੰਡ ਦੇ ਵਿੱਚੋਂ ਅਤੇ ਝੂਠੇ ਕੋੜੀ ਨਰਕਾਂ ਦੇ ਵਿੱਚ ਚਲੇ ਜਾਂਦੇ ਆ। ਝੂਠ ਦਾ ਅੰਤ ਖਰਾਬ ਹੁੰਦਾ ਹੈ ਅਤੇ ਸੱਚ ਦਾ ਅੰਤ ਚੰਗਾ ਹੁੰਦਾ ਹੈ। ਇਸ ਤਰ੍ਹਾਂ 30 ਪੌੜੀਆਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਸੱਚ ਅਤੇ ਝੂਠ ਦਾ ਜ਼ਿਕਰ ਕੀਤਾ ਹੈ। ਸੱਚ ਅਤੇ ਝੂਠ ਨੂੰ ਬਰਾਬਰ ਤੋਰ ਕੇ ਚੰਗਿਆਈ ਅਤੇ ਬੁਰਾਈ ਦਾ ਜ਼ਿਕਰ ਕੀਤਾ ਹੈ, ਚੰਗੇ ਮਾੜੇ ਦਾ ਜ਼ਿਕਰ ਕੀਤਾ, ਸੰਗਤ ਅਤੇ ਕੁਸੰਗਤ ਦਾ ਜ਼ਿਕਰ ਕਰਕੇ ਸਾਨੂੰ ਸਮਝ ਦਿੱਤੀ ਹੈ। ਭੈੜੀ ਸੰਗਤ ਵਾਲਾ ਚੰਗੀ ਸੰਗਤ ਵਿੱਚ ਆ ਕੇ ਟਿਕ ਨਹੀਂ ਸਕਦਾ, ਕਿਉਂਕਿ ਉਹਦਾ ਸੁਭਾਅ ਉਹੋ ਜਿਹਾ ਬਣ ਗਿਆ। ਕਿੰਨੀਆਂ ਪਿਆਰੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਨੇ ਸਮਝਾਇਆ। 30ਵੀਂ ਵਾਰ ਦੀ ਸੰਪੂਰਨਤਾ ਹੋ ਗਈ। ਹੁਣ 31ਵੀਂ ਵਾਰ ਦੇ ਵਿੱਚ ਗੁਣਾਂ ਦੀ ਅਤੇ ਔਗੁਣਾਂ ਦੀ ਗੱਲ ਕਰਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹੈ, ਕਹਿੰਦੇ ਸ਼ਾਇਰ ਵਿੱਚੋਂ ਨਿਕਲੈ ਕਾਲਕੂਟ ਤੇ ਅੰਮ੍ਰਿਤਬਾਣੀ। ਸਮੁੰਦਰ ਦੇ ਵਿੱਚੋਂ ਦੋ ਬੰਨਗੀਆਂ ਨਿਕਲਦੀਆਂ, ਇੱਕ ਕਾਲਕੂਟ ਜ਼ਹਿਰ ਵਿਖ ਅਤੇ ਦੂਜਾ ਅੰਮ੍ਰਿਤ। ਭਾਵ ਮੁੱਢ ਦੋਹਾਂ ਦਾ ਸਮੁੰਦਰ ਦੇ ਵਿੱਚ ਹੀ ਹੈ, ਰਹਿੰਦੀਆਂ ਸਮੁੰਦਰ ਦੇ ਵਿੱਚ ਵੀ ਹੈ, ਵਿਖ ਵੀ ਸਮੁੰਦਰ ਦੇ ਵਿੱਚ ਹੀ ਹੈ, ਅੰਮ੍ਰਿਤ ਵੀ ਸਮੁੰਦਰ ਵਿੱਚ ਹੀ ਹੈ। ਜੇ ਵਿਖ ਖਾਧੀ ਹੈ ਤਾਂ ਪ੍ਰਾਣੀ ਮਰ ਜਾਂਦਾ ਹੈ, ਅੰਮ੍ਰਿਤ ਚੱਖ ਲੈਂਦਾ ਅਤੇ ਅਮਰ ਹੋ ਜਾਂਦਾ, ਭਾਵ ਅਮਰ ਹੋ ਜਾਂਦਾ। ਉੱਤ ਖਾਧੈ ਮਰ ਮੁੱਕੀ ਹੈ, ਉੱਤ ਖਾਧਿਆ ਹੋਏ ਅਮਰ ਪ੍ਰਾਣੀ। ਫਿਰ ਤੀਜੀ ਉਦਾਹਰਨ ਦਿੰਦੇ, ਕਹਿੰਦੇ ਆ ਵਿਸ ਵਸੈ ਮੂੰਹ ਸੱਪ ਦੇ, ਗਰੜ ਦੁਗਾਰ ਅਮੈ ਰਸ ਜਾਣੀ। ਸੱਪ ਦੇ ਮੂੰਹ ਵਿੱਚ ਜ਼ਹਿਰ ਹੁੰਦੀ ਹੈ, ਜਿਹਨੂੰ ਡੰਗ ਲੈਂਦਾ ਉਹਨੂੰ ਜ਼ਹਿਰ ਚੜ੍ਹ ਜਾਂਦੀ ਹੈ ਅਤੇ ਬੰਦਾ ਮਰ ਵੀ ਸਕਦਾ। ਅਮੇ ਰਸ ਗਰੜ ਦੁਗਾਰ ਵਾਂਗੂ ਸੱਪ ਦੀ ਵਿਖ ਤੋਂ ਬਚਾਉਂਦਾ, ਕਿਉਂਕਿ ਇਹਦੇ ਸੱਪ ਲੜ ਜਾਂਦਾ ਨਾ, ਜਿਹੜਾ ਫਿਰ ਉਹਦਾ ਇਲਾਜ ਕਰਨ ਵਾਲਾ ਗਰੜ ਪੜ੍ਹਦਾ, ਮੰਤਰ ਪੜ੍ਹਦਾ, ਉਹ ਜ਼ਹਿਰ ਤੋਂ ਬਚ ਜਾਂਦਾ। ਕਾਉ ਨਾ ਭਾਵੈ ਬੋਲਿਆ, ਕੋਇਲ ਬੋਲੀ ਸਭ ਨਾ ਪਾਣੀ। ਹੁਣ ਕਾਂ ਦੀ ਅਤੇ ਕੋਇਲ ਦੀ ਉਦਾਹਰਨ ਦੇ ਕੇ ਕਹਿੰਦੇ ਹੈ ਵੀ ਕਾਂ ਦੀ ਬੋਲਣੀ, ਕਾਂ ਦਾ ਰੌਲਾ ਰੱਪਾ ਸੁਣ ਕੇ ਕੋਈ ਰਾਜੀ ਨਹੀਂ ਹੈ, ਕਿਸੇ ਦੇ ਬਨੇਰੇ 'ਤੇ ਆ ਕੇ ਕਾਂ ਬਹਿ ਜਾਂਦਾ, ਕਾਂ ਕਾਂ ਕਰਦਾ ਲੋਕ ਉਠਾ ਕੇ ਉਠਾ ਦਿੰਦੇ ਆ। ਪਰ ਕੋਇਲ ਅੰਬ ਦੇ ਦਰੱਖਤ 'ਤੇ ਆ ਕੇ ਬਹਿੰਦੀ ਹੈ, ਜਦੋਂ ਬੂਰ ਲੱਗਿਆ ਹੁੰਦਾ ਮਿੱਠੇ ਮਿੱਠੇ ਗੀਤ ਗਾਉਂਦੀ ਹੈ, ਹਰ ਕੋਈ ਉਹਦੀ ਮਿੱਠੀ ਆਵਾਜ਼ ਨੂੰ ਸੁਣਨਾ ਚਾਹੁੰਦਾ, ਉਹਦੇ ਮਿੱਤਰ ਬਣ ਜਾਂਦੇ ਨੇ। ਬੁਰਾ ਭਲਾ ਸੰਸਾਰ ਵਿੱਚ ਪਰ ਉਪਕਾਰ ਵਿਕਾਰ ਨਿਸ਼ਾਨੀ, ਬੂਰ ਬੋਲਾ ਨਾ ਸੁਖਾਵਈ, ਮਿੱਠ ਬੋਲਾ ਜਗ ਮਿੱਤ ਵਡਾਣੀ। ਫਿਰ ਕਹਿੰਦੇ ਭੈੜੇ ਬੋਲ ਬੋਲਣ ਵਾਲਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਮਿੱਠੇ ਬੋਲ ਬੋਲਣ ਵਾਲੇ ਨੂੰ ਹਰ ਕੋਈ ਪਿਆਰ ਕਰਦਾ, ਉਹਦਾ ਮਿੱਤਰ ਬਣ ਜਾਂਦਾ। ਬੁਰਾ ਵਿਕਾਰ ਕਰਨ ਵਾਲਾ ਵਿਕਾਰ ਦੀ ਨਿਸ਼ਾਨੀ ਛੱਡਦਾ, ਭਲੇ ਕਰਮ ਕਰਨ ਵਾਲਾ ਸੰਸਾਰ ਦੇ ਵਿੱਚ ਪਰਉਪਕਾਰ ਦੀ ਨਿਸ਼ਾਨੀ ਦੇ। ਗੁਣ ਅਵਗੁਣ ਗਤ ਆਖ ਵਿਖਾਣੀ, ਗੁਣਾਂ ਦੀ ਅਤੇ ਔਗੁਣਾਂ ਦੀ ਗਤੀ ਇਹ ਵਰਣਨ ਕੀਤੀ ਗਈ ਹੈ। ਭਾਵ ਸੰਸਾਰ ਸਮੁੰਦਰ ਦੇ ਵਿੱਚ ਮਨਮੁੱਖ ਕਾਲਕੂਟ ਦੀ ਨਿਆਈ ਹੈ, ਲੋਕਾਂ ਦੇ ਨਾਸ਼ਕਾਰੀ ਹੈ, ਗੁਰਮੁਖ ਅੰਮ੍ਰਿਤ ਦੀ ਨਿਆਈ ਹੈ, ਅੰਮ੍ਰਿਤ ਰਸ ਵਰਗਾ ਜੀਵਨ ਹੈ। ਇਸ ਲਈ ਦੋਵੇਂ ਵਿਕਾਰ ਅਤੇ ਪਰਉਪਕਾਰ ਦੀਆਂ ਮੂਰਤਾਂ, ਮਨਮੁੱਖ ਕਾਮਾਂ ਵਰਗੇ ਹੈ, ਬੋਲਦੇ ਰਹਿੰਦੇ ਹੈ, ਬਚਨ ਭੈੜੇ ਬੋਲਦੇ ਹੈ, ਗੁਰਮੁਖ ਕੋਇਲ ਵਾਂਗੂ ਮਿੱਠੇ ਮਿੱਠੇ ਗੀਤ ਗਾਉਂਦੇ ਹੈ, ਸਭ ਦਾ ਭਲਾ ਮਨਾਉਂਦੇ ਹੈ। ਫਿਰ ਕਹਿੰਦੇ ਖੋਜੀ ਅਤੇ ਵਾਦੀ ਦੋ ਹੈ, ਇੱਕ ਖੋਜ ਕਰਨ ਵਾਲਾ, ਇੱਕ ਵਿਵਾਦ ਖੜਾ ਕਰਨ ਵਾਲਾ ਹੈ। ਸੁਜੋ ਸੁਜਨ ਤਿੰਨ ਲੋ, ਅੰਨੇ ਘੁੱਗੂ ਸੁੱਗ ਨਾ ਲੁੱਜੈ।
ਸੂਰਜ ਦੇ ਤਿੰਨ ਲੋਕ ਨਜ਼ਰ ਆਉਂਦੇ ਆ। ਜਦੋਂ ਸੂਰਜ ਚੜ੍ਹਦਾ ਨਾ, ਅਸਮਾਨ ਵੀ ਦਿਸਦਾ, ਧਰਤੀ ਵੀ ਦਿਸਦੀ ਹੈ, ਸੂਰਜ ਵੀ ਦਿਸਦਾ ਹੈ, ਚਾਨਣ ਹੋ ਜਾਂਦਾ ਦੂਰ ਤੱਕ। ਪਰ ਸੂਰਜ ਦੀ ਧੁੱਪ ਦੇ ਵਿੱਚ ਅੰਨੇ ਉੱਲੂ ਨੂੰ ਕੁਝ ਨਹੀਂ ਦਿੰਦਾ। ਉੱਲੂ ਨੂੰ ਦਿਸਦਾ ਜ਼ਰੂਰ ਹੈ, ਅੱਖਾਂ ਦੇਖਦੀਆਂ ਨੇ, ਪਰ ਅੰਨਾ ਹੋ ਜਾਂਦਾ, ਹਨੇਰਾ ਆ ਜਾਂਦਾ ਅੱਖਾਂ ਸਾਹਮਣੇ। ਚੱਕ ਵੀ ਸੂਰਜ ਹੇਤ ਹੈ ਕੰਤ ਮਿਲੈ ਵਿਰ ਤਨ ਤਨ ਸੋ ਬੁੱਝੈ। ਫਿਰ ਕਹਿੰਦੇ ਚੱਕਵੀ ਦਾ ਸੂਰਜ ਨਾਲ ਪ੍ਰੇਮ ਹੈ, ਆਪਣੇ ਸਵਾਮੀ ਚੱਕਵੇ ਨਾਲ ਮਿਲਾਪ ਹੋ ਜਾਂਦਾ ਹੈ। ਰਾਤ ਦਾ ਭੇਤ ਪੁੱਛਦੀ ਹੈ ਵੀ ਰਾਤ ਕਿਵੇਂ ਬੀਤੀ ਹੈ। ਰਾਤ ਹਨੇਰਾ ਪੰਖੀਆਂ ਚੱਕਵੀ ਚਿੱਤ ਅਨੇਰ ਨਾ ਰੁੱਝੈ। ਪੰਛੀ ਰਾਤ ਨੂੰ ਆਪਣੇ ਆਲ੍ਹਣੇ ਵਿੱਚ ਆ ਜਾਂਦੇ ਹੈ, ਉਹਨਾਂ ਨੂੰ ਹਨੇਰੇ ਵਿੱਚ ਦਿਸਦਾ ਨਹੀਂ। ਚੱਕ ਵੀ ਹਨੇਰੇ ਵਿੱਚ ਦੇਖਦੀ ਹੈ, ਉਹ ਆਲ੍ਹਣਾ ਛੱਡ ਜਾਂਦੀ ਹੈ ਅਤੇ ਸੂਰਜ ਵੱਲ ਰਹਿੰਦਾ। ਰਾਤ ਹਨੇਰਾ ਪੰਖੀਆਂ ਚੱਕ ਵੀ ਚਿੱਤ ਹਨੇਰ ਨਾ ਰੁੱਝੈ। ਬਿੰਬ ਅੰਦਰ ਪ੍ਰਤਿਬਿੰਬ ਦੇਖ ਭਰਤਾ ਜਾਣ ਸੁਜਾਣ ਸਮੁੱਝੈ। ਫਿਰ ਕਹਿੰਦੇ ਪਾਣੀ ਹੈ, ਪਾਣੀ ਵਿੱਚੋਂ ਪ੍ਰਤੀਬਿੰਬ ਬਣਦਾ, ਭਾਵ ਜਦੋਂ ਬੰਦਾ ਪਾਣੀ ਵਿੱਚ ਦੇਖਦਾ ਉਹਨੂੰ ਆਪਣਾ ਪਰਛਾਵਾਂ ਆਪਣਾ ਮੂੰਹ ਦਿਸਦਾ। ਇੱਦਾਂ ਹੀ ਸ਼ੀਸ਼ਾ, ਸ਼ੀਸ਼ੇ ਸਾਹਮਣੇ ਖੜ੍ਹਦੇ ਹਾਂ ਉਹ ਸਾਡਾ ਮੁੱਖ ਦਿਖਾ ਦਿੰਦਾ, ਆਪਣਾ ਅਸਲ ਚਿਹਰਾ ਦਿਸ ਜਾਂਦਾ। ਦੇਖ ਪਛਾਵਾ ਪਵੈ ਖੂਹ ਡੁੱਬ ਮਰੇ ਸੀਹ ਲੋਇਣ ਲੁੱਝੈ। ਅਗਲੀ ਉਦਾਹਰਨ ਦਿੰਦੇ ਕਹਿੰਦੇ ਹੈ, ਸ਼ੇਰ ਤੁਰਦਾ ਤੁਰਦਾ ਖੂਹ ਦੇ ਕਿਨਾਰੇ 'ਤੇ ਆ ਗਿਆ। ਉਹਨੇ ਖੂਹ ਦੇ ਵਿੱਚ ਨੀਵਾਂ ਧੌਣ ਨੀਵੀਂ ਕਰਕੇ ਦੇਖਿਆ, ਥੱਲੇ ਪਾਣੀ ਦੇ ਵਿੱਚ ਇੱਕ ਹੋਰ ਸ਼ੇਰ ਦਾ ਪਰਛਾਵਾਂ ਦਿਸ ਗਿਆ। ਸ਼ੇਰ ਨੇ ਸੋਚਿਆ ਸ਼ਾਇਦ ਖੂਹ ਦੇ ਵਿੱਚ ਵੀ ਸ਼ੇਰ ਮੇਰੇ ਨਾਲ ਦਾ, ਅੱਖਾਂ ਦੇ ਨਾਲ ਦੇਖ ਰਿਹਾ, ਅੰਦਰ ਈਰਖਾ ਪੈਦਾ ਹੋ ਗਈ, ਮੇਰੀਆਂ ਅੱਖਾਂ ਖਰਾਬ ਸੀ, ਇਹ ਨਹੀਂ ਜਾਣਦਾ ਕਿ ਦਵੈਤ ਭਾਵਨਾ ਦਾ ਨਾਸ਼ ਹੋਇਆ। ਜੇ ਵਿੱਚ ਛਾਲ ਮਾਰਦਾ ਅਤੇ ਡੁੱਬ ਜਾਂਦਾ, ਉਹਨੂੰ ਅੰਦਰਲਾ ਸ਼ੇਰ ਦਿਖਾਈ ਨਹੀਂ ਦਿੰਦਾ, ਕਿਉਂਕਿ ਉਹਦਾ ਪਰਛਾਵਾਂ ਪੈ ਰਿਹਾ। ਚੰਨਣ ਵਾਸ ਵਿਨਾਸ਼ ਪਤ ਵਾਸਨ ਦੇਖ ਪਛਾਵਾ ਪਵੈ ਖੂਹ ਡੁੱਬ ਮਰੈ ਸੀਹੀ ਲੋਇਣ ਲੁੱਝੈ। ਖੋਜੀ ਖੋਜੈ ਖੋਜ ਲੈ ਵਾਦੀ ਵਾਦ ਕਰੇਂਦੜ ਖੁੰਜੈ। ਫਿਰ ਕਹਿੰਦੇ ਜਿਹੜਾ ਗਿਆਨੀ ਹੈ, ਜਿਹਨੂੰ ਗਿਆਨ ਹੈ, ਉਹ ਸਮਝ ਜਾਂਦਾ, ਈਰਖਾ ਨਹੀਂ ਕਰਦਾ, ਝਗੜਾ ਨਹੀਂ ਕਰਦਾ। ਪਰ ਜਿਹਨੂੰ ਗਿਆਨ ਨਹੀਂ ਉਹ ਝਗੜਾ ਕਰਦਾ, ਕਿਉਂਕਿ ਜਿੰਨੀ ਕੁ ਸਮਝ ਹੈ ਉਨੀ ਕੁ ਬੁੱਧੀ ਕੰਮ ਕਰਦੀ ਹੈ। ਗੋਰ ਸਗਾਈ ਹਸਤਨ ਦੂਜੈ, ਇਹਦਾ ਗਊ ਹੈ, ਗਊ ਦਾ ਦੁੱਧ ਹਸਣੀ ਚੋ ਚੋ ਦਿੰਦੇ। ਖੋਜੀ ਉਪਜੈ ਵਾਦੀ ਬਿਨਸੈ, ਕਹਿੰਦੇ ਖੋਜ ਕੀਤਿਆਂ ਪ੍ਰਾਪਤੀ ਹੁੰਦੀ ਹੈ, ਝਗੜਿਆਂ ਕੀਤਿਆਂ ਨੁਕਸਾਨ ਹੁੰਦਾ। ਕੱਤ ਝੱਖ ਝੱਖ ਔਰਨ ਸਮਝਾਵਾਂ, ਝਗੜ ਕੀਏ ਝਗੜੋ ਹੀ ਪਾਵਾਂ। ਝਗੜੇ ਨੂੰ ਜੇ ਵਧਾਵਾਂਗੇ ਤਾਂ ਵਧੀ ਜਾਣਾ ਇਹਨੇ, ਇਸ ਕਰਕੇ ਝਗੜਾ ਚੰਗਾ ਨਹੀਂ ਹੈ। ਹੁਣ ਬਗਲੇ ਦੀ ਉਦਾਹਰਨ ਦੇ ਕੇ ਕਹਿੰਦੇ ਆ, ਸਮਾਧੀਆਂ ਲਾਉਣ ਵਾਲੇ ਦੁਨੀਆਂ ਵਿੱਚ ਬਹੁਤ ਨੇ, ਇੱਕ ਸਮਾਧੀ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਦਿਖਾਵਾ ਕਰ ਰਹੇ ਆ, ਇੱਕ ਸਮਾਧੀ ਵਿੱਚ ਲੀਨ ਹੋ ਕੇ ਪਰਮੇਸ਼ਰ ਦੇ ਨਾਲ ਮਿਲਾਪ ਕਰਦੇ ਆ। ਸਾਵਣ ਬਣ ਹਰਿਆਵਲੀ ਬੁੱਠੇ ਸੁੱਕੇ ਅੱਕ ਜਵਾਹ। ਸਾਉਣ ਦਾ ਮਹੀਨਾ ਚੜ੍ਹਿਆ, ਸਾਉਣ ਦੇ ਮਹੀਨੇ ਮੀਂਹ ਪਿਆ, ਮੀਂਹ ਪੈਣ ਕਰਕੇ ਧਰਤੀ 'ਤੇ ਹਰਿਆਲੀ ਛਾਈ, ਹਰੇ ਹਰੇ ਬੂਟੇ ਪੈਦਾ ਹੋ ਗਏ। ਪਰ ਸਾਉਣ ਦੇ ਮੀਂਹਾਂ ਦਾ ਅੱਕ ਨੂੰ ਕੋਈ ਭਾਅ ਨਹੀਂ ਹੈ, ਅੱਕ ਸੁੱਕਾ ਹੀ ਰਹਿੰਦਾ। ਚੇਤ ਬਣਾ ਸਪਤ ਮੌਲੀ ਆਏ ਆਪਾਂ ਤਸ਼ਕਰੀਰ ਨਾ ਕਰੇ ਉਸਾਰਾ। ਫਿਰ ਕਹਿੰਦੇ ਬਸੰਤ ਦੀ ਰੁੱਤ ਚੜ੍ਹਦੀ ਹੈ। ਮਹਾਰਾਜ ਨੇ ਬਾਣੀ ਵਿੱਚ ਵਚਨ ਕੀਤਾ, ਬਸੰਤ ਰੁੱਤ ਆਈ ਦੇਖ ਫੂਲ ਫੁੱਲੇ। ਬਸੰਤ ਦੀ ਰੁੱਤ ਵਿੱਚ ਬਨਸਪਤੀ ਫੁੱਲਦੀ ਹੈ, ਮੌਲਦੀ ਹੈ, ਫੁੱਲ ਨਿਕਲਦੇ ਨੇ। ਭਾਵੇਂ ਬਨਸਪਤੀ ਦੇ ਵਿੱਚੋਂ ਫੁੱਲ ਨਿਕਲਦੇ ਹੈ, ਹਰਿਆਵਲ ਚਾਰੇ ਪਾਸੇ ਹੁੰਦੀ ਹੈ, ਪਰ ਕਰੀਰ ਦਾ ਬੂਟਾ ਸਾਉਣ ਦੇ ਮਹੀਨੇ ਵਿੱਚ ਵੀ ਸੁੱਕਾ ਰਹਿੰਦਾ।
ਉਹ ਆਨੰਦ ਨਹੀਂ ਲੈ ਸਕਦਾ, ਉਹ ਕਦੇ ਖੇਡ ਹੀ ਨਹੀਂ ਸਕਦਾ। ਸਫਲ ਫਲੰਦੇ ਬਿਰਖ ਸਭ ਸਿਮਲ ਫਲ ਰਹੇ ਅਵਸਾ, ਸਾਰੇ ਬ੍ਰਿਸ਼ ਪਹਿਲਾਂ ਝੜੇ ਹੋਏ ਸੀ ਪਤਝੜ ਦੇ ਵਿੱਚ, ਸਾਵਣ ਦੇ ਮਹੀਨੇ ਵਿੱਚ ਆ ਕੇ ਉਹਨਾਂ ਨੂੰ ਬੂਰ ਲੱਗਦਾ, ਪੱਤੇ ਨਿਕਲਦੇ ਆ, ਚਾਰੇ ਪਾਸੇ ਹਰਿਆਲੀ ਹੁੰਦੀ ਹੈ, ਫੁੱਲ ਨਿਕਲ ਆਉਂਦੇ ਆ, ਰੌਣਕ ਆ ਜਾਂਦੀ ਉਹਨਾਂ 'ਤੇ। ਪਰ ਸਿਮਲ ਦਾ ਬੂਟਾ ਆਪਣੇ ਹਉਮੈ ਦੇ ਹੰਕਾਰ ਵਿੱਚ ਹੀ ਖੜਾ ਹੈ, ਇਸ ਕਰਕੇ ਉਹਦੇ 'ਤੇ ਕੋਈ ਰੰਗ ਨਹੀਂ ਆਉਂਦਾ, ਉਹਦੇ ਫਲ ਵਿੱਚ ਵੀ ਕੋਈ ਰਸ ਨਹੀਂ ਹੁੰਦਾ। ਚੰਨਣ ਵਾਸ ਵਿਨਾਸ ਪਤ ਵਾਸਨ ਵਾਸ ਨਾ ਉਬੇ ਸਾਹ, ਬਾਂਸ ਨੂੰ ਵਾਸਨਾ ਨਹੀਂ ਹੁੰਦੀ, ਇਸ ਕਰਕੇ ਉਹਦੇ 'ਤੇ ਉਹਦੇ ਕੋਲ ਆਇਆ ਪੰਛੀ ਨਿਰਾਸ਼ ਹੀ ਜਾਂਦਾ। ਸੰਖ ਸਮੁੰਦਰੋਂ ਸੱਖਣਾ ਦੁਖਿਆਰਾ ਰੋਵੈ ਦੇਤਾ, ਕਹਿੰਦੇ ਸਮੁੰਦਰ ਦੇ ਵਿੱਚ ਸੰਖ ਮਿਲਦੇ ਆ, ਫਿਰ ਸੰਖ ਨੂੰ ਚੁੱਕ ਕੇ ਵਜਾਉਣ ਵਾਲਾ ਉਹਦੇ 'ਤੇ ਮੂੰਹ ਲਾ ਕੇ ਫੂਕ ਮਾਰਦਾ ਅਤੇ ਆਵਾਜ਼ ਬੜੀ ਪਿਆਰੀ ਆਉਂਦੀ ਹੈ। ਪਰ ਜਦੋਂ ਫੂਕ ਬੰਦ ਹੋ ਜਾਂਦੀ ਹੈ, ਹਵਾ ਬੰਦ ਹੋ ਜਾਂਦੀ ਹੈ, ਸੰਖ ਵੀ ਰੁਕ ਜਾਂਦਾ, ਫਿਰ ਨਹੀਂ ਕੋਈ ਆਵਾਜ਼ ਆਉਂਦੀ, ਕਿਉਂਕਿ ਸੰਖ ਸਮੁੰਦਰ ਦੇ ਵਿੱਚ ਰਹਿੰਦਾ ਹੋਇਆ ਵੀ ਅੰਦਰੋਂ ਸੱਖਣ ਹੈ, ਅੰਦਰੋਂ ਖਾਲੀ ਹੈ, ਜਿਵੇਂ ਉਹਨੂੰ ਕੋਈ ਬੁਲਾਉਂਦਾ ਉਵੇਂ ਬੋਲ ਪੈਂਦਾ। ਸਾਰੀ ਜ਼ਿੰਦਗੀ ਲੋਕਾਂ ਦਾ ਬੁਲਾਇਆ ਹੀ ਬੋਲਦਾ। ਇਸ ਤਰ੍ਹਾਂ ਜਿਹੜਾ ਗੁਰੂ ਦੇ ਦਰ 'ਤੇ ਆ ਕੇ ਅੰਦਰੋਂ ਖਾਲੀ ਰਹਿ ਗਿਆ, ਉਹਦਾ ਜੀਵਨ ਸੰਖ ਵਰਗਾ। ਬਗਲ ਸਮਾਧੀ ਗੰਗ ਵਿੱਚ ਝੀਗੇ ਚੁਣ ਚੁਣ ਖਾਏ ਵਿਸ਼ਾਹ, ਹੁਣ ਬਗਲੇ ਦੀ ਸਮਾਧੀ ਪਖੰਡੀ ਦੀ ਨਿਆਈ ਹੈ, ਜਿਵੇਂ ਇੱਕ ਪਖੰਡੀ ਅੱਖਾਂ ਬੰਦ ਕਰਕੇ ਬੈਠਾ ਲੋਕਾਂ ਨੂੰ ਗੁੰਮਰਾਹ ਕਰਦਾ ਮੈਨੂੰ ਰੱਬ ਮਿਲ ਗਿਆ, ਇੱਦਾਂ ਹੀ ਬਗਲਾ ਵੀ ਸਮਾਧੀ ਲਾ ਕੇ ਅੱਖਾਂ ਬੰਦ ਕਰਕੇ ਗੁੰਮਰਾਹ ਕਰਦਾ ਮੈਂ ਭਗਤੀ ਕਰਦਾ, ਅਸਲ ਵਿੱਚ ਉਹ ਭਗਤੀ ਨਹੀਂ ਕਰਦਾ, ਉਹ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਹੈ। ਇਸ ਤਰ੍ਹਾਂ ਅੱਖਾਂ ਮੀਚ ਕੇ ਬੈਠਣ ਵਾਲੇ ਬੜੇ ਪਖੰਡੀ ਲੋਕ ਨੇ ਜਿਹੜੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟ ਲੈਂਦੇ ਆ। ਬਗਲਿਆਂ ਵਾਲੀ ਸਮਾਧੀ ਗੁਰੂ ਦਰ 'ਤੇ ਪ੍ਰਵਾਨ ਨਹੀਂ ਹੈ। ਚੁਣ ਚੁਣ ਖਾਏ ਪਿਛਾਹਾ, ਮੱਛੀਆਂ ਨੂੰ ਮਾਰਦਾ, ਚੁਣ ਚੁਣ ਕੇ ਖਾਂਦਾ, ਸਵਾਹ ਕਰ ਦਿੰਦਾ। ਫਿਰ ਕਹਿੰਦੇ ਕਲੰਗੀ ਤਾਂ ਦਸ਼ਮੇਸ਼ ਪਿਤਾ ਮਹਾਰਾਜ ਦਾ ਬਚਨ ਹੈ, ਕਹਾਂ ਭਇਓ ਜੋ ਦਉ ਲੋਚਨ ਮੂੰਦ ਕਹਿ ਬੈਠ ਰਹਿਓ, ਬਕ ਧਿਆਨ ਲਗਾਇਓ। ਅੱਖਾਂ ਬੰਦ ਕਰਕੇ ਬਹਿ ਗਿਆ, ਧਿਆਨ ਲਾ ਕੇ ਬਹਿ ਗਿਆ, ਪਰ ਅੰਦਰ ਸੋਚ ਮਾੜੀ ਚੱਲੀ ਜਾਂਦੀ ਹੈ। ਬਾਹਰੋਂ ਸਰੀਰ ਧੋਣ ਦੇ ਨਾਲ ਅੰਦਰ ਦੀ ਪਵਿੱਤਰਤਾ ਨਹੀਂ ਹੁੰਦੀ, ਜਿਵੇਂ ਕੌੜ ਤੋਂ ਮੈਨੂੰ ਬਾਹਰੋਂ ਕੋਈ 60 ਤੀਰਥਾਂ 'ਤੇ ਨਹਾ ਲਿਆਵੇ, ਧੋ ਲਿਆਵੇ ਪਾਣੀ ਨਾਲ, ਪਰ ਉਹਦੇ ਅੰਦਰ ਦੀ ਕੁੜੱਤਣ ਨਹੀਂ ਜਾਂਦੀ। ਮਹਾਰਾਜ ਜੀ ਕਿਰਪਾ ਕਰਦੇ ਆ, ਕਹਿੰਦੇ ਖੱਟ ਦਰਸ਼ਨ ਭ੍ਰਮ 'ਤੇ ਫਿਰ ਹੈ ਨਹਿ ਮਿਲੀ ਹੈ ਭੇਖੰ, ਭਾਵੇਂ ਸਟੇਜ ਇਸ਼ਨਾਨ ਕਰ ਲਏ ਅੰਦਰ ਦੀ ਮੈਲ ਨਹੀਂ ਜਾਂਦੀ। ਮਾਰੂ ਰਾਗ ਵਿੱਚ ਮਹਾਰਾਜ ਜੀ ਕਹਿੰਦੇ ਸਾਸ ਤੋਂ ਵਿਛੜਿਆ ਹੋਇਆ ਫਾਹਾ ਮਿਲਦਾ, ਜੋ ਸਾਸ ਤੋਂ ਵਿਛੜ ਜਾਏ ਉਹ ਔਖਾ ਹੁੰਦਾ, ਸਾਸ ਵਿਛੜਨੇ ਮਿਲਦੇ ਫਾਹਾ, ਆਪਣੇ ਸੰਗ ਨਾਲ ਉਹ ਸਾਥੀਆਂ ਨਾਲ ਵਿਛੜ ਜਾਏ ਤੇ ਦੁੱਖ ਪਾਉਂਦਾ। ਜਿਨ੍ਹਾਂ ਦੇ ਅੰਦਰ ਖੋਟੀ ਸੋਚ ਖੋਟੀ ਮਤ ਹੈ ਉਹ ਦੁਖੀ ਹੁੰਦੇ ਹੈ, ਉਹ ਕਦੇ ਸੁਖੀ ਨਹੀਂ ਹੁੰਦੇ, ਜਿਨ੍ਹਾਂ ਦੇ ਅੰਦਰ ਗੁਰੂ ਦੀ ਮਤ ਹੈ ਉਹ ਹਮੇਸ਼ਾ ਸੌਖੇ ਰਹਿੰਦੇ ਆ। ਹੁਣ ਭਲੇ ਅਤੇ ਬੁਰੇ ਦੀ ਵਿਚਾਰ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਆ, ਆਪ ਭਲਾ ਸਭ ਜੱਗ ਭਲਾ, ਭਲਾ ਭਲਾ ਸਭ ਨਾ ਕਰ ਦੇਖੈ। ਹੁਣ ਜਿਹੋ ਜਿਹਾ ਆਪਣਾ ਸੁਭਾਅ ਹੁੰਦਾ ਉਹੋ ਜਿਹਾ ਸਾਨੂੰ ਸੰਸਾਰ ਦਿਸਦਾ, ਸ਼ੀਸ਼ੇ ਦੇ ਅੱਗੇ ਜਿਹੋ ਜਿਹਾ ਮੂੰਹ ਲੈ ਕੇ ਜਾਵਾਂਗੇ ਸਾਨੂੰ ਉਹੋ ਜਿਹਾ ਹੀ ਕੁਝ ਦਿਸਣਾ। ਪਰ ਦੁਨੀਆਂ ਦੇ ਵਿੱਚ ਜਿਹੜਾ ਆਪ ਭਲਾ ਚੰਗਾ ਉਹਨੂੰ ਸਾਰੇ ਚੰਗੇ ਦਿੰਦੇ ਆ, ਉਹ ਮੰਨ ਜਾਂਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਪਰ ਜਿਹਨੂੰ ਗੁਰੂ ਦੀ ਮਤ ਦੀ ਸਮਝ ਨਹੀਂ ਲੱਗੀ ਉਹ ਕਹਿੰਦਾ ਮੇਰੇ ਤੋਂ ਚੰਗਾ ਕੋਈ ਹੋਰ ਹੈ ਹੀ ਨਹੀਂ, ਉਹ ਪਰਮੇਸ਼ਰ ਦੇ ਭਾਣੇ ਵਿੱਚ ਨਹੀਂ ਚੱਲਦਾ, ਉਹਨੂੰ ਭਲਾ ਸਮਝ ਹੀ ਨਹੀਂ ਆਉਂਦਾ, ਦੁਖੀ ਰਹਿੰਦਾ ਹਰ ਵੇਲੇ। ਸਤਿਗੁਰੂ ਬਾਣੀ ਵਿੱਚ ਬਚਨ ਕਰਦੇ ਆ, ਕਹਿੰਦੇ ਕਿਸ ਕਹਿ ਭਾਣੇ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਜਿਨ੍ਹਾਂ ਨੂੰ ਬ੍ਰਹਮ ਦੀ ਪਛਾਣ ਆ ਗਈ, ਸਮਝ ਆ ਗਈ, ਉਹਨਾਂ ਦੇ ਭਾਣੇ ਕੋਈ ਵੀ ਭੁੱਲਿਆ ਨਹੀਂ, ਸਾਰੇ ਚੰਗੇ ਆ। ਆਪ ਬੁਰਾ ਸਭ ਜੱਗ ਬੁਰਾ,
ਸਭ ਕੋ ਬੁਰਾ ਬੁਰੇ ਦੇ ਲੇਖੇ। ਜਿਹੜਾ ਆਪ ਬੁਰਾ ਹੈ ਉਹਨੂੰ ਸਾਰੇ ਬੁਰੇ ਕਹਿੰਦੇ ਆ, ਮਾੜੇ ਕਹਿੰਦੇ ਆ, ਕਿਉਂਕਿ ਜਿਹੜੇ ਉਹਦੇ ਬੁਰੇ ਲੇਖ ਹੈ ਉਹਨੂੰ ਬੁਰਾ ਹੀ ਦਿਖਾਈ ਦਿੰਦਾ। ਅੱਖਾਂ ਦੇ ਵਿੱਚ ਵੀ ਬੁਰੀ ਦੇਖਣੀ ਆ ਜਾਂਦੀ ਹੈ, ਖਿਆਲ ਬੁਰੇ ਆਉਣ ਲੱਗ ਪੈਂਦੇ ਆ, ਸਾਰਿਆਂ ਬਾਰੇ ਬੁਰਾ ਹੀ ਸੋਚਦਾ ਹੈ। ਕਿਸਨ ਸਹਾਈ ਪਾਂਡਵਾਂ ਭਾਈ ਭਗਤ ਕਰਤੂਤ ਵਸੇਖੇ। ਕ੍ਰਿਸ਼ਨ ਨੇ ਪਾਂਡਵਾਂ ਦੀ ਕੁਮਕ ਕੀਤੀ, ਭਾਵ ਉਹਨਾਂ ਦੀ ਮਦਦ ਕੀਤੀ, ਕਿਉਂਕਿ ਉਹਨਾਂ ਦੇ ਵਿੱਚ ਭਾਉ ਭਗਤੀ ਦੀ ਕਰਤੂਤ ਬਾਲੀ ਸੀ। ਵੈਰ ਭਾਉ ਚਿੱਤ ਕੈਰਵਾਂ ਗਣਤੀ ਗਣ ਅੰਦਰ ਕਾਲੇ ਖੈ। ਕੈਰਵਾਂ ਦੇ ਚਿੱਤ ਵਿੱਚ ਵੈਰ ਸੀ, ਈਰਖਾ ਸੀ, ਈਰਖਾਂ ਦੇ ਭਰੇ ਪਏ ਸੀ, ਗਿਣਤੀ ਵਿੱਚ ਗਿਣਦੇ ਸੀ ਅਤੇ ਅੰਤ ਨੂੰ ਕਾਲਖ ਦਾ ਟਿੱਕਾ ਮਿਲਿਆ, ਬਦਨਾਮੀ ਹੋਈ। ਭਲਾ ਬੁਰਾ ਪਰਵੰਨਿਆ ਭਾਲਣ ਗਏ ਨਾ ਦਿਸ਼ਟ ਸਰੇਖੇ। ਇੱਕ ਭਲਾ ਇੱਕ ਬੁਰਾ, ਕਿਸੇ ਨੇ ਭਲੇ ਨੂੰ ਕਿਹਾ ਵੀ ਤੂੰ ਬੁਰਾ ਬੰਦਾ ਲੱਭ ਕੇ ਲਿਆ, ਉਹ ਆ ਕੇ ਦੇਖ ਕੇ ਆਇਆ, ਕਹਿੰਦਾ ਜੀ ਸਭ ਤੋਂ ਬੁਰਾ ਮੈਂ ਹੀ ਹੈ, ਮੈਥੋਂ ਸਾਰੇ ਚੰਗੇ ਆ। ਬੁਰੇ ਨੂੰ ਕਿਹਾ ਤੂੰ ਚੰਗਾ ਲੱਭ ਕੇ ਲਿਆ, ਉਹ ਗੇੜੇ ਗੁੜੇ ਕੱਢ ਕੇ ਮੁੜਿਆ, ਕਹਿੰਦਾ ਜੀ ਮੈਥੋਂ ਚੰਗਾ ਕੋਈ ਹੈ ਨਹੀਂ ਸੰਸਾਰ, ਸਾਰੇ ਹੀ ਬੁਰੇ ਆ, ਕਿਸੇ 'ਚ ਕੋਈ ਔਗਣ ਹੈ, ਕਿਸੇ 'ਚ ਕੋਈ ਔਗਣ ਹੈ। ਆਪਣੀ ਆਪਣੀ ਮਤ ਮੁਤਾਬਕ ਬੰਦਾ ਫੈਸਲਾ ਕਰਦਾ ਹੈ। ਹੁਣ ਵੈਰ ਦੀ ਗਿਣਤੀ ਗਿਣਦੇ ਸਨ, ਅੰਤ ਨੂੰ ਕਾਲਖ ਦਾ ਟਿੱਕਾ ਮਿਲਦਾ ਹੈ। ਭਲਾ ਅਤੇ ਬੁਰਾ ਦੋਨੇ ਦੋ ਰਾਜੇ ਹੈ, ਇੱਕ ਭਲਾ ਕੰਮ ਕਰਦਾ ਇੱਕ ਬੁਰਾ ਕੰਮ ਕਰਦਾ। ਭਲੇ ਰਾਜੇ ਸੰਸਾਰ ਦੇ ਵਿੱਚ ਬਹੁਤ ਘੱਟ ਹੁੰਦੇ ਨੇ, ਹੁੰਦੇ ਜ਼ਰੂਰ ਹੈ, ਜਿਹੜੇ ਪਰਜਾ ਦਾ ਭਲਾ ਕਰਦੇ ਆ, ਪਰਜਾ ਦੀ ਰਖਵਾਲੀ ਕਰਦੇ ਆ, ਸੱਚ ਦੇ ਮਾਰਗ 'ਤੇ ਤੁਰਦੇ ਆ, ਫੈਸਲੇ ਸੱਚ ਦੇ ਕਰਦੇ ਆ, ਐਸੇ ਰਾਜੇ ਬਿਰਲੇ ਹੁੰਦੇ ਆ। ਅਤੇ ਝੂਠ ਦੇ ਰਾਜੇ ਬੜੇ ਆ, ਅੱਜ ਸਾਰਾ ਸੰਸਾਰ ਝੂਠ ਦੇ ਰਾਜਿਆਂ ਨਾਲ ਭਰਿਆ ਪਿਆ। ਯੁਧਿਸ਼ਠਿਰ ਬੁਰਾ ਨਾ ਕੋਈ ਯੁਧਿਸ਼ਠਿਰ ਹੈ, ਦੁਰਯੋਧਨ ਕੋ ਭਲਾ ਨਾ ਭੇਖੇ। ਦੁਰਯੋਧਨ ਨੂੰ ਕੋਈ ਬੁਰਾ ਨਹੀਂ ਦਿਸਦਾ, ਕਿਉਂਕਿ ਸੋਚ ਚੰਗੀ ਹੈ। ਦੁਰਯੋਧਨ ਨੂੰ ਕੋਈ ਚੰਗਾ ਨਹੀਂ ਦਿਸਦਾ, ਉਹੀ ਜਿਹੀ ਸੋਚ ਉਹਦੀ ਬਣ ਗਈ। ਕਰਵੈ ਹੋਏ ਸੋ ਟੂਟੀ ਰੇਖੇ। ਗੰਗਾ ਸਾਗਰ ਦੇ ਵਿੱਚ ਜਿਹੜਾ ਕੁਝ ਹੁੰਦਾ ਹੈ ਉਹ ਟੂਟੀ ਦੀ ਧਾਰ 'ਚੋਂ ਪ੍ਰਤੀਤ ਹੋ ਜਾਂਦਾ ਹੈ। ਭਾਵ ਜੋ ਜੀ ਹੋਏ ਸੋਗਵੈ ਮੂੰਹ ਕਾ ਕਹਿਆ ਵਾਉ। ਸਾਗਰ ਵਿੱਚ ਹੁਣ ਕਿੰਨਾ ਕੁ ਪਾਣੀ ਹੈ ਉਹਦੀ ਧਾਰ ਤੋਂ ਪਤਾ ਲੱਗ ਜਾਂਦਾ ਹੈ। ਕਹਿੰਦੇ ਇੱਕ ਵਾਰੀ ਕ੍ਰਿਸ਼ਨ ਨੇ ਧਰਮ ਪੁੱਤਰ ਨੂੰ ਕਿਹਾ ਇੱਕ ਪਾਪੀ ਲੈ ਕੇ ਆਓ, ਦੂਜੇ ਪਾਸੇ ਦੁਰਯੋਧਨ ਨੂੰ ਕਿਹਾ ਤੂੰ ਪੁੰਨੀ ਲੈ ਕੇ ਆ, ਲੱਭ ਕੇ। ਦੋਨੇ ਚਲੇ ਗਏ, ਸ਼ਾਮ ਤੱਕ ਲੱਭਦੇ ਰਹੇ ਲੱਭਦੇ ਰਹੇ, ਸ਼ਾਮ ਨੂੰ ਦੋਨੇ ਹੀ ਖਾਲੀ ਹੱਥ ਵਾਪਸ ਆ ਗਏ। ਦੁਰਯੋਧਨ ਨੂੰ ਪੁੰਨੀ ਨਹੀਂ ਮਿਲਿਆ ਅਤੇ ਯੁਧਿਸ਼ਠਿਰ ਨੂੰ ਪਾਪੀ ਨਹੀਂ ਮਿਲਿਆ। ਭਾਵ ਕਿ ਦੋਨਾਂ ਦੀ ਸੋਚ ਵੱਖਰੀ ਵੱਖਰੀ ਹੈ, ਇੱਕ ਕਹਿੰਦਾ ਮੇਰੇ ਤੋਂ ਮਾੜਾ ਕੋਈ ਨਹੀਂ, ਇੱਕ ਕਹਿੰਦਾ ਮੇਰੇ ਤੋਂ ਚੰਗਾ ਕੋਈ ਨਹੀਂ। ਫਿਰ ਪੰਜਵੀਂ ਪੌੜੀ ਵਿੱਚ ਜ਼ਿਕਰ ਕਰਦੇ ਆ, ਸੂਰਜ ਘਰ ਅਵਤਾਰ ਲਏ ਧਰਮ ਵਿਚਾਰਨ ਜਾਏ ਬੈਠਾ। ਹੁਣ ਦੁਨੀਆਂ ਦੀ ਕਥਾ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਬਈ ਸੂਰਜ ਦੇ ਘਰ ਦੇ ਵਿੱਚ ਅਵਤਾਰ ਲੈ ਕੇ ਇਨਸਾਫ ਕਰਨ ਦੇ ਵਿਚਾਰ ਨਾਲ ਧਰਮ ਰਾਜ ਦੀ ਅਨਿਆਂ ਦੀ ਨਿਆਂ ਇਨਸਾਫ ਦੀ ਗੱਦੀ 'ਤੇ ਬੈਠ ਗਿਆ। ਮੂਰਤ ਏਕਾ ਨਾ ਆਉਂਦੋਏ ਧਰਮ ਰਾਜ ਜਮ ਦੇਖ ਸਿਰਠਾ। ਮੂਰਤੀਆਂ ਵੱਖਰੀਆਂ ਵੱਖਰੀਆਂ, ਪਰਮੇਸ਼ੁਰ ਦੀ ਮੂਰਤੀ ਨਹੀਂ ਬਣਾਈ ਜਾ ਸਕਦੀ। ਧਰਮ ਰਾਜ ਮੂਰਤੀ ਉਸਦੀ ਇੱਕ ਹੈ, ਨਾਮ ਦੋ ਹੈ, ਇੱਕ ਧਰਮ ਰਾਜ ਹੈ ਇੱਕ ਜਮ ਹੈ, ਨਾਮ ਦੋ ਨੇ ਅਸਲ 'ਚ ਇੱਕ ਹੈ। ਧਰਮੀ ਡਿੱਠਾ ਧਰਮ ਰਾਏ, ਪਾਪ ਕਮਾਏ ਪਾਪੀ ਜਮ ਡਿੱਠਾ। ਹੁਣ ਜਿਹੜੇ ਤੇ ਧਰਮੀ ਲੋਕ ਧਰਮ ਕਮਾਉਂਦੇ ਹੈ ਉਹਨਾਂ ਨੂੰ ਧਰਮ ਰਾਜ ਮਿਲਦਾ, ਧਰਮ ਰਾਜ ਉਹਨਾਂ ਦਾ ਲੇਖਾ ਕਰਦਾ। ਜਿਹੜੇ ਪਾਪੀ ਪਾਪ ਕਮਾਉਂਦੇ ਹੈ ਉਹਨਾਂ ਨੂੰ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ, ਪਾਪੀ ਨੂੰ ਪਛਤਾਇਣ ਦਾ
ਪਾਪੀ ਨੂੰ ਪਛੜਾਇੰਦਾ, ਧਰਮੀ ਨਾਲ ਬੁਲਿੰਦਾ ਮਿੱਠਾ। ਕਹਿੰਦੇ ਧਰਮਰਾਜ ਪਾਪੀਆਂ ਦੇ ਨਾਲ ਠੀਕ ਤਰੀਕੇ ਨਾਲ ਗੱਲ ਨਹੀਂ ਕਰਦਾ, ਜਿਹੜੇ ਪੁੰਨੀ ਲੋਕ ਆ ਉਹਨਾਂ ਦਾ ਸਤਿਕਾਰ ਕਰਦਾ, ਉਹਨਾਂ ਦੇ ਨਾਲ ਮਿੱਠੇ ਬੋਲ ਬੋਲਦਾ। ਵੈਰੀ ਦੇਖਣ ਵੈਰ ਭਾਏ, ਮਿੱਤਰ ਭਾਏ ਘਰ ਦੇਖਣ ਇੱਠਾ। ਇਸ ਲਈ ਜਿਹੜੇ ਵੈਰੀ ਹੈ ਉਹਨਾਂ ਦੇ ਅੰਦਰ ਵੈਰ ਭਾਵਨਾ ਟਿਕ ਗਈ, ਉਹ ਪ੍ਰੇਮੀ ਲੋਕਾਂ ਨੂੰ ਮਿੱਤਰ ਭਾਵ ਨਾਲ ਪਿਆਰ ਨਾਲ ਦੇਖਦੇ, ਪ੍ਰੇਮੀ ਪਿਆਰ ਨਾਲ ਦੇਖਦੇ ਹੈ ਅਤੇ ਜਿਹੜੇ ਵੈਰ ਕਰਨ ਵਾਲੇ ਹੈ ਉਹ ਈਰਖਾ ਦੇ ਨਾਲ ਦੇਖਦੇ ਹੈ। ਇਹ ਸਾਰਾ ਕਰਮਾਂ ਦਾ ਫਲ ਹੈ। ਨਰਕ ਸੁਰਗ ਵਿੱਚ ਪੁੰਨ ਪਾਪ, ਵਾਰਸ ਰਾਪ ਜਾਣਨ ਅਵਰਿੱਠਾ। ਨਰਕ ਅਤੇ ਸੁਰਗ ਵਿੱਚ ਪੁੰਨ ਅਤੇ ਪਾਪ ਦਾ ਫਲ, ਧਰਤੀ ਉੱਤੇ ਵਰ ਅਤੇ ਸਰਾਪ, ਇਹ ਕਰਮਾਂ ਦੇ ਅਨੁਸਾਰ ਮਿਲਦਾ। ਸਾਰੇ ਪਾਸੋਂ ਦ੍ਰਿੜ ਹੈ ਕਿ ਕਰਮਾਂ ਤੋਂ ਬਿਨਾਂ ਕੋਈ ਚੀਜ਼ ਨਹੀਂ ਮਿਲਦੀ। ਤੱਤ ਕੱਢਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਆ, ਦਰਪਣ ਰੂਪ ਜਿਵੇਂ ਹੀ ਪਿੱਠਾ। ਦਰਪਣ ਕਹਿੰਦੇ ਆ ਸ਼ੀਸ਼ੇ ਨੂੰ, ਸ਼ੀਸ਼ੇ ਦੇ ਅੱਗੇ ਜਿਹੋ ਜਿਹੀ ਸ਼ਕਲ ਲੈ ਕੇ ਅਸੀਂ ਜਾਂਦੇ ਹਾਂ, ਸਾਨੂੰ ਉਹੋ ਜਿਹਾ ਦਿਖਾਈ ਦਿੰਦਾ, ਉਹੋ ਜਿਹਾ ਰੂਪ ਦਿਸਦਾ। ਚੰਗੇ ਕਰਮਾਂ ਦਾ ਫਲ ਹੈ ਚੰਗਾ, ਮਾੜਿਆਂ ਕਰਮਾਂ ਦਾ ਫਲ ਮਾੜਾ ਹੁੰਦਾ। ਇਸ ਲਈ ਭਾਈ ਜੀਵਨ ਦੇ ਵਿੱਚ ਚੰਗੇ ਕਰਮ ਕਮਾਉਣੇ ਆ, ਚੰਗੇ ਕਰਮ ਕਮਾ ਕੇ ਸਤਸੰਗਤ ਕਰਨੀ ਹੈ। ਸਤਸੰਗਤ ਦੇ ਵਿੱਚ ਆ ਕੇ ਗੁਰੂ ਦੀ ਸ਼ੋਭਾ, ਗੁਰੂ ਦੀ ਵਡਿਆਈ ਕਰਨੀ, ਫਿਰ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। 31ਵੀਂ ਵਾਰ ਦੀਆਂ 5 ਪੌੜੀਆਂ ਦੀ ਸੰਪੂਰਨਤਾ ਹੋ ਚੁੱਕੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਿਰਾਂ 'ਤੇ ਮਿਹਰ ਦਾ ਹੱਥ ਰੱਖ ਕੇ ਸਾਨੂੰ ਵੀ ਗਿਆਨ ਦੇਣ, ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੇਰਾ ਹੁਕਮ ਮੰਨ ਕੇ ਮੈਂ ਧੰਨ ਗੁਰੂ ਤੇਗ ਬਹਾਦਰ ਦੇ ਕਰਮਾਤਾ ਗੁਜਰੀ ਜੀ ਦੀ ਕੁੱਖ ਤੋਂ ਅਵਤਾਰ ਲਵਾਂਗਾ। ਹੁਕਮ ਦੀ ਪਾਲਣਾ ਕਰਦਾ ਹੋਇਆ ਹੋ ਕੇ ਘੋੜੇ ਤੇ ਸਵਾਰ ਲਹੂ ਭਿੰਨੇ ਮੈਦਾਨਾਂ ਵਿੱਚ ਆਵਾਂਗਾ। ਗਰੀਬਾਂ ਦੀ ਮਜ਼ਲੂਮਾਂ ਦੀ ਬਾਂਹ ਫੜਾਂਗਾ, ਉੱਚਿਆਂ ਨੂੰ ਨੀਵੇਂ ਨੀ, ਨੀਵਿਆਂ ਨੂੰ ਉੱਚੇ ਕਰਨ ਵਾਸਤੇ ਹੱਕ ਸੱਚ ਤੇ ਨਗਾਰੇ ਉੱਤੇ ਚੇਰ ਲਾਵਾਂਗਾ। ਅਲੋ ਪੀੜੀਆਂ ਜੋਕਾਂ ਹਾਕਮ ਜ਼ਾਲਮ ਨਵਾਬ ਸੂਬੇ ਤੇ ਔਰੰਗਾ ਜਿਹੜਾ ਇਹ ਮੇਰੇ ਰਾਹ ਦੇ ਵਿੱਚ ਰੋੜੇ ਬਣਨਗੇ, ਔਰ ਮੇਰੇ ਪ੍ਰਮਾਤਮਾ ਉਸ ਵੇਲੇ ਕਿਤੇ ਭੈ ਨਾ ਆਵੇ। ਬਸ ਪੈ ਗਿਆ ਗੱਲ ਵਕੜੀਆਂ, ਅਕਾਲ ਪੁਰਖ ਨੇ ਮਹਾਨ ਬਖਸ਼ਿਸ਼ ਕਿਰਪਾ ਕਰ ਦਿੱਤੀ। ਮੇਰੇ ਪਿਆਰੇ ਤਪਸ ਵੀ ਐਸਾ ਹੀ ਹੋਵੇਗਾ, ਮੈਂ ਸਦਾ ਹੀ ਤੇਰੇ ਅੰਗ ਸੰਗ ਤੇਰੀ ਸਹਾਇਤਾ ਕਰਾਂਗਾ। ਤੇ ਮਹਾਰਾਜ ਕਹਿੰਦੇ ਤਈ ਪ੍ਰਕਾਸ਼ ਹਮਾਰਾ ਪਇਓ, ਮਹਾਨ ਕਿਰਪਾ ਹੋਈ। ਇੱਥੋਂ ਪੜਦਾਨ ਕਰਕੇ ਮੇਰੇ ਮਾਤਾ ਪਿਤਾ ਦਾਦੀ ਦੀ ਅਲਾਹਾਬਾਦ ਦੀ ਧਰਤੀ ਨੂੰ ਛੱਡ ਕੇ ਪਹੁੰਚੇ ਨੇ ਪਟਨੇ। ਲੋ ਗੁਰੂ ਕੀ ਸੰਗਤ ਇੱਕ ਸਾਕਾ ਹੋਰ ਸੁਣ ਲਓ, ਸੱਤ ਕੁ ਮਿੰਟ ਦਾ ਸਮਾਂ ਬਾਕੀ ਹੈ। ਖਾਲਸ ਰਾਏ ਜੌਹਰੀ ਦੀ ਪਵਿੱਤਰ ਹਵੇਲੀ, ਇਹ ਗੁਰੂ ਨਾਨਕ ਦਾ ਸਿੱਖ ਸੀ। ਇਸ ਮੁਬਾਰਕ ਧਰਤੀ ਦੇ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਮਾਤਾ ਪਤਨੀ ਕਲਗੀਧਰ ਦੇ ਮਾਮਾ ਜੀ ਮਾਂ ਗੁਜਰੀ ਦੇ ਵੀਰ ਕਿਰਪਾਲ ਚੰਦ ਜੀ ਤੇ ਕੁਝ ਸਿੱਖਾਂ ਨੂੰ ਨਿਵਾਸ ਕਰਵਾ ਦਿੱਤਾ। ਆਪ ਸਤਿਗੁਰੂ ਜੀ ਰਾਜੇ ਚੱਕਰ ਤੋਂ ਅੱਜ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਆਹ ਰਾਜਾ ਜੈ ਸਿੰਘ ਦੇ ਨਾਲ ਮੇਰਾ ਵਾਹਿਗੁਰੂ ਕਿਰਪਾ ਕਰੇ ਅਸਾਮ ਦੀਆਂ ਪਹਾੜੀਆਂ ਨੂੰ ਚਲੇ ਗਏ। ਦੋਹਾਂ ਰਾਜਿਆਂ ਦਾ ਸਮਝੌਤਾ ਕਰਾਇਆ, ਖੂਨੀ ਟਕਰਾਅ ਜਿਹੜਾ ਸੀ ਉਹਨੂੰ ਟਾਲ ਦਿੱਤਾ। ਬੰਦਗੀ ਦਾ ਪ੍ਰਚਾਰ ਕਰਨ ਵਾਸਤੇ, ਗੁਰੂ ਨਾਨਕ ਦੀ ਸਿੱਖੀ ਤੇ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰੂ ਜੀ ਅਸਾਮ ਪਹੁੰਚੇ ਹੋਏ ਨੇ। ਆਹ ਸੁਲੱਖਣੀ ਘੜੀ ਆਈ, ਅਕਾਲ ਪੁਰਖ ਦੀ ਮਹਾਨ ਕਿਰਪਾ ਹੋਈ। 1606 ਸਨ ਪੋਸ ਦੀ ਸੱਤ, ਸ਼ਨੀ ਔਰ ਐਤਵਾਰ ਦੀ ਵਿਚਲੀ ਰਾਤ, ਅੱਧੀਓ ਰਾਤ ਲੰਘੀ ਏ, ਅਕਾਲ ਪੁਰਖ ਨੇ ਮਹਾਨ ਕਿਰਪਾ ਕੀਤੀ ਏ। ਧੰਨ ਗੁਰੂ ਤੇਗ ਬਹਾਦਰ ਦੇ ਕਰਮਾਤਾ ਗੁਜਰੀ ਜੀ ਦੀ ਕੁੱਖ ਤੋਂ ਮੇਰੇ ਬਾਜਾਂ ਵਾਲੇ ਨੇ ਅਵਤਾਰ ਲਿਆ ਏ, ਤੇ ਭਾਰਤ ਦੇ ਦੁਖੀ ਲੋਕਾਂ ਦੀਆਂ ਤਕਦੀਰਾਂ ਹੇ ਐਂ ਕਿਉਂ ਮੁੱਠੀਆਂ ਲਈ।

سجدہ چارے میں والا ہے کی دادوں

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਉਸ ਵੇਲੇ ਦੀ ਗੱਲ ਹੈ ਜਦੋਂ ਹਿੰਦੁਸਤਾਨ ਵਿੱਚ ਮੁਗਲਾਂ ਦੀ ਹਕੂਮਤ ਸੀ। ਜਲੰਧਰ ਜ਼ਿਲ੍ਹੇ 'ਚ ਸ਼ਾਮੇ ਖੱਤਰੀ ਦਾ ਮੁੰਡਾ ਬਲਵੰਤ ਰਾਏ ਦਸਮੇਸ਼ ਪਿਤਾ ਜੀ ਦੇ ਸਿੰਘਾਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸੰਪੂਰਨ ਬਾਣੇ ਵਿੱਚ ਜਦ ਘਰ ਪਰਤਦਾ ਹੈ ਤਾਂ ਮਾਂ ਦੁਨਿਆਵੀ ਵਿਚਾਰਾਂ ਦੀ ਹੋਣ ਕਰਕੇ ਸਿੱਖ ਮਤ ਦੇਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਅੱਗਿਓ ਕਲਗੀਧਰ ਦਾ ਸਿੰਘ ਛੱਡ ਚੁੱਕਾ ਬਲਵੰਤ ਸਿੰਘ ਖਾਲਸਾ ਮਾਤਾ ਨੂੰ ਕੀ ਕਹਿੰਦਾ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Slok Mahalla Pehla, Nanak Mere Sareer Ka Ik Rakh Vao, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਥਾਏ।

ਆਸਾ ਦੀ ਵਾਰ ਦੀ ਇਹ 13ਵੀਂ ਪੌੜੀ ਜਿਸ ਦੇ ਨਾਲ ਉਚਾਰਨ ਕੀਤੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 2 ਮਹਾਨ ਸਲੋਕ। ਇੱਕ ਸਲੋਕ ਪ੍ਰਥਮ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾ। ਪ੍ਰਾਚੀਨ ਮਿਥਿਹਾਸਿਕ ਕਹਾਣੀਆਂ ਨਾਲ ਕੁਝ ਸੰਬੰਧ ਰੱਖਦਾ ਹੈ ਔਰ ਉਸ ਦੀ ਚਰਚਾ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਕੀਕਤ, ਅਸਲੀਅਤ, ਸੱਚਾਈ ਜਗਤ ਦੇ ਸਾਹਮਣੇ ਉਜਾਗਰ ਕਰਦੇ ਨੇ। ਜਿਸ ਤਰ੍ਹਾਂ ਕੁੰਟ 4 ਨੇ ਪ੍ਰਾਚੀਨ ਧਰਮ ਗ੍ਰੰਥ ਵੇਦ 4 ਨੇ, ਇਸੇ ਤਰੀਕੇ ਦੇ ਨਾਲ ਵਿਦਵਾਨਾਂ ਨੇ ਯੁਗਾਂ ਦੀ ਜਿਹੜੀ ਬਣਤਰ, ਯੁਗਾਂ ਦੀ ਜਿਹੜੀ ਵੰਡ ਹੈ ਉਹ ਵੀ 4 ਹੀ ਮੰਨੀ ਹੈ। 4ਾਂ ਨੂੰ ਬਕਾਇਦਾ ਨਾਮ ਵੀ ਦਿੱਤੇ ਨੇ, ਜੋ ਮੌਜੂਦਾ ਦੌਰ ਚੱਲ ਰਿਹਾ ਹੈ ਕਲਯੁਗ, ਇਸ ਤੋਂ ਅਗਲਾ ਦੂਜਾ ਯੁਗ ਦੁਆਪੁਰ ਦੂਜਾਪੁਰ, ਤ੍ਰੇਤਾ ਤੀਜਾਪੁਰ, ਸਤਯੁਗ ਇਬਤਦਾ ਸ਼ੁਰੂਆਤ। ਦੁਆਪੁਰ ਦੇ ਅਖਰੀ ਅਰਥ ਦੂਜਾਪੁਰ ਕਰੀਏ ਤਾਂ ਫਿਰ ਗਿਣਤੀ ਕਲਯੁਗ ਤੋਂ ਹੀ ਕਰਨੀ ਪੈਂਦੀ ਹੈ, ਨਾ ਕਿ ਸਤਯੁਗ ਤੋਂ, ਕਿਉਂਕਿ ਸਤਯੁਗ ਤੋਂ ਗਿਣਤੀ ਕਰੀਏ ਤਾਂ ਫਿਰ ਤ੍ਰੇਤਾ ਤੀਜਾ ਯੁਗ, ਦੁਆਪੁਰ ਦੂਜਾਪੁਰ, ਦੂਜਾਪੁਰ ਦੁਆਪੁਰ ਦੀ ਗਿਣਤੀ ਤਾਂ ਹੀ ਸਹੀ ਸਾਹਮਣੇ ਆਉਂਦੀ ਹੈ ਜੇ ਗਣਤ ਆਰੰਭ ਕਰੀਏ ਕਲਯੁਗ ਤੋਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ 4 ਯੁਗਾਂ ਦੀ ਬਣਤਰ ਬਾਰੇ, ਹੋਈ ਵੰਡ ਬਾਰੇ ਆਪਣੀ ਜਿਹੜੀ ਵਿਚਾਰ ਦਿੱਤੀ ਹੈ ਉਹ ਇਸ ਪਾਵਨ ਪਵਿੱਤਰ ਸਲੋਕ ਵਿੱਚ ਦਰਜ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾ। ਮੇਰ ਮੇਰੂ ਮਣਕਾ, ਮਾਲਾ ਦੇ ਵਿੱਚ ਜਿਹੜਾ ਸਿਰਮੋਰ ਮਣਕਾ ਹੁੰਦਾ ਹੈ ਉਹਨੂੰ ਕਹਿੰਦੇ ਨੇ ਮੇਰੂ। ਪਰਬਤਾਂ ਦੇ ਵਿੱਚੋਂ ਜਿਹੜਾ ਸਿਰਮੋਰ ਪਰਬਤ ਹੈ ਸਾਡੇ ਦੇਸ਼ ਵਿੱਚ ਉਹਨੂੰ ਮੇਰੂ ਸੁਮੇਰ ਪਰਬਤ ਕਰਕੇ ਕਹਿੰਦੇ ਨੇ। ਜਿਸ ਤਰ੍ਹਾਂ ਪਰਬਤਾਂ ਦੇ ਵਿੱਚੋਂ ਸੁਮੇਰ ਸਿਰਮੋਰ ਹੈ, ਮਾਲਾ ਦੇ ਮਣਕਿਆਂ ਦੇ ਵਿੱਚੋਂ ਮੇਰੂ ਮਣਕਾ ਸਿਰਮੋਰ ਹੈ, ਇਸੇ ਤਰੀਕੇ ਨਾਲ ਤਮਾਮ ਜਗਤ ਜੀਵਨ ਦੇ ਵਿੱਚ ਮਨੁੱਖ ਜਿਹੜਾ ਹੈ ਇਹ ਸਿਰਮੋਰ ਹੈ, ਇਹ ਮੇਰੂ ਹੈ। ਮਨੁੱਖਾ ਸਰੀਰ ਜਿਹੜਾ ਹੈ ਇਹ ਮੇਰੂ ਹੈ, ਸੁਮੇਰ ਪਰਬਤ ਦੀ ਨਿਆਈ ਹੈ ਜਾਂ ਮਾਲਾ ਦੇ ਸਿਰਮੋਰ ਮਣਕਿਆਂ ਦੇ ਵਿੱਚੋਂ ਹੈ। ਮਾਲਾ ਦੇ ਵਿੱਚ ਅਨੇਕਾਂ ਮਣਕੇ ਨੇ, ਸੰਸਾਰ ਦੀ ਇਸ ਜੀਵਨ ਮਾਲਾ ਦੇ ਵਿੱਚ ਅਨੇਕਾਂ ਜੀਵ ਜੰਤ ਨੇ, ਕੀੜੇ ਮਕੌੜੇ, ਪਸ਼ੂ ਪੰਛੀ, ਬ੍ਰਿਕਸ ਇਤਿਆਦਕ। ਇਹਨਾਂ ਪਰੋਏ ਹੋਏ ਮਣਕਿਆਂ ਦੇ ਵਿੱਚੋਂ ਮਨੁੱਖੀ ਮਣਕਾ ਸਿਰਮੋਰ ਮਣਕਾ ਹੈ, ਮੇਰੂ ਮਣਕਾ ਹੈ। ਮਹਾਰਾਜ ਕਹਿੰਦੇ ਨੇ ਨਾਨਕ ਮੇਰ ਸਰੀਰ ਕਾ, ਇਹ ਜੋ ਮੇਰੂ ਸਰੀਰ ਹੈ, ਮੇਰਾ ਜਿਹੜਾ ਸਿਰਮੋਰ ਸਰੀਰ ਹੈ, ਇੱਕ ਰਥ ਵਾਓ। ਇਸ ਸਰੀਰ ਨੂੰ, ਇਸ ਜੀਵਨ ਨੂੰ ਚਲਾਉਣ ਵਾਲਾ ਬਕਾਇਦਾ ਇੱਕ ਰਥ ਹੈ ਔਰ ਇੱਕ ਰਥ ਵਾਓ ਹੈ, ਰਥ ਨੂੰ ਖਿੱਚਣ ਵਾਲਾ ਹੈ। ਇੱਕ ਰਥ ਨੂੰ ਖਿੱਚਣ ਵਾਲਾ, ਦਰਅਸਲ ਇਹ ਜੀਵਨ ਸਾਹਮਣੇ ਜੋ ਲਕਸ਼ ਰੱਖ ਲੈਂਦਾ ਹੈ ਤੇ ਲਕਸ਼ ਦੀ ਪੂਰਤੀ ਦਾ ਜੋ ਸਾਧਨ ਜੁਟਾਉਂਦਾ ਹੈ ਉਸੇ ਨੂੰ ਸਤਿਗੁਰੂ ਦੇਵ ਜੀ ਮਹਾਰਾਜ ਨੇ ਰੱਥ ਕਿਹਾ ਤੇ ਰੱਥ ਨੂੰ ਖਿੱਚਣ ਵਾਲਾ। ਰੱਥ ਕੀ? ਜਿਸ ਸਾਧਨ ਦੇ ਨਾਲ ਲਕਸ਼ ਦੀ ਪ੍ਰਾਪਤੀ ਹੋਵੇ ਉਹ ਜੋ ਲਕਸ਼ ਹੈ ਉਹ ਖਿੱਚਣ ਵਾਲਾ, ਔਰ ਜਿਹੜੇ ਸਾਧਨ ਨੇ ਉਹ ਰੱਥ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਾਨ ਕਰਦੇ ਨੇ ਨਾਨਕ ਮੇਰ ਸਰੀਰ ਕਾ ਇੱਕ ਰੱਥ ਵਾਓ। ਇਹ ਜਿਹੜਾ ਮੇਰੂ ਸਰੀਰ ਹੈ ਇਹਨੂੰ ਬਕਾਇਦਾ ਇੱਕ ਚਲਾਉਣ ਵਾਲਾ ਹੈ। ਕੌਣ ਚਲਾਉਣ ਵਾਲਾ ਹੈ? ਮਹਾਰਾਜ ਕਹਿੰਦੇ ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਂ। ਪ੍ਰਾਚੀਨ ਸਮੇਂ 'ਚ ਐਸਾ ਹੁੰਦਾ ਸੀ ਕਿ ਰੱਥ ਨੂੰ ਜਿਹੜੇ ਘੋੜੇ ਖਿੱਚਦੇ ਨੇ ਤਾਂ ਕੁਛ ਯਾਤਰਾ ਤੈਅ ਹੋਣ ਤੋਂ ਬਾਅਦ ਘੋੜੇ ਬਦਲ ਦਿੱਤੇ ਜਾਂਦੇ ਸਨ ਤਾਂ ਕਿ ਜਿਹੜੇ ਪਹਿਲੇ ਘੋੜੇ ਥੱਕ ਗਏ ਨੇ ਉਹਨਾਂ ਨੂੰ ਵਿਸ਼ਰਾਮ ਮਿਲੇ, ਦੂਜੇ ਖਿੱਚਣ। ਅੱਜ ਅਸੀਂ ਇਸ ਆਧੁਨਿਕ ਯੁੱਗ ਦੇ ਵਿੱਚ, ਵਿਗਿਆਨਿਕ ਯੁੱਗ ਦੇ ਵਿੱਚ ਦੇਖਦੇ ਹਾਂ ਰੇਲ ਦਾ ਇੱਕ ਇੰਜਨ ਕਾਫੀ ਦੂਰ ਚੱਲਣ ਤੋਂ ਬਾਅਦ ਜਦ ਗਰਮ ਹੁੰਦਾ ਹੈ ਬਦਲ ਦਿੰਦੇ ਨੇ।
दूजा ला देंदे ने। हू बहू प्राचीन समय च ऐसा हुंदा सी कि लंबी यात्रा दे च जद दो घोड़े रथ नूं खिचदियां खिचदियां थक गए ने तो घोड़े बदल दिते जांदे सन। प्राचीन समय च राजे महाराजियां दे दौर विच मुगल शहनशाहां दे दौर विच ऐसा हुंदा रहा। महाराज कहिंदे ने इस रथ दे जिहड़े रथवाल ने रथ नूं खिचण वाले ने जुग जुग फेर वटाईए हर युग दे च बदलदे रहे ने, वटदे रहे ने, दूजे आंदे रहे ने, तीजे आंदे रहे ने। रथ ओही सी, खिचण वाले होर बन जांदे रहे ने, रथ नूं खिचण दे साधन नवे तो नवे बनते गए। ज्ञानी बुझे तां महाराज कहिंदे ने पर इस भेद नूं कोई आत्म ज्ञानी ही समझे जाए, जिहदे कोल विचारशील बुद्ध है ओही समझेगा। बुद्ध ते सारियां कोल है पर विचारशील बुद्ध किसे कोल है? अखां ते सारियां कोल ने पर वेखण वालियां अखां किसे किसे कोल ने? साफ कह दिता है इकबाल ने, दिले बिना भी कर खुदा से तलब, आंख का नूर दिल का नूर नहीं। तू ईश्वर तो परमात्मा तो उस अख दी तलब कर जो जिंदगी दी हकीकत नूं वेख सके, जीवन दे गहरे तल विच झात मार सके, संसार दीआं बारीकियां नूं वेख सके। ए अख अस्थूल ते बहुत कुछ वेख लैंदी है, बारीक नहीं। और सत्संग करदे आं जद मनुख नूं कुछ सूक्ष्म विचारां दा पता चलदा है ते सहजे सहजे मत बारीक आउंदी है ता अख नूं बारीकियां देखण दी समर्था प्राप्त हो जांदी है। साहिब कहिंदे ने इह राज कोई ज्ञानी ही बुझदा है कि हर युग दे च रथवाओ बदलदे ने, घोड़े बदलदे ने, रथ नूं खिचण वाले बदलदे ने। इह जिहड़ा पावन पवित्र श्लोक है इसका भाई साहब भाई गुरदास जी ने अपनी रचना वारां दे च बकायदा अनुवाद कीता है। आप कहिंदे ने सतजुग रथ संतोख का धारण अगे रथवाओ, जैसे साहिब श्री गुरु नानक देव जी महाराज की यह पंक्ति भाई साहब भाई गुरदास जी इस नूं अपने ढंग नाल बयान करते हैं। आप कहिंदे ने फिर वटाइए ज्ञानी बुझे तां। वास्तविक हर युग दे जीवन नूं खिचण दे साधन, जीवन नूं बतीत करन दे साधन, जीवन दे लक्ष बदलदे रहे। पर आप कहिंदे ने ज्ञानी होए मरम को पावे, कोई ज्ञानी सूझवान ही इस भेद नूं समझदा है, इस भेद नूं जानदा है। साहिब श्री गुरु नानक देव जी महाराज दा फरमान, सतजुग रथ संतोख का, रथ की है जिन्हों खिचना है घोड़िया ने। सतजुग की आप व्याख्या कर दें, सतजुग किसनों कहोगे? सतजुग दरअसल एक मानसिक मंडल का नाम है, एक जीवन शैली का नाम है। इस मौजूदा दौर दे च भी कुछ मनुख ऐसे होंगे जिन्हों असी कह सकते हैं ये सतजुग ही ने, कुछ ऐसे होंगे जिन्हों आखना पेगा ये त्रेते युग के जीव ने, और कुछ द्वापर युग के जीव ने, ते कुछ एक नूं ऐसा आखना पएगा एक कलयुगी जीव ने। चूंकि बहुगिणती कलयुगी जीवां दी है इस वास्ते मौजूदा दौर नूं कलयुग आख्या गया, बहुगिणती करके बहुसमती करके। सतयुग की व्याख्या करदे महाराज कहिंदे ने जद जिंदगी दा लक्ष्य धर्म होवे ते प्राप्ति दा साधन संतोख होवे ते जीवन इस ढंग नाल बतीत हो रहा होवे, बस ओ जीव सतजुगी है, और कोई सतजुग दी व्याख्या नहीं है। गुरु नानक दी इन्हां ही बारीकियां नूं समझण लई बहुत विचारशील बुद्ध चाहीदी है। यही कारण है कि इस देश विच गुरु नानक पूरे तौर ते समझे नहीं गए, क्योंकि गुरु नानक परंपरावादी नहीं है, गुरु नानक लकीर दे फकीर नहीं है, गुरु नानक मक्खी ते मक्खी नहीं मारदे। कहिंदे ने शेर अपना रस्ता आप बनांदा है, गुरु नानक परंपरावादी नहीं सन, लकीर दे फकीर नहीं, उन्होंने अपना मार्ग आप बनाया,
और जगत दे सामने रखिया कि जीवन इस ढंग नाल बर्दीत करना है। जद जिंदगी दा लक्ष्य धर्म होवे भाव जीवन नू मर्यादा विच रखना है, जीवन नू तरतीब देनी है, बोलना मर्यादा विच, वेखना मर्यादा विच, सुनना मर्यादा विच, सोचना मर्यादा विच, करना मर्यादा विच, खाना मर्यादा विच, पीना मर्यादा विच, सोना मर्यादा विच, जागना मर्यादा विच। जिंदगी दे हर कर्म दते जद मर्यादा दी छाप लग जाए तो उसनू आख्या जांदा है ए बंदा धार्मिक है। जद कोई जिंदगी दा लक्ष्य धर्म रखदा है तो सहज कदन प्राप्ति दा साधन फिर संतोख ही है। बिना संतोख तो कोई धार्मिक हो नहीं सकता, धर्म दे लक्ष्य दी प्राप्ति कर नहीं सकता। जीवन नू मर्यादा ओही दे सकेगा जिदे कोल संतोख है। संतोख ही नहीं तो फिर हर इंद्रा बेकाबू होवेगा, वेखना मर्यादा विच नहीं होवेगा, तृष्णालु ते वासना ग्रस्त अखां किथे मर्यादा विच आउंदियां ने, वो कुछ होर ही देखदियां ने। और इसे तरीके नाल लोभ ते संसार दे बिखे नाद दे रस विच ग्रसे हुए कन किथे मर्यादा विच सुणदे ने, बेमर्यादा हो जांदे ने। और लोभ ग्रसी ए रसना किथे मर्यादा विच खांदी पींदी है, बेमर्यादा हो जाती है। साहिब कहंदे ने संतोख ही जीवन नू मर्यादा देंदा है। ते गुरु अर्जन देव जी महाराज कहंदे ने असली तृप्ति असली रजेवां भी मनुख नू उदों ही प्राप्त होंदा है जद संतोख आवे। बिना संतोख नहीं को राजे, कोई किसे पदार्थ तो रज नहीं सकदा। हां संतोख ने रजेवां दे देना है, संतोख ने तृप्ति दे देनी है, संतोख ने आनंद दे देना है। साहिब कहिंदे ने जद कोई जिंदगी दा लक्ष्य धर्म रखदा है तां फिर प्राप्ति दा साधन संतोख है। सतयुग युगां दा आद है, इंज कह लो मनुख दा आद की है बचपना, बचपने तो ही ये जीवन आरंभ होंदा है। और बकायदा सही रूप विच आद वेखिए तां फिर माता दा गर्भ है। साहिब गुरु नानक देव जी महाराज की बाणी कहती है माता दे गर्भ विच जीव ब्रह्म ज्ञानी है, जीव दा मन टिकिया होया है, जीव समाधि विच है। ध्यान नूं खिंडाण दे कोई साधन नहीं, ध्यान खिंडदा है कुछ वेख के, कुछ सुन के, कुछ स्पर्श करके, कुछ चख के, कुछ सूंघ के। इंद्रियां दे ए सारे द्वार गर्भकाल विच बंद ने। मनुख ने वड्डे होके जद समाधि दी तमन्ना कीती है, परम विश्राम दी तमन्ना कीती है, तो तमन्ना उसे चीज दी कीती जा सकती है जिस दा के अनुभव होवे, जिस दा के बोध होवे। तो समाधि दा बोध मनुख नु है, हर एक नु है। परम विश्राम दा बोध मनुख नु है और हर एक नु है। परम आनंद दा बोध हर प्राणी नु है। लेकिन ओ परम आनंद प्राप्त किवें होवे ए बोध नहीं, लेकिन परम आनंद इस दे कोल सी खो गया, जमदिया ही खो गया, जन्म लेंदिया ही खो गया। भाई गुरदास जी कहंदे रोवै रतन गवाए के, माया मोह अनेर गुबारा, ओ रोवे दुख आपना हस हस गावे सब परवारा। डॉक्टर कहंदे ने कि जमदिया जो बच्चा रोंदा है ये प्राकृतिक है, रोना चाहिए ता ही इसका कंठ खुलेगा। रोना जिंदगी दी निशानी होवेगा, रोण दे नाल उहदे श्वासां दी गति बकायदा रूप जो है चलेगी। धार्मिक पुरुष कुछ होर ही कहंदे ने, भाई गुरदास कुछ होर कहंदे ने। भाई गुरदास कहंदे ने कि माता दे गर्भ विच ए बच्चा समाधि विच सी, माता दे गर्भ विच ए बच्चा परम ध्यान विच सी। और गुरु ग्रंथ साहिब जी महाराज दी बाणी ने बकायदा इस नूं मन्निया। धार्मिक पुरुष कुछ होर ही कहंदे ने, भाई गुरदास कुछ होर कहंदे ने। भाई गुरदास कहंदे ने कि माता दे गर्भ विच ए बच्चा समाधि विच सी, माता दे गर्भ विच ए बच्चा परम ध्यान विच सी। और गुरु ग्रंथ साहिब जी महाराज दी बाणी ने बकायदा इस नूं मन्निया। पहले पहरे रहण के वणजारिया मित्रा, हुक्म पया गर्भास, उर्द तप अंतर करे वण जा रहा मित्रा,
ਖਸਮ ਸੇ ਥੀ ਅਰਦਾਸ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਕਿ ਭਾਵੇਂ ਉਲਟਾ ਹੈ ਇਹ ਮਾਤਾ ਦੇ ਗਰਭ ਦੇ ਧਿਆਨ ਪਰਮਾਤਮਾ ਚ ਜੁੜਿਆ ਹੋਇਆ ਹੈ, ਸਮਾਧੀ ਦੇ ਚ ਹੈ, ਪਰਮ ਆਨੰਦ ਦੇ ਚ ਹੈ, ਪਰਮ ਰਸ ਦੇ ਚ ਹੈ। ਵਿਗਿਆਨਕ ਬਾਹਰ ਗਰਭ ਕਾਲ ਦੀ ਅਵਸਥਾ ਬਣਾ ਰਹੇ ਨੇ, ਉਹਨਾਂ ਨੇ ਐਸੇ ਗੁੰਬਦ ਬਣਾਏ ਨੇ ਔਰ ਉਸ ਵਿੱਚ ਉਹ ਪਾਣੀ ਰੱਖਿਆ ਹੈ ਜੋ ਮਾਤਾ ਦੇ ਗਰਭ ਦੇ ਚ ਪਾਣੀ ਹੁੰਦਾ, ਜਿਤਨਾ ਉਸ ਵਿੱਚ ਨਮਕ ਹੈ, ਜਿਤਨੀ ਉਸ ਵਿੱਚ ਗਰਮਾਈ ਹੈ, ਗਰਭ ਕਾਲ ਦੇ ਚ ਬੱਚਾ ਤੈਰਦਾ ਹੈ। ਹੂ ਬਹੁ ਇਸ ਤਰ੍ਹਾਂ ਦੇ ਗਰਭ ਬਾਰ ਬਣਾ ਕੇ ਮਨੁੱਖ ਨੂੰ ਉਸ ਵਿੱਚ ਰੱਖਿਆ ਗਿਆ ਹੈ ਔਰ ਤਮਾਮ ਸਾਧਨ ਉਹ ਵੀ ਜਟਾਏ ਗਏ ਨੇ ਜਿਹੜੇ ਕਿ ਮਾਤਾ ਦੇ ਗਰਭ ਦੇ ਚੋਂ ਕਹਿੰਦੇ ਨੇ ਮਨੁੱਖ ਨੇ ਕੁਝ ਰਸ ਮਹਿਸੂਸ ਕੀਤਾ ਹੈ, ਮਨੁੱਖ ਨੇ ਕੁਝ ਆਨੰਦ ਮਹਿਸੂਸ ਕੀਤਾ ਹੈ, ਮਨੁੱਖ ਨੇ ਕੁਝ ਵਿਸ਼ਰਾਮ ਮਹਿਸੂਸ ਕੀਤਾ ਹੈ। ਇਹ ਵਿਸ਼ਰਾਮ ਕੁਦਰਤੀ ਹੈ, ਰੱਬ ਵੱਲੋਂ ਜੀਵ ਨੂੰ ਮਿਲਿਆ। ਜਨਮ ਹੋਇਆ ਤੇ ਜੰਮਦਿਆਂ ਕੀ ਹੋਇਆ, ਧਿਆਨ ਖਿੰਡ ਗਿਆ, ਕੁਝ ਅੱਖਾਂ ਖੁੱਲੀਆਂ ਵੇਖਿਆ, ਕੁਝ ਕੰਨਾਂ ਦੇ ਚ ਨਾਦ ਪਏ, ਕੁਝ ਸਰੀਰ ਨੇ ਸਪਰਸ਼ ਕੀਤਾ, ਬਾਅਦ ਵਿੱਚ ਰਸਨਾ ਨੇ ਦੁੱਧ ਚਖਿਆ, ਉਹਦਾ ਸਵਾਦ ਮਾਣਿਆ, ਧਿਆਨ ਖਿੰਡ ਗਿਆ। ਧਿਆਨ ਦੇ ਖਿੰਡਦਿਆਂ ਹੀ ਬੱਚਾ ਰੋ ਪਿਆ। ਸਾਇੰਸ ਕੁਛ ਹੋਰ ਕਹਿੰਦੀ ਹੈ, ਧਰਮ ਕੁਛ ਹੋਰ ਕਹਿੰਦਾ ਹੈ ਕਿ ਜੰਮਦਿਆਂ ਜੋ ਰੋਇਆ ਹੈ ਬਸ ਸਮਾਧੀ ਇਸ ਦੇ ਕੋਲ ਛਿੰਨ ਗਈ, ਪਰਮ ਰਸ ਇਸ ਦੇ ਕੋਲ ਛਿੰਨ ਗਿਆ। ਹੁਣ ਸਾਰੀ ਜ਼ਿੰਦਗੀ ਮਨੁੱਖ ਸਮਾਧੀ ਹੀ ਲੱਭਦਾ ਹੈ। ਇਹ ਗੱਲ ਵੱਖਰੀ ਹੈ, ਕਦੀ ਧਨ ਦੇ ਸਮਾਧੀ ਲੱਭਦਾ ਹੈ, ਕਦੀ ਪੁੱਤਰਾਂ ਦੇ ਆਨੰਦ ਲੱਭਦਾ ਹੈ, ਕਦੀ ਪਰਿਵਾਰ ਦੇ ਚ ਵਿਸ਼ਰਾਮ ਲੱਭਦਾ ਹੈ, ਕਦੀ ਖਾਣਿਆਂ ਪੀਣਿਆਂ ਦੇ ਚ ਰਸ ਲੱਭਦਾ ਹੈ, ਕਦੀ ਸੰਸਾਰ ਦੇ ਕੌਤਕਾਂ ਦੇ ਚ ਉਹ ਪਰਮ ਸਮਾਧੀ ਲੱਭਦਾ ਹੈ। ਪਰ ਸਮਾਧੀ ਜਿੱਥੇ ਹੈ ਵਾਕਈ ਉੱਥੇ ਨਹੀਂ ਲੱਭਦਾ, ਜਿਸ ਢੰਗ ਨਾਲ ਖੋਈ ਹੈ ਉਸੇ ਢੰਗ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਮਨੁੱਖ ਜਿਸ ਦੁਆਰ ਤੋਂ ਘਰ ਤੋਂ ਬਾਹਰ ਆਇਆ ਉਸੇ ਦੁਆਰ ਦੇ ਚ ਅੰਦਰ ਪ੍ਰਵੇਸ਼ ਕਰ ਸਕੇਗਾ। ਜਿਨ੍ਹਾਂ ਦਰਵਾਜ਼ਿਆਂ ਦੇ ਰਾਹੀਂ ਧਿਆਨ ਬਾਹਰ ਗਿਆ ਹੁਣ ਉਹਨਾਂ ਹੀ ਦਰਵਾਜ਼ਿਆਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਨਾ ਪਏਗਾ। ਕਬੀਰ ਇਸ ਨੂੰ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਮਾਤਾ ਦੇ ਗਰਭ ਦੇ ਚ ਜੈਸੇ ਗਿਆਨ ਇੰਦਰੀਆਂ ਦੇ ਦੁਆਰ ਬੰਦ ਸਨ, ਕਬੀਰ ਕਹਿੰਦੇ ਮੈਂ ਫਿਰ ਬੰਦ ਕਰ ਲਏ, ਮੈਂ ਅੱਖਾਂ ਬੰਦ ਕਰ ਲਈਆਂ, ਮੈਂ ਕੰਨ ਬੰਦ ਕਰ ਲਏ ਨੇ, ਮੈਂ ਰਸਨਾ ਬੰਦ ਕਰ ਲਈ ਹੈ, ਮੈਂ ਨਾਸਕਾ ਬੰਦ ਕਰ ਲਈ ਹੈ, ਮੈਂ ਖਲੜੀ ਦਾ ਦੁਆਰ ਬੰਦ ਕਰ ਲਿਆ। ਤੁਸੀਂ ਆਖੋਗੇ ਕਿਆ ਐਸਾ ਸੰਭਵ ਹੈ? ਹਾਂ ਸੰਭਵ ਹੈ। ਕਬੀਰ ਕਹਿੰਦੇ ਨੇ ਹੁਣ ਅੱਖਾਂ ਮੇਰੀਆਂ ਖੁੱਲੀਆਂ ਨੇ, ਧਿਆਨ ਬਾਹਰ ਨਹੀਂ ਜਾਂਦਾ, ਕੰਨ ਮੇਰੇ ਖੁੱਲੇ ਨੇ, ਧਿਆਨ ਬਾਹਰ ਨਹੀਂ ਜਾਂਦਾ, ਰਸਨਾ ਰਸ ਮਾਣਦੀ ਹੈ, ਧਿਆਨ ਬਾਹਰ ਨਹੀਂ ਜਾਂਦਾ, ਨਾਸਕਾ ਤੇ ਖਲੜੀ ਦੇ ਰਾਹੀਂ ਇਹ ਹੁਣ ਧਿਆਨ ਮੇਰਾ ਬਾਹਰ ਨਹੀਂ ਜਾਂਦਾ, ਅੰਤਰਮੁਖੀ ਮੈਂ ਹੋ ਗਿਆ, ਇਹ ਦੁਆਰ ਮੈਂ ਬੰਦ ਕਰ ਦਿੱਤੇ। ਕਹਿੰਦੇ ਨੇ ਇੱਕ ਤੇ ਮਾਤਾ ਦੇ ਗਰਭ ਦੇ ਚ ਇਹ ਦੁਆਰ ਬੰਦ ਨੇ, ਇੱਕ ਸਮਾਧੀ ਲੀਨ ਜੋ ਪੁਰਸ਼ ਹੈ ਉਸ ਦੇ ਦੁਆਰ ਬੰਦ ਨੇ, ਬਾਕੀ ਸਭ ਦੇ ਖੁੱਲੇ ਨੇ। ਇਹ ਦੁਆਰ ਤੇ ਬਾਕੀ ਸਾਰਿਆਂ ਦਾ ਧਿਆਨ ਇਹਨਾਂ ਦੁਆਰਾਂ ਦੇ ਰਾਹੀਂ, ਇਹਨਾਂ ਦਰਵਾਜ਼ਿਆਂ ਦੇ ਰਾਹੀਂ ਬਾਹਰ ਭਟਕਦਾ ਰਹਿੰਦਾ। ਸਾਹਿਬ ਕਹਿੰਦੇ ਨੇ ਮੂੰਹ ਲਈਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਦਰਅਸਲ ਧਰਮ ਦੀ ਸਾਰੀ ਸਾਧਨਾ ਵੀ ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰਨ ਦੀ ਹੈ। ਦੇਖਣ ਦੇ ਚਾਹੁੰਦਾ ਕਿ ਮਨੁੱਖ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਲੈਂਦਾ, ਗੁਰਦੁਆਰਿਆਂ ਦੇ ਦਰਵਾਜ਼ੇ ਖੋਲ੍ਹ ਲੈਂਦਾ, ਮਸਜਿਦਾਂ ਦੇ ਬੂਹੇ ਖੋਲ੍ਹ ਲੈਂਦਾ ਔਰ ਅੰਦਰ ਪ੍ਰਵੇਸ਼ ਕਰ ਲੈਂਦਾ। ਪਰ ਐਸਾ ਧਰਮ ਦਾ ਜਿਹੜਾ ਬੋਧ ਹੈ, ਧਰਮ ਦਾ ਜਿਹੜਾ ਗਿਆਨ ਹੈ, ਉਹ ਇਹ ਹੈ ਕਿ ਪੁਰਖਾ ਜੀਵਨ ਦੇ ਦੁਆਰ ਤੇ ਬੰਦ ਕਰਨੇ ਪੈਣਗੇ ਤਾਂ ਕਿ ਧਿਆਨ ਬਾਹਰ ਨਾ ਆਵੇ। ਤੂੰ ਮੰਦਰ ਦੇ ਅੰਦਰ ਪ੍ਰਵੇਸ਼ ਕੀਤਾ ਹੈ, ਹੁਣ ਧਿਆਨ ਜੀਵਨ ਮੰਦਰ ਦੇ ਚ ਪ੍ਰਵੇਸ਼ ਕਰੇ। ਤੂੰ ਮਸਜਿਦ ਦੇ ਅੰਦਰ ਪ੍ਰਵੇਸ਼ ਕੀਤਾ ਹੈ, ਹੁਣ ਜੀਵਨ ਦੀ ਮਸਜਿਦ ਦੇ ਚ ਪ੍ਰਵੇਸ਼ ਕਰ। ਤੂੰ ਗੁਰਦੁਆਰੇ ਦੇ ਚ ਪ੍ਰਵੇਸ਼ ਕੀਤਾ ਹੈ, ਹੁਣ ਜੀਵਨ ਦੀ ਧਰਮਸ਼ਾਲ ਦੇ ਚ ਪ੍ਰਵੇਸ਼ ਕਰ ਤੇ ਪ੍ਰਵੇਸ਼ ਕਰਕੇ ਦੁਆਰ ਬੰਦ ਕਰ ਦੇ ਤਾਂ ਕਿ ਫਿਰ ਬਾਹਰ ਨਾ ਨਿਕਲੇ। ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਸਮਾਧੀ ਲੀਨ। ਗਰਭ ਕਾਲ ਵਿੱਚ ਜਿਹੜੀ ਅਵਸਥਾ ਸੀ ਫਿਰ ਉਸਨੇ ਪ੍ਰਾਪਤ ਕਰ ਲਈ ਸਾਧਨਾ ਕਰਦਿਆਂ ਕਰਦਿਆਂ। ਤੋ ਸਤਯੁਗ ਜੀਵਨ ਦਾ ਗਰਭ ਕਾਲ ਸੀ। ਗਰਭ ਕਾਲ ਵਿੱਚ ਜੈਸੇ ਬੱਚਾ ਸਮਾਧੀ ਦੇ ਚ ਹੈ, ਸਤਯੁਗੀ ਜੀਵ ਸਮਾਧੀ ਦੇ ਚ ਹੈ, ਕਿਉਂਕਿ ਉਹਦੇ ਕੋਲ ਧਰਮ ਹੈ, ਕਿਉਂਕਿ ਉਸਦੇ ਕੋਲ ਸੰਤੋਖ ਹੈ। ਬਹੁ ਗਿਣਤੀ ਦੇ ਚ ਜਦ ਲੋਕਾਂ ਦੇ ਕੋਲ ਧਰਮ ਸੀ ਤੇ ਸੰਤੋਖ ਸੀ,
ਉਸ ਯੁੱਗ ਨੂੰ ਸਤਯੁਗ ਕਹਿਣਾ ਪਿਆ। ਸਾਹਿਬ ਕਹਿੰਦੇ ਨੇ ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸਮੇਂ ਦੀ ਧਾਰਾ ਚੱਲਦੀ ਰਹੀ ਔਰ ਜੀਵਨ ਦੇ ਰੂਪ ਰੰਗ ਬਦਲਦੇ ਰਹੇ, ਜ਼ਿੰਦਗੀ ਦੇ ਲਕਸ਼ ਬਦਲਦੇ ਰਹੇ, ਪ੍ਰਾਪਤੀ ਦੇ ਸਾਧਨ ਬਦਲਦੇ ਰਹੇ। ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ ਤੀਸਰਾ ਯੁੱਗ, ਥੱਲੋਂ ਕਲਯੁੱਗ ਤੋਂ ਸ਼ੁਰੂ ਕਰੀਏ, ਦੂਜਾ ਯੁੱਗ ਦੁਆਪਰ, ਤੀਜਾ ਯੁੱਗ ਤ੍ਰੇਤਾ ਔਰ ਚੌਥਾ ਯੁੱਗ ਸਤਯੁਗ। ਤੋ ਚੌਥਾ ਯੁੱਗ ਸਤਯੁਗ ਹੈ, ਇੰਝ ਥੱਲੋਂ ਗਿਣਤੀ ਕਰੀਏ, ਉੱਪਰੋਂ ਗਿਣਤੀ ਕਰੀਏ ਤੇ ਸਤਯੁਗ ਪਹਿਲਾ ਬਣਦਾ ਹੈ। ਪਰ ਇਹ ਗਿਣਤੀ ਪੂਰੀ ਨਹੀਂ ਉਤਰਦੀ। ਅਗਰ ਸਤਯੁਗ ਨੂੰ ਪਹਿਲਾ ਗਿਣ ਲਈਏ, ਇਸ ਤੋਂ ਬਾਅਦ ਆਉਂਦਾ ਹੈ ਤ੍ਰੇਤਾ, ਤ੍ਰੇਤੇ ਦਾ ਮਤਲਬ ਹੈ ਤੀਸਰਾ ਯੁੱਗ, ਇਹ ਗਿਣਤੀ ਠੀਕ ਨਹੀਂ ਹੈ। ਸਤਯੁਗ ਚੌਥਾ ਯੁੱਗ ਹੈ, ਤ੍ਰੇਤਾ ਤੀਜਾ ਯੁੱਗ ਹੈ, ਦੁਆਪੁਰ ਦੂਜਾ ਯੁੱਗ ਹੈ, ਕਲਯੁੱਗ ਪਹਿਲਾ ਯੁੱਗ ਹੈ। ਜਿਸ ਯੁੱਗ ਵਿੱਚ ਅਸੀਂ ਜੀ ਰਹੇ ਹਾਂ, ਇੱਥੋਂ ਗਿਣਤੀ ਆਰੰਭ ਕਰੀਏ ਤਾਂ ਇਹ ਤਰਤੀਬ ਠੀਕ ਬਣਦੀ ਹੈ। ਉੱਪਰੋਂ ਗਿਣਤੀ ਕਰੀਏ ਤਾਂ ਫਿਰ ਇਹ ਤਰਤੀਬ ਠੀਕ ਨਹੀਂ ਬਣਦੀ। ਸਤਿਗੁਰੂ ਕਹਿੰਦੇ ਨੇ ਇਹ ਜੋ ਚੌਥਾ ਯੁੱਗ ਸਤਯੁੱਗ ਹੈ, ਦਰਅਸਲ ਇਹ ਜੀਵਨ ਦਾ ਬਚਪਨਾ ਸੀ। ਬਚਪਨੇ ਚ ਮਾਸੂਮੀਅਤ ਹੈ, ਪਵਿੱਤਰਤਾ ਹੈ। ਸਤਯੁੱਗ ਜੀਵ ਕੋਲ ਸੰਤੋਖ ਹੈ, ਧਰਮ ਹੈ, ਪਵਿੱਤਰਤਾ ਹੈ, ਮਾਸੂਮੀਅਤ ਹੈ। ਬਹੁ ਗਿਣਤੀ ਦੇ ਜਦ ਲੋਕ ਇਸ ਢੰਗ ਨਾਲ ਜੀਵਦੇ ਸਨ, ਉਸ ਯੁੱਗ ਨੂੰ ਸਤਯੁੱਗ ਆਖਣਾ ਪਿਆ। ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ। ਜ਼ਿੰਦਗੀ ਦਾ ਲਕਸ਼ ਇਹ ਹੋ ਗਿਆ ਕਿ ਜ਼ੋਰ ਚਾਹੀਦਾ, ਤਾਕਤ ਚਾਹੀਦਾ, ਤਨ ਵਿੱਚ ਸ਼ਕਤੀ ਚਾਹੀਦੀ ਹੈ। ਤੋ ਤਨ ਵਿੱਚ ਸ਼ਕਤੀ ਤੇ ਤਾਂ ਹੀ ਵੱਧ ਸਕੇਗੀ ਜੇ ਜਤ ਹੋਵੇ। ਜਤ ਤੋਂ ਬਿਨਾਂ ਸਰੀਰ ਵਿੱਚ ਸ਼ਕਤੀ ਵਧਾਈ ਨਹੀਂ ਜਾ ਸਕਦੀ। ਸਾਹਿਬ ਕਹਿੰਦੇ ਨੇ ਇਹ ਜੀਵਨ ਦਾ ਤੀਸਰਾ ਯੁੱਗ ਸੀ ਜਦ ਮਨੁੱਖ ਨੇ ਜ਼ਿੰਦਗੀ ਦਾ ਨਿਸ਼ਾਨਾ ਰੱਖਿਆ ਜ਼ੋਰ, ਤਾਕਤ, ਜੀਵਨ ਸ਼ਕਤੀ। ਤੇ ਜੀਵਨ ਸ਼ਕਤੀ ਜਤ ਤੋਂ ਬਿਨਾਂ ਪ੍ਰਾਪਤ ਹੁੰਦੀ ਨਹੀਂ। ਜਦ ਬਹੁ ਗਿਣਤੀ ਦੇ ਵਿੱਚ ਲੋਕੀ ਜਤੀ ਹੋਵਨ ਤੇ ਜ਼ਿੰਦਗੀ ਦਾ ਲਕਸ਼ ਤਾਕਤ ਹੋਵੇ, ਸ਼ਕਤੀ ਹੋਵੇ, ਇਸ ਤਰ੍ਹਾਂ ਦੇ ਯੁੱਗ ਨੂੰ ਕਹਿੰਦੇ ਨੇ ਤ੍ਰੇਤਾ ਯੁੱਗ। ਦੁਆਪੁਰ ਰਥ ਤਪੇ ਕਾ ਸਤ ਅਗੈ ਰਥਵਾ। ਜਦ ਜ਼ਿੰਦਗੀ ਦਾ ਮਕਸਦ ਹੋਵੇ ਸਤ ਦੀ ਪ੍ਰਾਪਤੀ, ਉੱਚੇ ਇਖਲਾਕ ਦੀ ਪ੍ਰਾਪਤੀ, ਉੱਚੇ ਆਚਰਣ ਦੀ ਪ੍ਰਾਪਤੀ, ਸਤ ਈਸ਼ਵਰ ਦੀ ਪ੍ਰਾਪਤੀ, ਤਾਂ ਫਿਰ ਪ੍ਰਾਪਤੀ ਦਾ ਸਾਧਨ ਹੈ ਤਪ। ਤਪ ਤੋਂ ਬਿਨਾਂ ਸਤ ਦੀ ਪ੍ਰਾਪਤੀ ਨਹੀਂ। ਤੋ ਸਾਹਿਬ ਕਹਿੰਦੇ ਜਦ ਕੋਈ ਜੀਵਨ ਦਾ ਲਕਸ਼ ਸਤ ਰੱਖ ਲਵੇ ਤੇ ਪ੍ਰਾਪਤੀ ਦਾ ਸਾਧਨ ਉਹਦੇ ਕੋਲ ਤਪ ਹੋਵੇ, ਉਹ ਯੁੱਗ ਦੁਆਪੁਰ ਹੈ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾਓ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾਓ। ਜ਼ਿੰਦਗੀ ਅਗਰ ਤ੍ਰਿਸ਼ਨਾਲੂ ਹੈ ਤੇ ਤ੍ਰਿਸ਼ਨਾ ਦੀ ਪੂਰਤੀ ਤੇ ਕੂੜ ਦੇ ਆਸਰੇ ਤੇ ਹੋਵੇਗੀ, ਝੂਠ ਦੇ ਆਸਰੇ ਤੇ ਹੋਵੇਗੀ। ਝੂਠ ਹੀ ਝੂਠ ਹੋਵੇ ਤੇ ਤ੍ਰਿਸ਼ਨਾ ਹੀ ਚਾਰੋਂ ਪਾਸੇ ਪਸਰੀ ਹੋਵੇ, ਇਸ ਤਰ੍ਹਾਂ ਦੀ ਯੁੱਗ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁੱਗ ਕਹਿੰਦੇ ਨੇ। ਅਜੋਕੇ ਸਮੇਂ ਚ ਝੂਠ ਔਰ ਤ੍ਰਿਸ਼ਨਾ ਸਿਖਰ ਤੇ ਪਹੁੰਚੀ ਹੋਈ ਹੈ। ਅਗਰ ਕੋਈ ਸੱਚ ਬੋਲੇ ਵੀ ਯਕੀਨ ਨਹੀਂ, ਕਿਉਂਕਿ ਝੂਠ ਇਤਨਾ ਵਿਆਪਕ ਹੈ, ਮਨੁੱਖ ਛੇਤੀ ਮੰਨ ਲੈਂਦਾ, ਸੱਚ ਨਹੀਂ ਮੰਨਦਾ। ਕਿਸੇ ਬੰਦੇ ਬਾਰੇ ਇਹ ਆਖੀਏ ਇਹ ਚੋਰ ਹੈ, ਮਨੁੱਖ ਇਕਦਮ ਮੰਨਦਾ। ਕਿਸੇ ਬੰਦੇ ਬਾਰੇ ਇਹ ਆਖੀਏ ਇਹ ਬ੍ਰਹਮ ਗਿਆਨੀ ਹੈ, ਇਹ ਸਤਵਾਦੀ ਹੈ, ਮਨੁੱਖ ਦੇ ਅੰਦਰ ਸੰਦੇਹ ਹੈ, ਸ਼ੱਕ ਹੈ। ਕਿਸੇ ਮਨੁੱਖ ਬਾਰੇ ਆਖੀਏ ਇਹ ਨਿੰਦਕ ਹੈ, ਬਦਮਾਸ਼ ਹੈ, ਡਕੈਤ ਹੈ, ਦੁਰਾਚਾਰੀ ਹੈ, ਮਨੁੱਖ ਬਿਨਾਂ ਸਬੂਤ ਤੇ ਮੰਨ ਲੈਂਦਾ। ਪਰ ਜੇ ਕਹੀਏ ਸਦਾਚਾਰੀ ਹੈ, ਸਤਵਾਦੀ ਹੈ, ਆਨੰਦਮਈ ਹੈ, ਸਮਾਧੀ ਲੀਨ ਹੈ, ਤਾਂ ਫਿਰ ਸਬੂਤ ਮੰਨਦਾ ਹੈ। ਸੰਦੇਹ ਹੈ, ਸੱਚ ਤੇ ਸੰਦੇਹ ਹੈ, ਝੂਠ ਤੇ ਵਿਸ਼ਵਾਸ ਹੈ। ਕਿਉਂ? ਕਿ ਚਾਰੋਂ ਪਾਸੇ ਝੂਠ ਹੀ ਝੂਠ ਹੈ। ਇਸ ਵਾਸਤੇ ਮਹਾਰਾਜ ਤੇ ਕਹਿੰਦੇ ਨੇ ਪ੍ਰਧਾਨਤਾ ਹੀ ਅੱਜ ਦੇ ਯੁੱਗ ਦੇ ਵਿੱਚ ਝੂਠ ਦੀ ਹੈ। ਕੂੜ ਫਿਰੇ ਪ੍ਰਧਾਨ ਵੇ ਲਾ ਲੋ। ਹਰ ਸਮਾਜ ਦੇ ਖਿੱਤੇ ਦੇ ਵਿੱਚ, ਰਾਜਨੀਤਿਕ ਦੁਨੀਆਂ ਵਿੱਚ, ਧਾਰਮਿਕ ਪਸਾਰੇ ਦੇ ਵਿੱਚ ਝੂਠ ਪ੍ਰਧਾਨ ਹੈ। ਹਰ ਪਾਸੇ ਪ੍ਰਧਾਨਗੀ ਇਸ ਲਈ ਹੈ। ਕਬੀਰ ਨੇ ਇਸ ਨੂੰ ਕਿਹਾ, ਮਾਰ ਮਾਰ ਸਲਪਨੀ ਨਿਰਮਲ ਜਲ ਬੈਠੀ। ਇਹ ਝੂਠ ਦੀ ਸਪਣੀ ਸਮਾਜ ਦੇ ਸਰੋਵਰ ਨੂੰ ਗੰਦਾ ਕਰ ਚੁੱਕੀ ਹੈ, ਰਾਜਨੀਤੀ ਦੇ ਤਲਾਬ ਨੂੰ ਗੰਦਾ ਕਰ ਚੁੱਕੀ ਹੈ, ਪਰ ਹੁਣ ਧਰਮ ਦੇ ਸਰੋਵਰ ਨੂੰ ਵੀ ਇਸਨੇ ਭ੍ਰਸ਼ਟ ਕੀਤਾ ਹੈ, ਅਪਵਿੱਤਰ ਕੀਤਾ ਹੈ। ਸਰੋਵਰ ਸਾਰੇ ਇਸਨੇ
میلے کر کے رکھ دیتے، راجنیتک دنیا دے جھوٹ، سماجک دنیا دے جھوٹ، تے اگر دھرم بھی جھوٹ دے آسرے تے کھڑا ہوئے، دھرم دیاں انت ساکھیاں کہانیاں جے انہاں نوں سچائی دی کسوٹی تے پرکھیے تاں پوریاں جو ہے نہیں اتر دیاں۔ مہاراج کہندے نے جد ترشنا پردھان ہوئے تے ترشنا پورتی دا سادھن جھوٹ ہوئے اور اے بہ گنتی دے چل پوے تے اس طرح دے یوگ نوں کہندے نے کل یوگ۔ گرو نانک دیو جی مہاراج کی درشٹی چ یوگاں دی ویاکھیا اس ڈھنگ نال ہے۔ آپ کہندے نے جیون دے لکش

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਮਹੱਲਾ ਪਹਿਲਾ ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਆਛੇ ਸਾਚ ਰਹੇ ਸਭ

ਸਵਾਰਿਆ, ਜਿਤ ਮਿਲੀਏ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾਰਿਆ। ਸਤਿਗੁਰੂ ਹੈ ਬੋਹੇ ਥਾ ਵਿਰਲੇ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ। ਆਸਾ ਦੀਵਾਰ ਦੀ ਇਹ 13ਵੀਂ ਪੌੜੀ, ਜਿਸ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਉਚਾਰਨ ਕੀਤੇ ਦੋ ਸਲੋਕ। ਪ੍ਰਥਮ ਸਲੋਕ ਦੇ ਸਤਿਗੁਰ ਦੱਸਦੇ ਨੇ ਕਿ ਵਾਸਤਵਿਕ ਚਾਰ ਯੁੱਗ ਕੀ ਨੇ। ਦਰਅਸਲ ਮਨੁੱਖ ਦੇ ਸੋਚਣ ਦਾ ਢੰਗ ਬਦਲਿਆ, ਮਨੁੱਖ ਦੀ ਜੀਵਨ ਸ਼ੈਲੀ ਬਦਲੀ, ਯੁੱਗ ਬਦਲਦਾ ਔਰ ਉਸ ਨੂੰ ਆਪਣੇ ਢੰਗ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਜਾਗਰ ਕੀਤਾ ਹੈ। ਧਰਮ ਦਾ ਮੂਲ ਫਲ ਹੈ ਮੋਕਸ਼, ਚਾਹੇ ਉਸ ਨੂੰ ਨਾਮ ਕੁਛ ਵੀ ਦਿੱਤੇ ਜਾਣ। ਜਨਮ ਮਰਨ ਤੋਂ ਰਹਿਤ ਹੋਣਾ, ਪਰਮ ਸੁੱਖ ਦੀ ਪ੍ਰਾਪਤੀ, ਬਹਿਸ਼ਤ ਦੀ ਪ੍ਰਾਪਤੀ, ਜੰਨਤ ਦੀ ਪ੍ਰਾਪਤੀ, ਬੈਕੁੰਠ ਦੀ ਪ੍ਰਾਪਤੀ, ਪਰਮ ਧਾਮ ਦੀ ਪ੍ਰਾਪਤੀ, ਸੱਚਖੰਡ ਦੀ ਪ੍ਰਾਪਤੀ, ਨਾਮ ਅਨੇਕਾਂ ਨੇ, ਲੇਕਿਨ ਇਹਦੇ ਪਿੱਛੇ ਭਾਵਨਾ ਇਹ ਹੀ ਹੈ ਵੀ ਕਿਸੇ ਤਰੀਕੇ ਨਾਲ ਦੁੱਖਾਂ ਦੇ ਬੰਧਨ ਕੱਟਣ, ਕਿਸੇ ਤਰੀਕੇ ਨਾਲ ਜਨਮ ਤੇ ਮਰਨ ਦੇ ਬੰਧਨ ਕੱਟਣ। ਤੇ ਬੰਧਨ ਜਦ ਕੱਟਦੇ ਨੇ ਤਾਂ ਵਾਸਤਵਿਕ ਮਨੁੱਖ ਨੂੰ ਜੋ ਮਿਲਦਾ ਹੈ ਉਹਨੂੰ ਕਹਿੰਦੇ ਨੇ ਮੋਕਸ਼, ਮੁਕਤੀ। ਮੁਕਤੀ ਕਿਵੇਂ ਪ੍ਰਾਪਤ ਹੋਵੇ? ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਇਸ ਪਾਵਨ ਸਲੋਕ ਵਿੱਚ ਫਰਮਾਨ ਹੈ, ਭਾਵ ਭਗਤ ਕਰ ਨੀਚ ਸਦਾਏ, ਤੋ ਨਾਨਕ ਮੋਖ ਅੰਤਰ ਪਾਏ। ਭਾਵਨਾ ਨਾਲ ਭਿੱਜੀ ਹੋਈ ਪ੍ਰਭੂ ਦੀ ਭਗਤੀ ਕਰੇ। ਭਗਤ ਕਹਿਲਾ ਰਿਹਾ ਹੈ, ਅਗਰ ਭਾਵਨਾ ਤੋਂ ਹੀਣਾ ਹੈ ਤਾਂ ਭਗਤ ਨਹੀਂ। ਭਗਤ ਦੇ ਅਖਰੀ ਅਰਥ ਵੀ ਇਹ ਨੇ, ਜਿੱਥੇ ਭਾਵ ਅੰਕਿਤ ਹੋ ਗਿਆ, ਜਿੱਥੇ ਭਾਵ ਪ੍ਰਗਟ ਹੋ ਗਿਆ। ਪਰ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਜ਼ਰੂਰੀ ਗੱਲ ਜੋੜਦੇ ਨੇ ਕਿ ਭਾਵਨਾ ਨਾਲ ਭਿੱਜੀ ਹੋਈ ਭਗਤੀ ਹੋਵੇ, ਲੇਕਿਨ ਅੰਦਰ ਇਹ ਖਿਆਲ

0: ਨਾ ਹੋਵੇ ਕਿ ਜਗਤ ਮੈਨੂੰ ਭਗਤ ਆਖੇ, ਸੰਸਾਰ ਮੈਨੂੰ ਧਾਰਮਿਕ ਆਖੇ। ਅਖਵਾਉਣ ਦੀ ਰੁਚੀ ਇਹ ਹੋਵੇ, ਭਾਵ ਭਗਤ ਕਰ ਨੀਚ ਸਦਾ ਹੈ। ਜਗਤ ਨੀਵਾਂ ਆਖੇ, ਉੱਚਾ ਨਾ ਆਖੇ। ਚਾਰੋਂ ਪਾਸੇ ਨਵੇਂ ਨਵੇਂ ਉੱਠੇ ਜਜ਼ਬੇ ਵਾਲੇ ਭਗਤ ਨੂੰ ਜੇ ਵਡਿਆਈ ਮਿਲਣੀ ਸ਼ੁਰੂ ਹੋ ਜਾਏ ਤੇ ਹਰ ਬੰਦਾ ਕਹਿਣ ਲੱਗ ਪਏ, ਇਹ ਮਹਾਨ ਹੈ, ਇਹ ਮਹਾਨ ਹੈ। ਤੋ ਕਈ ਦਫਾ ਦੇਖਣ ਦੇ ਚ ਆਇਆ, ਇਸ ਵਡਿਆਈ ਨੂੰ ਹਜ਼ਮ ਕਰਨਾ ਔਖਾ ਹੋ ਜਾਂਦਾ, ਪਹਿਚਾਣਾ ਔਖਾ ਹੋ ਜਾਂਦਾ। ਔਰ ਮਨੁੱਖ ਉਹ ਜੋ ਭਾਵਨਾ ਨਾਲ ਭਰਿਆ ਹੋਇਆ, ਭਾਵਨਾ ਤੇ ਇੱਕ ਪਾਸੇ ਹੋ ਜਾਂਦੀ ਏ, ਅਹੰਕਾਰ ਨਾਲ ਭਰ ਜਾਂਦਾ। ਇਸ ਵਾਸਤੇ ਸਤਿਗੁਰ ਨੇ ਲਾਜ਼ਮੀ ਤੇ ਜ਼ਰੂਰੀ ਜੋੜ ਦਿੱਤਾ ਕਿ ਭਾਵ ਭਗਤ ਕਰ ਨੀਚ ਸਦਾ ਹੈ। ਭਾਵਨਾ ਨਾਲ ਭਿੱਜੀ ਹੋਈ ਭਗਤੀ ਹੋਵੇ, ਐਸੀ ਭਾਵ ਪੂਰਤ ਭਗਤੀ ਕਰੇ, ਲੇਕਿਨ ਸੰਸਾਰ ਤੋਂ ਅਖਵਾਉਣ ਦਾ ਜਜ਼ਬਾ ਇਹ ਰੱਖੇ ਕਿ ਦੁਨੀਆ ਨੀਵਾਂ ਹੀ ਆਖੇ, ਨੀਚ ਆਖੇ, ਪ੍ਰਦਰਸ਼ਨੀ ਨਾ ਕਰੇ, ਨੁਮਾਇਸ਼ ਨਾ ਕਰੇ। ਤਾਉ ਨਾਨਕ ਮੋਖ ਅੰਤਰ ਪਾਏ, ਮਹਾਰਾਜ ਕਹਿੰਦੇ ਤਾਂ ਉਸਨੂੰ ਮੋਖ ਦੁਆਰ ਦੀ ਪ੍ਰਾਪਤੀ ਹੋਵੇਗੀ, ਤਾਂ ਉਹ ਮੁਕਤ ਹੋ ਸਕੇਗਾ। ਇਸ ਤੋਂ ਇਲਾਵਾ ਸੰਸਾਰ ਵਿੱਚ ਜੋ ਕਰਮ ਕਾਂਡ ਪ੍ਰਚਲਿਤ ਹੁੰਦਾ ਹੈ, ਉਸਦਾ ਪੂਰਨ ਵੇਰਵੇ ਸਿਰਫ ਪਾਵਨ ਸਲੋਕ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ। ਮਹੱਲਾ ਪਹਿਲਾ, ਸਾਮ ਕਹੇ ਸੈਤੰਬਰ ਸਵਾਮੀ ਸਚਮੇ ਆਛੇ ਸਾਚ ਰਹੇ। ਪ੍ਰਾਚੀਨ ਧਾਰਮਿਕ ਗ੍ਰੰਥ ਚਾਰ ਵੇਦ ਨੇ, ਸ਼ਾਮ ਵੇਦ, ਰਿਗਵੇਦ, ਯਜੁਰਵੇਦ ਔਰ ਅਥਰਵਣ। ਇਹਦੇ ਬਾਰੇ ਸਤਿਗੁਰ ਦਾ ਇਹ ਖਿਆਲ, ਸ਼ਾਮ ਵੇਦ, ਰਿਗ ਯਜੁਰ ਅਥਰਵਣ, ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ, ਇਹ ਤਿੰਨ ਗੁਣਾਂ ਦੀ ਵਿਚਾਰ ਹੈ ਤੇ ਤਿੰਨ ਗੁਣ ਮਾਇਆ ਦੇ ਹੀ ਤਿੰਨ ਗੁਣ ਨੇ। ਇਸ ਨੂੰ ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਨੇ ਇੰਜ ਆਖਿਆ, ਤ੍ਰੈ ਗੁਣੀ ਵੇਦ ਵਿਸ਼ਾ, ਨਿਸਤ੍ਰੈ ਗੁਣੀ ਭਵਾਰਜਨ। ਹੇ ਅਰਜਨ, ਵੇਦਾਂ ਦਾ ਵਿਸ਼ਾ ਤਿੰਨ ਗੁਣੀ ਹੈ। ਉਹਨਾਂ ਦੇ ਬਹੁਤ ਸਾਰੇ ਸਲੋਕ, ਵੇਦਾਂ ਦੀ ਬਹੁਤ ਸਾਰੀ ਵਿਆਖਿਆ ਤਿੰਨ ਗੁਣਾਂ ਦੇ ਅੰਦਰ ਹੈ। ਭਾਵ ਸੰਸਾਰ ਦੀ ਹੀ ਵਿਆਖਿਆ, ਸੰਸਾਰ ਦੀ ਹੀ ਚਰਚਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਚਾਰ ਵੇਦਾਂ ਦੇ ਹਵਾਲੇ ਦੇ ਨਾਲ ਦੱਸਦੇ ਨੇ ਕਿ ਪ੍ਰਭਾਵ ਮਨੁੱਖਾਂ ਤੇ ਕੀ ਪਿਆ, ਜਗਤ ਦੀ ਬਣਤਰ, ਖਾਸ ਕਰਕੇ ਮਨੁੱਖੀ ਦੁਨੀਆਂ ਦੀ ਬਣਤਰ, ਇਹਦੇ ਚ ਵੇਦਾਂ ਨੇ ਖਾਸ ਖਾਸ ਕੀ ਕੰਮ ਅਦਾ ਕੀਤਾ ਔਰ ਇਹਨਾਂ ਦਾ ਕਿਸ ਢੰਗ ਨਾਲ ਅਸਰ ਪਿਆ, ਮਨੁੱਖ ਕਿਸ ਢੰਗ ਨਾਲ ਵੇਦਾਂ ਦੇ ਅੱਗੋਂ ਝੁਕ ਕੇ ਆਪਣੀ ਜੀਵਨ ਸ਼ੈਲੀ ਬਤੀਤ ਕਰਦਾ ਰਿਹਾ। ਸਤਿਗੁਰ ਪ੍ਰਥਮ ਕਹਿੰਦੇ ਨੇ, ਸਾਮ ਕਹੇ ਸੈਤੰਬਰ ਸਵਾਮੀ ਸਚਮੇ ਆਛੇ ਸਾਚ ਰਹੇ। ਸ਼ਾਮ ਵੇਦ ਵਿੱਚ ਜੋ ਮੂਲ ਵਿਆਖਿਆ ਈਸ਼ਵਰ ਬਾਰੇ ਮਿਲਦੀ ਹੈ ਉਹ ਇਹ ਕਿ ਪ੍ਰਮਾਤਮਾ ਸਿਤੰਬਰ ਹੈ, ਚਿੱਟਾ ਹੈ, ਸਵੈਤ ਹੈ, ਸਾਫ ਹੈ, ਸੁਥਰਾ ਹੈ, ਚਿੱਟਾ ਹੈ। ਸ਼ਾਇਦ ਇਸ ਵਾਸਤੇ ਹੀ ਸ਼ਾਮ ਵੇਦ ਨੂੰ ਪੜ੍ਹਨ ਲੱਗਿਆਂ ਮਰਿਆਦਾ ਬਣਾਈ ਗਈ ਕਿ ਕੱਪੜੇ ਚਿੱਟੇ ਪਹਿਨੇ ਜਾਣ, ਰਿਗਵੇਦ ਪੜ੍ਹਨਾ ਹੈ ਕੱਪੜੇ ਪੀਲੇ ਪਹਿਨੇ ਜਾਣ, ਔਰ ਯਜੁਰ ਪੜ੍ਹਨਾ ਹੈ ਤਾਂ ਕੱਪੜੇ ਲਾਲ ਪਹਿਨੇ ਜਾਣ, ਅਥਰਵਣ ਵੇਦ ਦਾ ਪਾਠ ਕਰਨਾ ਹੈ ਤਾਂ ਕੱਪੜੇ ਕਾਲੇ ਪਹਿਨੇ ਜਾਣ। ਵੱਖ ਵੱਖ ਇਹ ਜੋ ਰੰਗ ਚੁਣੇ ਗਏ, ਦਰਅਸਲ ਇਹਨਾਂ ਵੇਦਾਂ ਦਾ ਆਪਣਾ ਪ੍ਰਭਾਵ, ਇਹਨਾਂ ਵੇਦਾਂ ਦੀ ਆਪਣੀ ਵਿਚਾਰ, ਔਰ ਇਸ ਵਿਚਾਰ ਦੇ ਨਾਲ ਜੋ ਮਨੁੱਖ ਦੀ ਅੰਤਰ ਚੇਤਨਾ ਦੇ ਅੰਦਰ ਰੰਗ ਉਜਾਗਰ ਹੁੰਦੇ ਨੇ, ਹੂ ਬਹੂ ਉਸ ਤਰ੍ਹਾਂ ਦਾ ਰੰਗ ਬਾਹਰ ਧਾਰਨ ਕਰਨ ਦੀ ਆਗਿਆ ਕੀਤੀ ਗਈ। ਸ਼ਾਮ ਵੇਦ ਦੀ ਮੂਲ ਵਿਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਪ੍ਰਭੂ ਸਿਤੰਬਰ ਹੈ, ਸਾਫ ਹੈ, ਸੁਥਰਾ ਹੈ, ਚਿੱਟਾ ਹੈ, ਸਚਮੇ ਆਛੇ ਸਾਚ ਰਹੇ। ਉਹ ਸੱਚ ਦੇ ਚ ਟਿਕਿਆ ਹੋਇਆ ਔਰ ਸੱਚ ਹੀ ਹੈ। ਇਹ ਸ਼ਾਮ ਵੇਦ ਦੀ ਮੂਲ ਵਿਆਖਿਆ, ਸਭ ਕੋ ਸੱਚ ਸਮਾਵੇ, ਸਾਰਿਆਂ ਦੇ ਚ ਹੀ ਉਹ ਜੋ ਸੱਚ ਹੈ ਰਮਿਆ ਹੋਇਆ ਵਿਆਪਕ ਹੈ। ਇੱਥੇ ਤੱਕ ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸ਼ਾਮ ਵੇਦ ਦੀ ਮੂਲ ਵਿਆਖਿਆ। ਸਾਖੀਆਂ ਨੂੰ ਨਾ ਲਈਏ, ਅਣਗਿਣਤ ਕਹਾਣੀਆਂ ਨੂੰ ਨਾ ਲਈਏ, ਉਹਦੇ ਚ ਮੂਲ ਜਿਹੜੀ ਵਿਚਾਰ ਹੈ ਪ੍ਰਮਾਤਮਾ ਦੀ, ਸਾਹਿਬ ਕਹਿੰਦੇ ਨੇ ਉਹ ਇਹ ਹੈ, ਰਿਗ ਕਹੇ ਰਿਹਾ ਭਰਪੂਰ। ਰਿਗ ਕਹਿੰਦਾ ਹੈ ਰਿਗ ਵੇਦ ਕਿ ਪ੍ਰਮਾਤਮਾ ਭਰਪੂਰ ਹੈ, रमिया होया। ऋग्वेद तो प्रेरित होके परमात्मा का नाम पिया राम। ऋग्वेद का भी पहला अक्षर है रर्रा और ईश्वर का नाम पिया राम। सामवेद का पहला अक्षर है सस्सा, ईश्वर का नाम पिया सितंबर। यजुर्वेद का पहला अक्षर है यया, परमात्मा का नाम द्वापर प्रचलित होया यादम। और इसी तरीके नाल गुरु नानक देव जी महाराज इशारतन कहते ने अथर्वण वेद विच पहले है ऐड़ा हिंदुस्तान विच नाम प्रधान हो गया सी गुरु नानक देव जी महाराज दे वक्त अल्लाह जे विच ऐड़ा प्रथम है, जिस विच ऐड़ा पहले है। इशारा इस श्लोक विच गुरु नानक देव जी महाराज हू बहु यही कर रहे ने। आप कहने रिग कह रहा भरपूर, रिग कह रहा है कि ओ प्रभु भरपूर है, रमिया होया है। इस वास्ते जब रमिया होया है तो ओ राम है। राम नाम देवा मैं सूर, राम दा नाम तमाम देवी देवतावां देचो इंज है जिवें ओ सूरज है। बाकी देवी देवते तारे ने, स्यारे ने, ग्रह नक्षत्र ने, लेकिन सिरमोर प्रकाशमयी सूरज है राम, क्योंकि रमिया होया है, व्यापक है। नाए लईए पराछत जाए, राम दा नाम लेंदे आई पाप मिट जांदे ने, धब्बे मिट जांदे ने, जन्म जन्मांतरां दे संस्कार धुल जांदे ने, ऐसा ऋग्वेद कहिंदा है। नानक तो मोखंतर पाए, नाम लेंदे आ पराछत मिटदे ने और इस ढंग नाल मोक्ष गति दी प्राप्ति होंदी है। ऋग्वेद दा ए उपदेश ए संदेश। जुज में जोर छली चंद्रावल, कान कृष्ण जादम भया जुज। यजुर्वेद, यजुर्वेद दे समय परमात्मा दा नाम द्वापर युग दे प्रधान रहा जादम। यादवां दी कुल दे श्री कृष्ण जी होए। भारतीय धार्मिक परंपरा देते जैसे जैसे प्रभाव पे है और जिस जिस वेद का प्रभाव समय की गति अनुसार दिखाई देता है, गुरु नानक देव जी महाराज अपनी विचार शैली द्वारा इस श्लोक दे जो है प्रगट पे करते हैं। और इत्थों इंज भी जापदा है कि गुरु नानक देव जी महाराज का हर पक्ष का अपना अध्ययन सी और जीवन के हर पक्ष विच वो बड़ी बारीकियां नाल झात मारते हैं। जे कुरान विच आपने झात मारी है तो वेदां विच भी आपने झात मारी है। जे अरब देशां नूं बहुत गहराई नाल आपने वेख्या है तो हिंदुस्तान विच भी बड़ी बारीकियां नाल आपने वेख्या है कि धर्म किस रूप विच प्रचलित है और धर्म नूं किस रूप विच मनुखां ने कबूल किया होया है। साहिब कहिंदे ने द्वापर युग का प्रभाव, यजुर्वेद का प्रभाव, परमात्मा का नाम कान कृष्ण जादम भया, उहदा नाम यादम पै गया, कान्हा पै गया, कृष्ण पै गया। कृष्ण ने जादम ने की कौतक कीते। महाराज कहिंदे ने जोज में जोर छली चंद्रावल, चंद्रावल राधा दी चचेरी भैण, चंद्रभान दी लड़की सी, राधा ब्रिखभान दी लड़की है। चचेरी भैण होने दे नाते राधा और चंद्रावल दे स्नेह भी काफी सी, निकटता काफी सी, खून दा रिश्ता ते सी, प्रापसी प्यार भी काफी सी। कहिंदे ने श्री कृष्ण ने चंद्रावल नू जोर दे नाल छलिया, छल के लिया। इतिहास है और ऐसा कृष्ण लीला विच बकायदा दिखाया जांदा है और ए एक नाटकी ढंग दे नाल श्री कृष्ण जी चंद्रावल नू छल के लिया है। साहिब कहिंदे ने कि ओ जो द्वापर युग दे प्रधान नाम पै गया जादम, जादम दे कौतक धर्म ग्रंथ ए बयान करदे ने जुज में जोर छली चंद्रावल, जोर नाल जबर नाल चंद्रावल नू छल के लिया, परमात्मा का नाम पिया कान कृष्ण जाल। होर की कौतक कीते, पार जात गोपी लै आया बिंद्रा बन में रंग किया। सत्य भामा जो एक मुखी गोपी सी उदी प्रसन्नता लई उदे कहने इशारे ते स्वर्ग देचों पार जात दा वृक्ष लैंदा। पार जात वृक्ष बारे ऐसी एक मिथ है कि उदे थल्ले जो बैठ जाए जैसी भी मनोकामना करे वो वृक्ष उसकी पूरी कर दे। लिहाजा हिंदुस्तान दे तमाम धार्मिक ग्रंथां विच किसी न किसी रूप विच पार जात दा जिक्र है। पार जात एक वृक्ष इनू लियांदा श्री कृष्ण ने सत्य भामा दी प्रसन्नता लई जो गोपियां विचों एक मुखी गोपी है। पार जात गोपी लै आया बिंद्रावन में रंग किया और बिंद्रावन विच सत्य भामा राधिका होर अनेक गोपियां ते ग्वालियां दे समेत रास लीला रचाई। साहिब कहिंदे ने द्वापर युग दी ए प्रधानता। जब द्वापर युग दा मुखी रासलीला रचा रहे है तो जीवन ते ए प्रभाव पिया परमात्मा दी प्राप्ति लीला नाल होवेगी। इत्थों प्रचलित हो गई रासलीला। भारत दे कोने कोने विच रासलीला फैली और रासलीला दे आसरे ते लोगां ने समाधि लभनी चाही, परमात्मा नूं लभना चाया, परमात्मा तक पहुंचना चाया। साहिब श्री गुरु नानक देव जी महाराज दी अपनी एक सोचनी है जो आसा दीवार विच एक थां ते नहीं कई थां ते कह आए ने कि नचण कुदण मन का चाव नानक जिन मन भाव ते ना मन भाव। हकीकत सतगुरु कहिंदे ने कि एक मन दा परचावा हो सकदा है, समय नूं सफल करना नहीं है, जिंदगी नूं सफल करना नहीं है। थोड़ी जिया धार्मिक बिरतियां दी तृप्ति ते हो सकदी है, परम आनंद ते समाधि नहीं, क्योंकि इहदे च ध्यान बारमुखी करना पैंदा है। रासलीला दे च ध्यान नूं अखां दे राहीं बार छुटना पैंदा है, जदकि समाधि है ध्यान नूं अंतरमुखी करना, बिरती दा प्रवाह अंतरमुखी करना। रासलीला वेखी ही नहीं जा सकती जितने चिर तक ध्यान नूं मनुख बार ना करे। अखां दे राहीं बिरती दा प्रवाह बार ना जाए ते मनुख वेखेगा की कुछ भी जो है नहीं वेख सकेगा। ते जे ध्यान बाहर जा रहा है तो फिर गुरु नानक दा फैसला बाहर टोले सो भरम बुनाई। जो बिरती दा प्रवाह बाहर करके परम आनंद नूं लभदा है, समाधि नूं लभदा है, वो भरम दे च है, भुलेखे दे च है। बिरती दा प्रवाह अगर बाहर कीता जाएगा तो संसार दा बोध होवेगा, धन संपदा दा बोध होवेगा और पद पदार्थ दा बोध होवेगा, परमात्मा दा नहीं। परमात्मा दे बोध लई अंतर्मुखी होना लाजमी है। पर साहिब कहिंदे ने यजुर्वेद दे आसरे ते द्वापर युग दे च अपना ए जीवां दे प्रभाव और इस ढंग दे कौतक द्वापर युग दे च होए। कल में वेद अथर्वण हुआ ना खुदाई अलोक। अथर्वण वेद जे दे च ज्योतिष जादू टोने तांत्रिक इत्यादिक विचारा ने हर वेद देचों कुछ न कुछ निकलिया। आयुर्वेद चिकित्सा दा ज्ञान, संगीत दा ज्ञान, कविता दा ज्ञान, जादू टोणियां दा ज्ञान, ज्योतिष दा ज्ञान, तांत्रिक विद्या और इस देच वख वख तांत्रिक काला लाल या सफेद इस सारी विद्या वेदां दे नाहीं बार प्रचलित होई और हर एक एक विद्या नूं किसे मनुख ने खास अध्ययन करके प्रचलित कीता। साहिब कहिंदे ने अथर्वण वेद जिहड़ा है इस दा भी अपना प्रभाव भारत देश परमात्मा दा नां अल्लाह पै गया और होर जीव किस प्रभाव हेठ आए ने। कल में वेद अथर्वण हुआ ना खुदाई अलोभ है। ईश्वर दा नाम जिथे पहले राम सी, जादम सी, सितंबर सी, प्रधान हो गया अल्लाह खुदा। सतगुरु थे सितंबर राम जादम या खुदा दा भेद नहीं दस रहे। बिना नामां विच कुछ भेद है, अंतर है। साहिब दसदे ने जीवां दी सोचनी दे बदलन दे नाल नाल ईश्वर दे नाम बदलदे गए। ईश्वर दा सुभाव ही मनुख बदलंदा गया। ਤੇ ਜਦ ਮਨੁੱਖ ਨੇ ਆਪਣੇ ਸੁਭਾਅ ਦੇ ਮੁਤਾਬਕ ਹੀ ਈਸ਼ਵਰ ਨੂੰ ਢਾਲਣਾ ਚਾਹਿਆ ਤਾਂ ਫਿਰ ਕੁਦਰਤੀ ਗੱਲ ਹੈ ਉਸ ਤਰ੍ਹਾਂ ਦੀ ਰੂਪ ਸ਼ੈਲੀ ਧਰਮ ਦੀ ਜਗਤ ਵਿੱਚ ਬਣਨੀ ਸੀ। ਜਦਕਿ ਧਰਮ ਦੀ ਸਾਧਨਾ ਹੈ ਕਿ ਆਪਣੇ ਆਪ ਨੂੰ ਈਸ਼ਵਰ ਵਰਗਾ ਬਣਾ। ਧਰਮ ਦੀ ਇਹ ਸਾਧਨਾ ਨਹੀਂ ਕਿ ਈਸ਼ਵਰ ਨੂੰ ਤੂੰ ਆਪਣੇ ਵਰਗਾ ਬਣਾ। ਈਸ਼ਵਰ ਨੂੰ ਅਸੀਂ ਆਪਣੇ ਵਰਗਾ ਬਣਾ ਵੀ ਨਹੀਂ ਸਕਦੇ। ਅਗਰ ਈਸ਼ਵਰ ਸਾਡੇ ਵਰਗਾ ਬਣ ਸਕਦਾ ਹੈ ਔਰ ਸਾਡੇ ਕਰਤੱਵ ਨਾਲ ਹੀ ਬਣ ਸਕਦਾ ਹੈ ਤਾਂ ਈਸ਼ਵਰ ਸਾਥੋਂ ਵੱਡਾ ਨਹੀਂ ਹੈ, ਮਹਾਨ ਨਹੀਂ ਹੈ। ਹਾਂ, ਅਸੀਂ ਸਾਧਨਾ ਕਰਕੇ, ਮਿਹਨਤ ਕਰਕੇ ਔਰ ਈਸ਼ਵਰ ਦੀ ਕਿਰਪਾ ਦੁਆਰਾ ਈਸ਼ਵਰ ਵਰਗੇ ਬਣਨ ਦੇ ਸਮਰੱਥ ਹੋ ਸਕਦੇ ਹਾਂ। ਔਰ ਕਬੀਰ ਤੇ ਸਾਫ ਕਹਿੰਦੇ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ। ਹਰੀ ਦਾ ਭਗਤ ਐਸਾ ਚਾਹੀਦਾ ਹੈ ਜੈਸਾ ਕਿ ਹਰੀ ਆਪ ਹੈ, ਈਸ਼ਵਰ ਆਪ ਹੈ। ਨਾਮ ਖੁਦਾਈ ਅਲੋ ਭਇਆ, ਮਹਾਰਾਜ ਕਹਿੰਦੇ ਨੇ ਨਾਮ ਪ੍ਰਚਲਿਤ ਹੋਇਆ ਅੱਲਾ। ਅੱਜ ਕਰੀਬਨ ਕਰੀਬਨ ਇਹ ਨਾਮ ਸਮੁੱਚੀ ਦੁਨੀਆਂ ਵਿੱਚ ਬਹੁਗਿਣਤੀ ਵਿੱਚ ਉਜਾਗਰ ਹੈ। ਅਫਰੀਕਾ ਦੇ ਦੇਸ਼, ਅਰਬ, ਈਰਾਨ, ਅਫਗਾਨਿਸਤਾਨ, ਇੰਡੋਨੇਸ਼ੀਆ, ਮਲੇਸ਼ੀਆ, ਬੰਗਲਾਦੇਸ਼, ਪਾਕਿਸਤਾਨ ਔਰ ਹਿੰਦੁਸਤਾਨ ਵਿੱਚ ਵੀ ਕਾਫੀ ਤਾਦਾਦ। ਰਸਨਾ ਤੇ ਨਾਮ ਹੈ ਅੱਲਾ ਅੱਲਾ। ਸਾਹਿਬ ਕਹਿੰਦੇ ਨੇ ਇਹ ਸਮੇਂ ਦੇ ਮੁਤਾਬਕ ਈਸ਼ਵਰ ਦਾ ਇੱਕ ਨਾਮ ਪਿਆ, ਜੋ ਪਹਿਲੇ ਕੁਝ ਹੋਰ ਨਾਮ ਸਨ, ਇਹ ਨਾਮ ਸਮੇਂ ਦੇ ਅਨੁਸਾਰ ਪ੍ਰਚਲਿਤ ਹੋਇਆ। ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਦੇਸ਼ ਵਾਸੀਆਂ ਨੇ ਕੱਪੜੇ ਨੀਲੇ ਪਹਿਨ ਲੈਣੇ, ਹਰੇ ਰੰਗ ਦੇ ਜੋ ਹੈ ਪਹਿਨ ਲੈਣੇ, ਔਰ ਪਠਾਣ ਤੇ ਤੁਰਕ ਜਿਹੜੇ ਸਨ ਉਹਨਾਂ ਦਾ ਪਹਿਰਾਵਾ ਧਾਰਨ ਕਰਕੇ ਉਹਨਾਂ ਦੀ ਬੋਲੀ ਤੇ ਸ਼ੈਲੀ ਵੀ ਆਪਣੇ ਅਮਲ ਵਿੱਚ ਲਿਆਂਦੀ ਹੈ, ਆਪਣੇ ਜੀਵਨ ਦੇ ਜੋ ਹੈ ਲਿਆਂਦੀ ਹੈ। ਕਿਉਂਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਜੋ ਕੁਝ ਪ੍ਰਭਾਵ ਚੱਲ ਰਿਹਾ ਸੀ ਆਪ ਉਸ ਦਾ ਜ਼ਿਕਰ ਕਰਦੇ ਨੇ। ਚਾਰੇ ਵੇਦ ਹੋਏ ਸਚਿਆਰ, ਇਹ ਜਿਹੜੇ ਚਾਰ ਵੇਦ ਨੇ ਆਪਣੇ ਢੰਗ ਨਾਲ ਜੋ ਕੁਝ ਇਹਨਾਂ ਨੇ ਆਖਿਆ, ਜਿਹੜੀ ਵਿਚਾਰ ਹੈ ਉਹ ਸੱਚੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਖੂਬੀ ਹੈ ਕਿ ਆਪ ਕਿਸੇ ਵੀ ਧਰਮ, ਧਰਮ ਗ੍ਰੰਥ ਤੇ ਧਾਰਮਿਕ ਰਹਿਬਰ ਦੀ ਨਿੰਦਾ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਦੇ ਤੇ ਇਹ ਵਾਕ ਨੇ, ਵੇਦ ਕਤੇਬ ਕਹੋ ਮਤ ਝੂਠੇ। ਨਾ ਤੂੰ ਕਤੇਬਾਂ ਨੂੰ ਝੂਠਾ ਆਖ, ਨਾ ਤੂੰ ਵੇਦਾਂ ਨੂੰ ਝੂਠਾ ਆਖ। ਝੂਠਾ ਕੌਣ ਹੈ? ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜੋ ਇਹਨਾਂ ਦੀ ਸਹੀ ਵਿਚਾਰ ਨਹੀਂ ਕਰਦਾ ਬਸ ਉਹੀ ਝੂਠਾ ਹੈ, ਵਾਸਤਵਿਕ ਉਹੀ ਝੂਠਾ ਹੈ। ਹਰ ਧਰਮ ਗ੍ਰੰਥ ਵਿੱਚ ਕੁਝ ਖੂਬੀਆਂ ਮਿਲਣਗੀਆਂ, ਹਰ ਧਰਮ ਗ੍ਰੰਥ ਵਿੱਚ ਕੁਝ ਸੱਚ ਦੀ ਪ੍ਰੇਰਣਾ ਮਿਲੇਗੀ, ਪਰ ਜੋ ਪ੍ਰੇਰਣਾ ਲੈਣਾ ਹੀ ਨਹੀਂ ਚਾਹੁੰਦੇ ਉਹ ਔਗੁਣ ਲੱਭ ਲੈਣਗੇ। ਕਹਿੰਦੇ ਨੇ ਇੱਕ ਦੋਸਤ ਹੈ ਤਾਂ ਦੋਸਤ ਵਿੱਚ, ਮਿੱਤਰ ਵਿੱਚ ਔਗੁਣ ਵੇਖਣੇ ਬੜੇ ਔਖੀ ਗੱਲ ਹੈ, ਨਹੀਂ ਵੇਖ ਸਕਦਾ, ਦਿਖਾਈ ਨਹੀਂ ਦਿੰਦੇ। ਉਹ ਮਿੱਤਰ ਜਦ ਕੱਲ ਦੁਸ਼ਮਣ ਬਣ ਗਿਆ ਤਾਂ ਹੁਣ ਉਸ ਵਿੱਚ ਗੁਣ ਨਹੀਂ ਦਿਖਾਈ ਦਿੰਦੇ, ਦ੍ਰਿਸ਼ਟੀ ਬਦਲ ਗਈ, ਵੇਖਣ ਦਾ ਢੰਗ ਬਦਲ ਗਿਆ। ਹੁਣ ਉਸ ਨੂੰ ਇੱਕ ਵੀ ਗੁਣ ਨਹੀਂ ਦਿਖਾਈ ਦਿੰਦਾ, ਔਗਣ ਹੀ ਔਗਣ, ਚਰਚਾ ਵੀ ਕਰਦਾ ਹੈ ਔਗਣਾਂ ਦੀ। ਪਰ ਜਦ ਉਹ ਮਿੱਤਰ ਸੀ ਗੁਣ ਹੀ ਗੁਣ ਦਿਖਾਈ ਦਿੰਦੇ ਸਨ, ਔਗਣ ਦਿਖਾਈ ਨਹੀਂ ਦਿੰਦੇ ਸਨ। ਜਦ ਘਿਰਣਾ ਭਰੀ ਦ੍ਰਿਸ਼ਟੀ ਦੇ ਨਾਲ ਕੋਈ ਮਨੁੱਖ ਕਿਸੇ ਧਾਰਮਿਕ ਗ੍ਰੰਥ ਨੂੰ, ਧਾਰਮਿਕ ਰਹਿਬਰ ਨੂੰ ਜਾਂ ਧਰਮ ਨੂੰ ਵੇਖਦਾ ਹੈ ਤਾਂ ਉਸ ਨੂੰ ਕੋਈ ਗੁਣ ਨਹੀਂ ਦਿਖਾਈ ਦਿੰਦਾ। ਜਦ ਵਿਚਾਰ ਤੇ ਤਟਸਥ ਬਕਾਇਦਾ ਇਸ ਬਿਰਤੀ ਨਾਲ ਜਦ ਦੇਖਦਾ ਹੈ ਤਾਂ ਹਰ ਧਰਮ ਗ੍ਰੰਥ ਵਿੱਚ ਕੁਝ ਖੂਬੀਆਂ, ਕੁਝ ਮਹਾਨ ਗੱਲਾਂ, ਕੁਝ ਜੀਵਨਦਾਈ ਗੱਲਾਂ ਉਹਨੂੰ ਦਿਖਾਈ ਦਿੰਦੀਆਂ ਨੇ। ਔਰ ਹਰ ਧਰਮ ਗ੍ਰੰਥ ਨੂੰ ਦਰਅਸਲ ਵਿਚਾਰ ਦ੍ਰਿਸ਼ਟੀ ਨਾਲ ਹੀ ਪੜ੍ਹਨਾ ਚਾਹੀਦਾ ਹੈ, ਵੇਖਣਾ ਚਾਹੀਦਾ ਹੈ ਤੇ ਸੁਣਨਾ ਚਾਹੀਦਾ ਹੈ। ਸਾਹਿਬ ਕਹਿੰਦੇ ਚਾਰੇ ਵੇਦ ਹੋਏ ਸਚਿਆਰ, ਆਪਣੀ ਥਾਂ ਤੇ ਚਾਰੇ ਵੇਦ ਸਚਿਆਰ ਹੋਏ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ। ਮਹਾਰਾਜ ਕਹਿੰਦੇ ਇਹਨਾਂ ਨੂੰ ਜਿਹੜੇ ਪੜ੍ਹਨ ਵਾਲੇ ਸਨ, ਗੁਣ ਵਾਲੇ ਸਨ, ਉਹ ਅੱਛੀਆਂ ਅੱਛੀਆਂ ਸੁੰਦਰ ਸੁੰਦਰ ਯੁਕਤੀਆਂ ਤੇ ਉਕਤੀਆਂ ਦੇ ਮਾਲਕ ਸਨ, ਵਿਚਾਰ ਦੇ ਮਾਲਕ ਸਨ। ਪਰ ਮਹਾਰਾਜ ਕਹਿੰਦੇ ਮੋਕਸ਼ ਕਿਵੇਂ ਪ੍ਰਾਪਤ ਹੋਵੇ, ਮੁਕਤੀ ਕਿਵੇਂ ਪ੍ਰਾਪਤ ਹੋਵੇ? ਭਾਵ ਭਗਤ ਕਰ ਨੀਚ ਸਦਾਏ, ਤੋ ਨਾਨਕ ਮੋਖ ਅੰਤਰ ਪਾਏ। ਭਾਵਨਾ ਨਾਲ ਹਿਰਦਾ ਭਿਜਿਆ ਹੋਵੇ ਤੇ ਭਾਵ ਪੂਰਤ ਪ੍ਰਭੂ ਦੀ ਬੰਦਗੀ ਕੀਤੀ ਜਾਏ ਤਾਂ ਹੀ ਪਰਮਾਤਮਾ ਵੱਲੋਂ ਮੋਖ ਦੀ ਪ੍ਰਾਪਤੀ ਹੋਵੇਗੀ ਤੇ ਫਿਰ ਨਾਲੇ ਸਦਵਾਵੇ ਆਪਣੇ ਆਪ ਨੂੰ ਨੀਚ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤਿ ਨੀਚ, ਨਾਨਕ ਤਿਨਕੇ ਸੰਗ ਸਾਥ ਵਡਿਆਂ ਸੋਂ ਕਿਆ ਨਾ। ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬੁਲਾਓ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਥੀ ਰਾਖੋ ਸਰਮਾ। ਨਾ ਹੋ ਜਤੀ ਸਤੀ ਨਹਿ ਪੜਿਆ ਮੂਰਖ ਮੁਗਦਾ ਜਨਮ ਭਇਆ, ਪ੍ਰਣਤ ਨਾਨਕ ਤਿਨਕੀ ਸਰਨਾ ਜਿਨ ਤੋ ਨਾਹੀ ਵਿਸਰਿਆ। ਇਸ ਤਰ੍ਹਾਂ ਦੇ ਸਤਿਗੁਰਾਂ ਦੇ ਇਹ ਬੋਲ ਨਿਰਮਾਣਤਾ ਦੇ ਨਾਲ ਭਰੇ ਹੋਏ, ਗਰੀਬੀ ਦੇ ਨਾਲ ਭਰੇ ਹੋਏ, ਸਤਿਗੁਰ ਦਾ ਇਹ ਮੂਲ ਉਪਦੇਸ਼ ਭਾਵ ਭਗਤ ਕਰ ਨੀਚ ਸਦਾਏ ਤਉ ਨਾਨਕ ਮੋਖ ਅੰਤਰ ਪਾਏ ਪੌੜੀ। ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲੀਏ ਖਸਮ ਸਮਾਰਿਆ। ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ ਅਸੀਂ ਸਤਿਗੁਰੂ ਤੋਂ, ਜਿਹਨੂੰ ਮਿਲ ਕੇ ਜਿਹਦੇ ਕੋਲ ਬੈਠ ਕੇ ਖਸਮ ਦੀ ਸੰਭਾਲ ਹੋਈ, ਖਸਮ ਦਾ ਪਤਾ ਚੱਲਿਆ, ਮਾਲਕ ਦਾ ਪਤਾ ਚੱਲਿਆ ਕਿ ਵਾਸਤਵਿਕ ਮਾਲਕ ਕੌਣ ਹੈ, ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ ਕੌਣ ਹੈ, ਇਹ ਸਤਿਗੁਰ ਤੋਂ ਪਤਾ ਚੱਲਿਆ, ਅਸੀਂ ਉਸ ਤੋਂ ਕੁਰਬਾਨ ਜਾਂਦੇ ਹਾਂ, ਅਸੀਂ ਉਸ ਤੋਂ ਸਦਕੇ ਜਾਂਦੇ ਹਾਂ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ, ਜਿਸਨੇ ਆਪਣੇ ਉਪਦੇਸ਼ ਦੁਆਰਾ ਆਪਣੀ ਸਿੱਖਿਆ ਦੁਆਰਾ ਅੱਖਾਂ ਵਿੱਚ ਐਸਾ ਸੁਰਮਾ ਪਾਇਆ, ਐਸਾ ਮਮੀਰਾ ਪਾਇਆ, ਇਨੀ ਨੇਤਰੀ ਜਗਤ ਨਿਹਾਲਿਆ, ਫਿਰ ਅਸੀਂ ਇਨ੍ਹਾਂ ਅੱਖਾਂ ਦੇ ਨਾਲ ਜਗਤ ਦੀ ਅਸਲੀਅਤ ਵੇਖ ਲਈ, ਜਗਤ ਦੀ ਹਕੀਕਤ ਵੇਖ ਲਈ। ਇਹ ਜਗਤ ਕੀ ਹੈ? ਜਗਤ ਜੋ ਕੁਛ ਦਿਖਾਈ ਦੇ ਰਿਹਾ ਹੈ ਇਹ ਕੁਛ ਨਹੀਂ ਹੈ, ਜੋ ਇਹ ਜਾਣੋ ਸੋ ਇਹ ਨਾ। ਭਗਤ ਕਬੀਰ ਕਹਿੰਦੇ ਨੇ ਜੋ ਕੁਛ ਤੁਹਾਨੂੰ ਦਿਖਾਈ ਦੇ ਰਿਹਾ ਔਰ ਜੋ ਕੁਛ ਤੁਸੀਂ ਜਾਣਦੇ ਹੋ ਇਹ ਨਹੀਂ ਹੈ। ਸਾਹਿਬਾਂ ਦਾ ਵੀ ਇਹੀ ਫਰਮਾਨ ਕਿ ਜੋ ਕੁਛ ਤੁਸੀਂ ਜਗਤ ਬਾਰੇ ਆਪਣੀ ਸੋਚਰੀ ਰੱਖਦੇ ਹੋ ਜਗਤ ਇਹ ਕੁਛ ਨਹੀਂ ਹੈ। ਜਗਤ ਦੀ ਹਕੀਕਤ ਦਾ ਉਦੋਂ ਪਤਾ ਚੱਲਦਾ ਹੈ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ। ਅੰਜਨ ਸੁਰਮਾ, ਅੰਜਨ ਮਮੀਰਾ, ਜਿਸਨੇ ਗਿਆਨ ਦਾ ਸੁਰਮਾ ਗਿਆਨ ਦਾ ਮਮੀਰਾ ਅੱਖਾਂ ਵਿੱਚ ਪਾਇਆ, ਅੱਖਾਂ ਖੁੱਲ ਗਈਆਂ ਔਰ ਐਸੀਆਂ ਖੁੱਲੀਆਂ ਕਿ ਇਨੀ ਨੇਤਰੀ ਜਗਤ ਨਿਹਾਲਿਆ, ਫਿਰ ਅਸੀਂ ਇਨ੍ਹਾਂ ਅੱਖਾਂ ਦੇ ਨਾਲ ਜਗਤ ਦੀ ਅਸਲੀਅਤ ਵੇਖ ਲਈ। ਜਗਤ ਨੂੰ ਅਸੀਂ ਵੀ ਵੇਖਦੇ ਹਾਂ, ਜਗਤ ਦੀ ਅਸਲੀਅਤ ਨਹੀਂ ਦਿਖਾਈ ਦਿੰਦੀ। ਅਸਲੀਅਤ ਉਦੋਂ ਦਿਖਾਈ ਦਿੰਦੀ ਹੈ ਜਦ ਗੁਰੂ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾਉਂਦਾ ਹੈ, ਫਿਰ ਬ੍ਰਿਕਸ਼ ਕੁਛ ਹੋਰ ਦਿਖਾਈ ਦਿੰਦੇ ਨੇ, ਫਿਰ ਮਨੁੱਖ ਕੁਛ ਹੋਰ ਦਿਖਾਈ ਦਿੰਦੇ ਨੇ, ਫਿਰ ਇਹ ਗ੍ਰਹਿ ਨਛੱਤਰ ਸੂਰਜ ਚੰਦ ਤਾਰੇ ਸਾਨੂੰ ਕੁਛ ਹੋਰ ਦਿਖਾਈ ਦਿੰਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਦੀ ਅੱਖਾਂ ਵਿੱਚ ਗਿਆਨ ਦਾ ਸੁਰਮਾ ਹੈ, ਆਪ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਏਕ ਅਨੇਕ ਵਿਆਪਕ ਪੂਰ ਜਤ ਦੇਖੋ ਤਤ ਸੋਈ। ਮੈਂ ਤੇ ਜਿੱਧਰ ਦੇਖਦਾ ਉਹ ਇੱਕ ਹੀ ਵਿਆਪਕ ਹੈ ਔਰ ਸਭ ਕੁਛ ਗੋਬਿੰਦ ਹੀ ਹੈ। ਇਹ ਤਾਂ ਹੀ ਹੋ ਸਕਦਾ ਹੈ ਕਿ ਗਿਆਨ ਦਾ ਸੁਰਮਾ ਅੱਖਾਂ ਵਿੱਚ ਹੋਵੇ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਹਾ। ਉਸ ਮਾਲਕ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਦੀ ਇਬਾਦਤ ਵਿੱਚ ਜੁਟੇ ਹੋਏ ਨੇ, ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੇ, ਪੋਖਰ ਨੀਰ ਵਿਰੋਲੀਏ ਮਾਖਣ ਨਹੀਂ ਦੀਸੇ। ਬਈ ਨੌਕਰ ਦੀ ਸੇਵਕ ਦੀ ਤੇ ਸੇਵਾ ਕਰ ਰਿਹਾ ਤੇ ਮਾਲਕ ਦਿਖਾਈ ਨਹੀਂ ਦੇ ਰਿਹਾ। ਚੇਰੀ ਕੀ ਸੇਵਾ ਕਰੇ, ਚੇਲੇ ਦੀ ਸੇਵਾ ਪਿਆ ਕਰਦਾ, ਠਾਕੁਰ ਨਹੀਂ ਦੀਸੇ, ਮਾਲਕ ਦਿਖਾਈ ਨਹੀਂ ਦਿੰਦਾ, ਮਾਲਕ ਦਾ ਪਤਾ ਹੀ ਨਹੀਂ, ਮਾਲਕ ਦਾ ਬੋਧ ਹੀ ਨਹੀਂ। ਪੋਖਰ ਨੀਰ ਵਿਰੋਲੀਏ ਮਾਖਣ ਨਹੀਂ ਦੀਸੇ। ਮਟਕੀ ਦੇ ਚ ਅਗਰ ਪਾਣੀ ਪਾ ਕੇ ਰਿੜਕੀ ਹੈ ਤਾਂ ਮੱਖਣ ਥੋੜੀ ਨਿਕਲਣਾ, ਪਾਣੀ ਨੂੰ ਰਿੜਕ ਕੇ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਵੀ ਕੁਝ ਐਸਾ ਹੀ ਫਰਮਾਨ ਪੈ ਕਰਦੇ ਨੇ ਕਿ ਜਗਤ ਦਹੀ ਦੇ ਭੁਲੇਖੇ ਚ ਅਧਿਕਤਰ ਪਾਣੀ ਹੀ ਰਿੜਕ ਰਿਹਾ। ਇਹਨੂੰ ਕਬੀਰ ਵੀ ਕਹਿੰਦੇ ਨੇ, ਐਸੋ ਅਚਰਜ ਦੇਖਿਓ ਕਬੀਰ ਦਦਕੇ ਭੋਲੇ ਬਿਰੋਲੇ ਨੀਰ। ਮੈਂ ਅਚਰਜ ਵੇਖਿਆ ਸੰਸਾਰ ਵਿੱਚ ਕਿ ਦੁਨੀਆਂ ਦਹੀ ਦੇ ਭੁਲੇਖੇ ਚ ਪਾਣੀ ਜੋ ਹੈ ਰਿੜਕ ਰਹੀ ਹੈ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਹਾ। ਮਾਲਕ ਨੂੰ ਛੱਡ ਕੇ ਜੋ ਦੂਜਿਆਂ ਦੀ ਬੰਦਗੀ ਦੇ ਜੋ ਹੈ ਲੱਗੇ ਹੋਏ ਨੇ, ਆਖਿਰ ਇਹ ਵਣ ਜਾ ਰਹੇ ਇੱਕ ਦਿਨ ਬਹੁ ਸਾਗਰ ਵਿੱਚ ਡੁੱਬ ਜਾਂਦੇ ਨੇ, ਗਰਕ ਹੋ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਵਿਰਲੇ ਕਿਨੇ ਵਿਚਾਰਿਆ, ਕਿਸੇ ਵਿਰਲੇ ਨੇ ਆਪਣੀ ਵਿਚਾਰ ਵਿੱਚ ਇਹ ਗੱਲ ਲਿਆਂਦੀ ਹੈ ਕਿ ਸਤਿਗੁਰੂ ਬੋਹਤ ਹੈ, ਸਤਿਗੁਰੂ ਜਹਾਜ਼ ਹੈ, ਇਹਦੇ ਵਿੱਚ ਬੈਠ ਕੇ ਪਾਰ ਹੋਇਆ ਜਾ ਸਕਦਾ ਹੈ। ਜੀਵਨ ਵਿੱਚ ਕੋਈ ਵਿਰਲਾ ਹੀ ਇਸ ਵਿਚਾਰ ਨੂੰ ਲਿਆਉਂਦਾ, ਕਰ ਕਿਰਪਾ ਪਾਰ ਉਤਾਰਿਆ, ਜਿਸ ਦੇ ਉੱਤੇ ਬਖਸ਼ਿਸ਼ ਹੋ ਜਾਏ ਅਕਾਲ ਪੁਰਖ ਦੀ, ਜਿਸ ਦੇ ਉੱਤੇ ਰਹਿਮਤ ਹੋ ਜਾਏ, ਉਹਨੂੰ ਸਤਿਗੁਰੂ ਬੋਹਤ ਦੀ ਪ੍ਰਾਪਤੀ ਹੋ ਜਾਂਦੀ ਹੈ, ਔਰ ਕਿਰਪਾ ਦੁਆਰਾ ਅਕਾਲ ਪੁਰਖ ਦੀ ਉਹ ਪਾਰ ਉਤਰ ਜਾਂਦਾ ਹੈ, ਪਰਮ ਆਨੰਦ ਦੀ ਪ੍ਰਾਪਤੀ ਕਰ ਲੈਂਦਾ, ਸਮਾਧੀ ਦੀ ਪ੍ਰਾਪਤੀ ਕਰ ਲੈਂਦਾ। 13ਵੀਂ ਪੌੜੀ ਵਿੱਚ ਸਤਿਗੁਰੂ ਦੇਵ ਜੀ ਮਹਾਰਾਜ ਮੂਲ ਗੱਲ ਜਿਹੜੀ ਦੱਸਦੇ ਨੇ ਉਹ ਇਹ ਕਿ ਸਤਿਗੁਰ ਇੱਕ ਜਹਾਜ਼ ਹੈ, ਜਿਹਦੇ ਚ ਬੈਠ ਕੇ ਅਸੀਂ ਪਾਰ ਹੋਣਾ, ਤੇ ਸਤਿਗੁਰ ਇੱਕ ਗਿਆਨ ਹੈ। ਤੋ ਆਪਣੇ ਸੁਭਾਅ ਨੂੰ ਇੱਕ ਪਾਸੇ ਰੱਖ ਕੇ ਗੁਰੂ ਦਾ ਸੁਭਾਅ ਤੇ ਅਕਾਲ ਪੁਰਖ ਦਾ ਸੁਭਾਅ ਪ੍ਰਾਪਤ ਕਰਨਾ ਹੈ। ਅਕਾਲ ਪੁਰਖ ਨੂੰ ਵੇਖ ਸਕਾਂਗੇ, ਅਕਾਲ ਪੁਰਖ ਦੇ ਸੁਭਾਅ ਨਾਲ ਗੁਰੂ ਨੂੰ ਸਮਝ ਸਕਾਂਗੇ, ਗੁਰੂ ਦੀ ਜੋ ਹੈ ਵਿਚਾਰ ਨਾਲ। ਤੋ ਆਪ ਕਹਿੰਦੇ ਨੇ ਗੁਰੂ ਇੱਕ ਬੋਹਤ ਹੈ, ਇਹਦੇ ਚ ਬੈਠੋ, ਬਹੁ ਸਾਗਰ ਤੋਂ ਪਾਰ ਹੋਵੋ, ਪਰਮ ਧਾਮ ਵਿੱਚ ਪਹੁੰਚੋ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

जाप पाद सच रुगाद सच है भी सच नानक होसी।

ਅੱਖਰ ਹਰ ਮਨ ਬਸ ਨਾਨਕ ਹੋਤ ਕਹਾ ਪੁੱਛ ਪ੍ਰਭ ਬੁੱਧ ਹਮਾਰੀ ਵਰਣਨ ਸਕੈ ਮਹਿਮਾ ਜੋ ਤੁਹਾਰੀ।

परम सत्कार जो गुरु रूप साध संग जी वाहिगुरु जी का वाहिगुरु जी की फतेह। तांता दे जोग हो आप सर्वत माई भाई जो श्रद्धा प्रेम दे नाल श्री गुरु ग्रंथ साहिब महाराज जी दे सतखंडी दरबार दियां हाजरियां भर रहे। सब तो वड्डे भाग गुरसिखां दे, सब तो वड्डे केड़े गुरसिखां दे जो गुर चरणी सिख पढ़ते, जो गुरु दे चरणा विच सिख आउंदे ने। श्री गुरु ग्रंथ साहिब महाराज सब तो वड्डे भाग ते आप वड़ भागी हो, जिन्ना समा सतगुरु बख्शदे ने। साहिब श्री गुरु गोबिंद सिंह महाराज जी दे श्री मुख तो तुरपी बाणी दा इलहान जो सारे विश्व दे कल्याण वास्ते खत्री ब्राह्मण सूद वैस उपदेश क्यों वरना को संज, बाबे तारे चार चक नौ खंड पृथ्वी सच्चा टोआ, सारे संसार दे उधार वास्ते जो कल्याणकारी गुरु उपदेश गुर शब्द बख्शिया है। श्री रवालसर साहब जी की पवित्र धरती महान अकठ है। बोधी धर्म मनण वाले जैनी वीर जोगी सिद्ध पौन आहारी महापुरख बाई धार राजे श्री गुरु गोबिंद सिंह महाराज जी के सन्मुख बैठे ने, जिन्हां दे सवालों का जवाब, जिन्हां दी शंका निवृत्त करन वास्ते श्री गुरु गोबिंद सिंह महाराज जी ने ये दस सवैये उचारण किए ने। रवालसर साहब की धरती उन्हां राजिया ने सवाल किया सी, महाराज असी उच्चिया जातियां वाले राजे महाराजे पवित्रता रखण वाले सुच संजम रखण वाले जोगी ने आख्या असी जोग मत विच, बोधियां ने आख्या बोध धर्म के नियमों अनुसार, जैनी महापुरख बैठे सी जो बड़ी सुचम रखते हैं कि असी अमृत नहीं छकांगे क्योंकि अमृत तुसी छोटिया श्रेणियां नूं कठा छका दो, जे सानू अमृत छकाउणा है ता जुदा बाटा तैयार करो, असी नीवियां जातां दे नाल इक जगह ना पी सकदे हैं ना खा सकदे हैं ना बैठ सकदे हैं। बड़ी जात पात का गुरमुख प्यारे अवखेप सी, तुसी तां अखीं वेख्या हिंदुस्तान विच ये जिन्हां नूं अजकल हरिजन कहा जांदा है, मौजूदा सरकारां ने नौ हरिजन रख दिता, वाल्मीकि वीर ने साडे, रविदासीए वीर ने साडे, इन्हां नूं हरिजन कह दिता। पर दुख दी गल, त्रेते युग विच श्री राम जी महाराज दे युग विच किसे ने हरिजन ना आखिया, द्वापर युग विच श्री कृष्ण भगवान सोलह कला अवतार आए किसे ने इन्हां नूं हरि दा जन ना आखिया, कलयुग दे विच बथेरे अवतार आए। ये वहम विच ना पैण के तुहानूं सरकार ने हरिजन बनाया, जे तुहानूं हरि दे जन बनाउण वाला कोई ओ इको एक श्री गुरु नानक देव महाराज जिन्हां ने जात पात का बंधन तोड़िया, इथे तक तोड़ दिता आ जगत गुरु सृष्टि गुरु शब्द गुरु श्री गुरु ग्रंथ साहिब जी साडे इष्ट साडे सामने हैं, इथे तक ऊंचा चुकिया जिथे गुरु नानक नूं मत्था टेक हुंदा, कबीर नूं भी नाल टेक हुंदा, जिथे गुरु ग्रंथ साहिब विच गुरु अंगद देव बैठे रविदास भी नाल बैठा, जिथे गुरु ग्रंथ साहिब विच गुरु अमरदास जी बैठे ने उत्थे सैन लाई भी बैठा, जिथे गुरु ग्रंथ साहिब विच गुरु रामदास जी बैठे ने उत्थे गुरमुख प्यारे हो नाल ही ब्राह्मण त्रिलोचन भी बैठा, जिथे गुरु तेग बहादुर बैठे ने उत्थे बाल्मीक भी बैठा। वो होर दी तां गल छड्डो,
ਇੱਥੇ ਕਸਾਈਆਂ ਨੂੰ ਵੀ ਜਗ੍ਹਾ ਦੇ ਦਿੱਤੀ। ਖੱਤਰੀ ਬ੍ਰਾਹਮਣ ਸੂਦ ਵੈਸ ਚਾਰੇ ਵਰਨ ਸੀ ਸਾਡੇ, ਮਹਾਰਾਜ ਨੇ ਚਾਰਾਂ ਨੂੰ ਜਗ੍ਹਾ ਦਿੱਤੀ। ਜਾਤ ਜਨਮ ਨਾ ਪੁੱਛੀਏ, ਸੱਚ ਕਰ ਲਿਓ ਸਮਾਏ, ਜਨਮ ਤੋਂ ਕਿਸੇ ਦੀ ਜਾਤ ਨਹੀਂ ਪੁੱਛਣੀ। ਵੇਦ ਵਿੱਚ ਇੱਕ ਸ਼ਲੋਕ ਆਉਂਦਾ ਜਿਹਨੂੰ ਤੁਸੀਂ ਸੁਰਤੀ ਕਹਿੰਦੇ ਹੋ। ਵੇਦ ਕਹਿੰਦਾ ਜਨਮ ਜਾਇਤੀ ਸ਼ੂਦਰੰਗ ਸੰਸਕਾਰ ਆਦਿ ਬੀਜ ਉੱਚਤੇ ਬ੍ਰਹਮ। ਜਿਹੜੇ ਬ੍ਰਾਹਮਣ ਲੋਕ ਅੱਜ ਖੁਦ ਜਾਤ ਪਾਤ ਮੰਨਦੇ ਨੇ, ਉਹਨਾਂ ਦਾ ਸਭ ਤੋਂ ਸ੍ਰੇਸ਼ਟ ਗ੍ਰੰਥ ਕਹਿੰਦਾ ਹੈ ਜਨਮ ਜਾਇਤੀ ਸ਼ੂਦਰੰਗ, ਕਿ ਜਨਮ ਤੋਂ ਸਾਰੇ ਹੀ ਸ਼ੂਦਰ ਨੇ, ਜਿਹਨੇ ਵੀ ਜਨਮ ਲਿਆ ਉਹ ਸ਼ੂਦਰ। ਜਨਮ ਜਾਇਤੀ ਸ਼ੂਦਰੰਗ ਸੰਸਕਾਰ ਆਦਿ ਬੀਜ ਉੱਚਤੇ, ਉਹਦੇ ਵਿਚਾਰ ਉਹਨੂੰ ਉੱਚਾ ਕਰਨਗੇ। ਕੋਈ ਜਾਤ ਜਨਮ ਤੋਂ ਉੱਚਾ ਨਹੀਂ ਬੰਦੇ ਨੂੰ ਕਰਦੀ। ਰਾਵਣ ਵਰਗੀ ਉੱਚੀ ਸ਼੍ਰੇਣੀ ਬ੍ਰਾਹਮਣਾਂ ਦੇ ਜੰਮਿਆ, ਚਾਰ ਵੇਦ ਛੇ ਸ਼ਾਸਤਰ ਉਹਦੇ ਜ਼ਬਾਨੀ ਯਾਦ, ਤੇ ਕਰਤੂਤ ਕੀ ਕੀਤੀ ਹੈ ਸਾਰੀ ਦੁਨੀਆ, ਰਹਿੰਦੀ ਦੁਨੀਆ ਤੱਕ ਬੁੱਤ ਬਣਾ ਬਣਾ ਕੇ ਆਏ ਸਾਲ ਸਾੜਦੀ ਰਹੂਗੀ। ਤੇ ਗੁਰਮੁਖ ਪਿਆਰਿਓ ਅਜਾਮਲ ਕਿਤਨੇ ਉੱਚੇ ਘਰਾਣੇ ਵਿੱਚ ਜੰਮੇ ਆ। ਬ੍ਰਾਹਮਣ ਸੀ ਪਰ ਉਹਨੇ ਕਰਮ ਮਾੜਾ ਕੀਤਾ। ਉਹ ਦਰਬਾਰ ਮੀਕ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਉਹ ਦੁਨੀਆ ਦੀ ਨਿਗਾਹ ਵਿੱਚ ਨੀਵੀਂ ਜਾਤਾਂ ਵਿੱਚ ਜੰਮੇ, ਪਰ ਜਿਸ ਨੀਤ ਕੋ ਕੋਏ ਨਾ ਜਾਣੇ, ਨਾਮ ਜਪ ਤੋਂ ਚੌਂ ਕੁੰਟ ਮਾਨੇ। ਹਰ ਚਾਰੇ ਕੁੰਟਾਂ ਵਿੱਚ ਅੱਜ ਉਹਨਾਂ ਨੂੰ ਸਿੱਜਦੇ ਹੋ ਰਹੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਲਾਨ ਕਰ ਦਿੱਤਾ ਕਿਸੇ ਦੀ ਜਾਤ ਤੋਂ ਜਨਮ ਤੋਂ ਜਾਤ ਨਹੀਂ ਮੰਨਣੀ, ਉਹਦੇ ਕਰਮ ਤੋਂ ਜਾਤ ਮੰਨਣੀ। ਦਾਸ ਹੁਣ ਇੱਥੇ ਕਥਾ ਕੀਰਤਨ ਕਰਦਾ, ਤੁਸੀਂ ਰਾਗੀ ਕਥਾ ਬਾਅਦ ਚ ਕਹਿ ਦੋਗੇ। ਮੈਂ ਇੱਥੇ ਬੱਸ ਵਿੱਚ ਡਰਾਈਵਰੀ ਕਰਨ ਲੱਗ ਜਾਵਾਂ, ਮੈਨੂੰ ਇਹ ਡਰਾਈਵਰ ਕਹੋਗੇ। ਖੇਤ ਵਿੱਚ ਹਲ ਵਾਹੁਣ ਲੱਗਾ, ਮੈਨੂੰ ਕਿਸਾਨ ਕਹਿ ਦੋਗੇ। ਕਿਤੇ ਰੇਡੀਓ ਸ਼ੇਕ ਤੇ ਬੈਠ ਕੇ ਟਾਂਕੇ ਲਾਉਣ ਲੱਗ ਜਾ, ਮੈਨੂੰ ਮਿਸਤਰੀ ਕਹਿਣ ਲੱਗ ਜਾਓਗੇ, ਕਾਰੀਗਰ ਕਹਿਣ ਲੱਗ ਜਾਓਗੇ। ਕਿਤੇ ਰੱਖ ਕੇ ਦੋ ਕੁ ਡਰੰਮ ਚਾਰ ਡੱਬੇ ਰੰਗ ਦੇ, ਤੁਹਾਡੀਆਂ ਪੱਗਾਂ ਰੰਗਣ ਲੱਗ ਜਾਵਾਂ, ਮੈਨੂੰ ਇਹ ਲਲਾਰੀ ਕਹੋਗੇ। ਕਿਤੇ ਫਲਾਉ ਰਿਹਾ ਜਗਰਾਮਾ, ਮੈਂ ਜੁੱਤੀਆਂ ਕੱਢਣ ਲੱਗ ਜਾਵਾਂ, ਮੈਨੂੰ ਇਹ ਮੋਚੀ ਕਹੋਗੇ। ਫਿਰ ਮੇਰੀ ਜਾਤ ਕਿੱਥੇ ਗਈ? ਜਿਨ੍ਹਾਂ ਦਾ ਮੈਂ ਜੰਮਿਆ ਸੀ ਉਹ ਜਾਤ ਕਿੱਥੇ ਗਈ? ਜਾਤ ਜਨਮ ਨਾ ਪੁੱਛੀਏ, ਸੱਚ ਕਰ ਲਿਓ ਸਮਾਏ, ਸਾ ਜਾਤ ਸਾ ਫਤ ਹੈ ਜੇ ਕਰਮ ਕਮਾਏ। ਕਰਮ ਉੱਤੇ ਜਾਤ ਹੈ। ਵੇਦ ਕਹਿੰਦਾ ਜਨਮ ਜਾਇਤੀ ਸ਼ੂਦਰੰਗ ਸੰਸਕਾਰ ਆਦਿ ਉੱਚਤੇ, ਆਦਮੀ ਦੇ ਵਿਚਾਰ ਉਹਨੂੰ ਉੱਚੇ ਕਰਨਗੇ, ਉਹਦੇ ਸੰਸਕਾਰ ਉੱਚੇ ਕਰਨਗੇ। ਵੇਦਾ ਅਭਿਆਸ ਵੇਦਾ ਪ੍ਰੇਮ, ਤੇ ਪੰਡਿਤ ਕੌਣ ਬਣੂਗਾ? ਜਿਨ੍ਹਾਂ ਨੇ ਬ੍ਰਹਮ ਵਿਦਿਆ ਦੀ ਵਿਚਾਰ ਕੀਤੀ, ਜਿਨ੍ਹਾਂ ਨੇ ਗ੍ਰੰਥ ਪੜ੍ਹੇ, ਉਹਨਾਂ ਨੂੰ ਪੰਡਿਤ ਕਹਿਣ ਲੱਗ ਪਏ। ਇਹ ਅਗਲੀ ਤੁਕ, ਵੇਦਾ ਅਭਿਆਸ ਵੇਦਾ ਪ੍ਰੇਮ ਬ੍ਰਹਮ ਜਾਣੰਤੀ ਬ੍ਰਹਮਣ ਹੈ। ਬ੍ਰਹਮਣ ਕੌਣ ਹੋਊਗਾ? ਜਿਹੜਾ ਬ੍ਰਹਮ ਨੂੰ ਜਾਣ ਲਵੇਗਾ। ਇਸੇ ਸਲੋਕ ਦਾ ਟ੍ਰਾਂਸਲੇਸ਼ਨ ਬਾਣੀ ਵਿੱਚ ਹੈ, ਸੋ ਬ੍ਰਹਮਣ ਜੋ ਬਿੰਦ ਹੈ ਬ੍ਰਹਮ, ਜੋ ਬ੍ਰਹਮ ਨੂੰ ਜਾਣੇ ਉਹ ਬ੍ਰਹਮਣ ਹੈ। ਉਹਨਾਂ ਨੇ ਜਾਤ ਦਾ ਮਾਣ ਕੀਤਾ, ਪਾਤ ਦਾ ਮਾਣ ਕੀਤਾ, ਰਾਜਿਆਂ ਨੇ ਰਾਜ ਦਾ ਮਾਣ ਕੀਤਾ ਕਿ ਅਸੀਂ ਅੰਮ੍ਰਿਤ ਇਹਨਾਂ ਨੀਵਿਆਂ ਨਾਲ ਨਹੀਂ ਛਕਾਂਗੇ। ਤੁਸੀਂ ਸ਼ੂਦਰਾਂ ਨੂੰ ਨਾਲ ਖੜਾ ਦਿੱਤਾ, ਇਹੀ ਤਾਂ ਵਡਿਆਈ ਹੈ ਗੁਰੂ ਘਰ ਦੀ। ਆ ਪੰਜਾਬ ਵਿੱਚ ਜਾਓ, ਜਿਹੜਾ ਵੀ ਸਰਕਾਰੀ ਵਜ਼ੀਰ ਵਜੂਰ ਆਉਂਦਾ ਸਾਡੇ ਡੇਰੇ ਘੁੰਮਦੇ ਰਹਿੰਦੇ, ਇਹ ਜੀ ਹਰੀਜਨਾਂ ਨੂੰ ਉੱਚੇ ਚੱਕਣਾ, ਹੋਰ ਅੱਜ ਉਹ ਕਹਿੰਦਾ ਹੋਰ ਉੱਚੇ ਚੱਕਣੇ, ਕੀ ਇਹ ਦਿਨ ਹੋਰ ਬਿਆਨ ਆ ਜਾਂਦਾ ਹੋਰ ਉੱਚੇ ਚੁੱਕਣੇ। ਮੈਂ ਇੱਕ ਨੂੰ ਹੱਥ ਬੰਨ ਕੇ ਬੇਨਤੀ ਕੀਤੀ, ਮਹਾਂ ਜ਼ਿਆਦਾ ਉੱਚੇ ਨਾ ਚੱਕ ਦਿਓ, ਪਰ ਆਕਸੀਜਨ ਨਹੀਂ ਮਿਲਦੀ, ਅੱਜ ਫਿਰ ਕੁਛ ਕਹਿ ਦਿੰਦਾ ਵੀ ਸਾਹ ਘੁੱਟ ਹੋ ਜੂਗਾ। ਇਹਨੂੰ ਸਾੜੇ ਪਿੱਛੇ ਰਹਿਣ ਦਿਓ, ਜਿਨ੍ਹਾਂ ਨੂੰ ਲਤਾੜਿਆਂ ਪਛਾੜਿਆਂ ਨੂੰ ਨੀਵਿਆਂ ਨੂੰ ਦਲਿੱਦਰੀਆਂ ਨੂੰ ਜੇ ਉੱਚੇ ਚੁੱਕਿਆ ਤਾਂ ਕੇਵਲ ਤੇ ਕੇਵਲ ਇੱਕ ਗੁਰੂ ਨਾਨਕ ਦਾ ਦਰ ਹੈ, ਗੁਰਸਿੱਖ ਪਿਆਰ। ਮਾਣ ਕੀਤਾ ਉਹਨਾਂ ਨੇ ਜਾਤ ਪਾਤ ਤੇ, ਜੋਗੀ ਜੰਗਮਾਂ ਨੇ ਸੁਚਮ ਤੇ ਮਾਣ ਕੀਤਾ, ਜਿਨ੍ਹਾਂ ਨੂੰ ਪਹਿਲੇ ਸਵੀਏ ਵਿੱਚ ਉਪਦੇਸ਼ ਦਿੱਤਾ, ਸਾਧਾ ਸੰਤਾਂ ਨੂੰ, ਜੋਗੀਆਂ ਨੂੰ, ਪਵਿੱਤਰਤਾ ਰੱਖਣ ਵਾਲੇ ਜੈਨੀਆਂ ਨੂੰ, ਉਹ ਪਵਿੱਤਰਤਾ ਰੱਖੋ, ਸ਼ੁੱਧ ਰੱਖੋ, ਤੀਰਥਾਂ ਤੇ ਘੁੰਮੋ, ਇਸ਼ਨਾਨ ਦਾਨ ਕਰੋ, ਪਰ ਐ ਸੰਤੋ ਐ ਜੋਗੀਓ, ਜੇ ਤੁਹਾਡੇ ਵਿੱਚ ਵਾਹਿਗੁਰੂ ਦਾ ਪ੍ਰੇਮ ਨਾ ਬਣਿਆ, ਤੁਹਾਡੀ ਸਾਰੀ ਕਮਾਈ ਵਾਹਿਗੁਰੂ ਦੀ ਨਿਗਾਹ ਵਿੱਚ ਇੱਕ ਰੱਤੀ ਵੀ ਨਹੀਂ ਬਣਨੀ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋਣ ਤੇ ਏਕ ਰਤੀ ਬਿਨ ਏਕ ਰਤੀ ਕੇ,
ਇੱਕ ਰਤੀ ਜੇ ਇੱਕ ਪ੍ਰੇਮ ਨਾਲ ਤੁਹਾਡੇ ਵਿੱਚ ਬਣਿਆ ਤਾਂ ਗੁਰਸਿੱਖ ਪਿਆਰਿਓ ਤੁਹਾਡੀ ਕਹਾਲ ਕਮਾਈ ਇੱਕ ਰਤੀ ਦੀ ਵੀ ਵਾਹਿਗੁਰੂ ਨੇ ਨਹੀਂ ਮੰਨਣੀ। ਅਗਲਾ ਸਵਈਆ ਹੁਣ 22 ਤਾਰ ਰਾਜਿਆਂ ਵਾਸਤੇ ਹੈ ਜਿਹੜੇ ਰਾਜ ਦਾ ਮਾਣ ਕਰਦੇ ਸੀ, ਆਪਣੀ ਤਾਕਤ ਦਾ ਮਾਣ ਕਰਦੇ ਸੀ। ਉਹ 22 ਤਾਰ ਰਾਜੇ ਮੂਹਰੇ ਬੈਠੇ ਨੇ, ਆਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਮੁਖ ਤੋਂ ਸੁਣੋ ਮਹਾਰਾਜ ਦੀ ਬਾਣੀ ਤੇ ਆਪਾਂ ਗੁਰੂ ਤੇ ਸੰਗਤ ਦੀ ਕਿਰਪਾ ਨਾਲ ਉਸ ਬਾਣੀ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਰਸਨਾ ਪਵਿੱਤਰ ਕਰੋ, ਹਿਰਦਿਆਂ ਵਿੱਚ ਜਗ੍ਹਾ ਬਣਾਓ ਗੁਰੂ ਦੀ ਬਾਣੀ ਪੈਣ ਜੋਗੀ, ਬੁੱਧੀ ਨੂੰ ਚੇਤਨ ਕਰੋ, ਬੁੱਧੀ ਨੂੰ ਐਸੀ ਨਿਰਮਲ ਕਰੀਏ ਕਿ ਅਸੀਂ ਬਾਣੀ ਨੂੰ ਸਮਝ ਸਕੀਏ। ਗੱਜ ਕੇ

0: संग
1: बैठे ने राजे हाथियां घोड़िया के मालिक गुरु गोबिंद सिंह जी कहते हो भीम चंदा कोई ऐसा बादशाह होवे माते मतंग मस्त हाथी माते कहिए मस्त मतंग कहिए खाती माते मतंग जरे जरे कहिए जड़े होए जड़ाओ लाया होया जड़े जर जर कहिए सियोना बहुत कीमती हाथी मस्त ते ओ जड़े होए होने सियोने दिया हवेला दे नाल सियोने दे खोदिया दे नाल माते मतंग जरे जर संग जर कहिए सियोना जरे कहिए जड़े होए होदे सियोने दे जड़े होए होन छतर झूलते होन माते मतंग जरे जर संग अनूप उतंग अनूप कहिए अन ऊप कहिए जिन्हों की उपमा ना हो सके इन्नी शोभा वाले जड़े हुए होन हाथी अनूप जिथे भी पाठ आवे भाई वह दो खरां दा जोड़ है अन जमा ऊप ऊप कहिए उपमा अन कहिए नहीं इतने सुंदर होने के उन्हां दी कोई उपमा ही ना कर सके इतनी सुंदरता होवे हाथियों की अनूप उतंग उतंग कहिए ऊंचे ऊंचे कद वाले एवं छोटे छोटे नहीं एहो जे हाथी सियोने नाल जड़े हुए हौदे सियोने दे बने हुए लखा हाथी मस्त वो बादशाह मालक होवे जिन्हां दी उपमा ही ना की जा सके कोट कहिए करोड़ तुरंग कहिए घोड़े दो चार घोड़े नहीं वो तेरे को सौ दो सौ घोड़े होने महाराज भीम चंद नूं कहंदे करोड़ा ही हाथी ते करोड़ा ही घोड़े होण ते घोड़े भी कैसे होण कुरंग से कूदत कुरंग कहिए हरन जेडे हरन वांग छाला मारदे होण करोड़ा घोड़े ऐसे होण जेडे हरना वांग हरन की छाल तुसीं वेखी होए गुरसिख प्यारे जद हरन तुरदे ना जे दस फुट चौड़ा भी पहा आ जावे ना रस्ते च वो पहे विच अपनी पैड़ नहीं लाउंदा हुंदा कदे भी रस्ते विच नूं हमेशा हरन छाल मार के लंघदा क्यों क्योंकि रस्ते विच मिट्टी हुंदी है शिकारियां नूं पता ना लग जावे भी इधर नूं हरन गए ने कोट कुरंग तुरंग कुरंग से कूदत हरना वांग छाला नचन टप्पण वाले करोड़ा ही होण घोड़े ਉਹਨਾਂ ਦੀ ਅਵਤਾਰ ਕਿਹੋ ਜਿਹੀ ਹੋਵੇ ਕਿੰਨੇ ਕੁ ਤੇਜ਼ ਚੱਲਣ ਵਾਲੇ ਹੋਣ ਜੋ ਪਾਉਣ ਕਹੀਏ ਹਵਾ ਗਾਉਣ ਕਹੀਏ ਗਗਨ ਰਫਤਾਰ ਸਪੀਡ ਜਾਤ ਕਹੀਏ ਜਾਣ ਨਿਵਾਰੇ ਪਿੱਛੇ ਛੱਡ ਜਾਣ ਇੰਨੀ ਤੇਜ਼ ਰਫਤਾਰ ਚੱਲਣ ਵਾਲੇ ਕਰੋੜਾਂ ਘੋੜੇ ਹੋਣ ਜੋ ਹਵਾ ਨਾਲੋਂ ਵੀ ਤੇਜ਼ ਨੱਠ ਸਕਣ ਪਾਉਣ ਕੇ ਗਾਉਣ ਕੋ ਹਵਾ ਦੀ ਰਫਤਾਰ ਨੂੰ ਹਵਾ ਦੀ ਚਾਲ ਨੂੰ ਜਾਤ ਨਿਵਾਰੇ ਪਿੱਛੇ ਛੱਡੀ ਜਾਣ ਇੰਨੇ ਕਰੋੜਾਂ ਘੋੜੇ ਹੋਣ ਜਿਸ ਬਾਦਸ਼ਾਹ ਦੇ ਕੋਲ ਬੜੇ ਬੜੇ ਭਾਰੀ ਭੁਜਾਨ ਭੁਜ ਆਨ ਜਿਨ੍ਹਾਂ ਦੀਆਂ ਭੁਜਾਂ ਸੂਰ ਵੀਰਤਾ ਦੇ ਘਰ ਹੋਣ ਤਕੜੀ ਨਾ ਹੋਣ ਭਾਰੀ ਭੁਜਾਨ ਬਹੁਤ ਬਾਹੂਬਲ ਦੇ ਤਕੜੇ ਹੋਣ ਸੂਰਬੀਰ ਰਾਜੇ ਮਹਾਰਾਜੇ ਉਹ ਕੀ ਕਰਨ ਓਏ ਬਾਈ ਧਾਰੀਆਂ ਦਾ ਮਾਲਕਾ ਭੀਮ ਚੰਦਾ ਤੈਨੂੰ ਤਾਂ ਬਾਈ ਧਾਰ ਰਾਜੇ ਆ ਕੇ ਸਲਾਮਾ ਕਰਦੇ ਨੇ ਮੱਥਾ ਟੇਕਦੇ ਨੇ ਪਰ ਕੋਈ ਐਸਾ ਬਾਦਸ਼ਾਹ ਵੀ ਹੋਵੇ ਸਾਰੇ ਮੁਲਕ ਦੇ ਰਾਜੇ ਆ ਕੇ ਜਿਹਨੂੰ ਸਿਰ ਨਿਭਾਉਣ ਭਾਰੀ ਭੁਜਾਨ ਕੇ ਭੂਪ ਭਲੀ ਵਿਧ ਤੇ ਸਿਰ ਨਿਭਾਉਣਾ ਵੀ ਆਪਣੇ ਵਾਂਗ ਨਾ ਹੋਵੇ ਸਿਰ ਨਿਭਾਉਣਾ ਭਲੀ ਵਿਧ ਇੱਥੇ ਜਦ ਮੱਥਾ ਟੇਕਦੇ ਹੋ ਪ੍ਰੇਮੀਓ ਸਭ ਕੁਝ ਭੁੱਲਦੇ ਕਰੋ ਵੀ ਡਾਲਰ ਰੱਖਿਆ ਕੋਈ ਕਥਾ ਕਰ ਰਿਹਾ ਇਹ ਗੁਰਦੁਆਰਾ ਹੈ ਮੈਂ ਕਥਾ ਸੁਣਨ ਆਇਆ ਮੈਂ ਲੰਗਰ ਕਰਾਉਣ ਆਇਆ ਅੱਜ ਨਹੀਂ ਉਦੋਂ ਇੱਕ ਗੱਲ ਯਾਦ ਰੱਖਣੀ ਹੈ ਸਿੱਖ ਨੇ ਇਹ ਮੱਥਾ ਜਦੋਂ ਚਰਨਾਂ ਵਿੱਚ ਧਰ ਦੋ ਅਰਦਾਸ ਕਰ ਦੋ ਮੈਂ ਆਪਣੀ ਮੱਤ ਤੇਰੇ ਚਰਨਾਂ ਚ ਧਰਤੀ ਉਹ ਹੈ ਮੱਥਾ ਟੇਕਣਾ ਇੱਥੇ ਤੁਹਾਡਾ ਹੱਡ ਚੰਮ ਸਾਡੇ ਦੀ ਲੋੜ ਨਹੀਂ ਲੱਗਣੀ ਜਾਓ ਇਹ ਉਹ ਗੁਰੂ ਨਹੀਂ ਦੇ ਤਾਰੀ ਪਖੰਡੀ ਜਿਹੜਾ ਮੱਥੇ ਟੇਕਿਆ ਤੇ ਖੁਸ਼ ਹੋ ਜਾਵੇ ਡਾਲਰਾਂ ਤੇ ਖੁਸ਼ ਹੋ ਜਾਵੇ ਤੇ ਉਹਨੇ ਚਾਂਦੀ ਤੇ ਖੁਸ਼ ਹੋ ਜਾਵੇ, ਉਪਮਾ ਕਰੇ ਤੇ ਖੁਸ਼ ਹੋ ਜਾਵੇ। ਇਹ ਉਹ ਗੁਰੂ ਹੈ, ਸਾਡੀ ਉਪਮਾ ਇਹਨੂੰ ਵੱਡਾ ਨਹੀਂ ਕਰ ਸਕਦੀ, ਸਾਡੀ ਨਿੰਦਿਆ ਇਹਨੂੰ ਘਟਾ ਨਹੀਂ ਸਕਦੀ। ਇਹ ਉਹ ਜੋਤ ਹੈ ਅਕਾਲ ਪੁਰਖ ਦੀ, ਨਾ ਬਾਢ ਹੈ ਨਾ ਘਾਟ ਹੈ, ਨਾ ਬਾਢ ਘਾਟ ਹੋਤ ਹੈ। ਜੇਸਾ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਕਿਸੇ ਦੀ ਉਪਮਾ ਨਾਲ ਕੋਈ ਵੱਡਾ ਹੁੰਦਾ ਤਾਂ ਗੁਰਮੁਖ ਪਿਆਰਿਓ ਇੱਕ ਦਿਨ ਉਹ ਹਟ ਵੀ ਜਾਊਗਾ, ਕਿਉਂਕਿ ਉਪਮਾ ਹਮੇਸ਼ਾ ਰਹਿਣੀ ਹੀ। ਜੇ ਕਿਸੇ ਦੀ ਨਿੰਦਿਆ ਨਾਲ ਕੋਈ ਛੋਟਾ ਹੋ ਰਿਹਾ, ਉਹਨੂੰ ਮਾਯੂਸੀ ਆ ਰਹੀ ਹੈ, ਤਾਂ ਇੱਕ ਦਿਨ ਉਹ ਨਿੰਦਿਆ ਹਟ ਜਾਣੀ ਹੈ ਤੇ ਫਿਰ ਉਹਦੀ ਚੜ੍ਹਦੀ ਕਲਾ ਹੋਣੀ। ਪਰ ਇੱਕ ਰਸ ਰਹਿਣ ਵਾਲੀ ਵਾਹਿਗੁਰੂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ ਕਿਸੇ ਦੀ ਉਪਮਾ ਦੇ ਮੁਤਾਜ ਨੇ, ਨਾ ਕਿਸੇ ਦੀ ਨਿੰਦਿਆ ਦਾ ਦੁੱਖ ਹੈ। ਨਹਿ ਨਿੰਦਿਆ ਨਹਿ ਉਸਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਐਸੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਉਹ ਭੀਮ ਚੰਦ ਤੈਨੂੰ ਹਜ਼ਾਰਾਂ ਹੀ ਰਾਜੇ ਆ ਕੇ ਭਲੀ ਵਿਧ ਬਹੁਤ ਸਤਿਕਾਰ ਨਾਲ ਮੱਥੇ ਟੇਕਣ। ਇੱਥੇ ਇੱਕੋ ਇੱਕ ਸਤਿਕਾਰ ਹੈ ਗੁਰਮੁਖ ਪਿਆਰਿਓ, ਜਦ ਮੱਥਾ ਟੇਕਣਾ ਸਾਡਾ ਮੱਥਾ ਉੱਥੇ ਲੱਗ ਜਾਵੇ ਜਿੱਥੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਪਈ। ਮੈਂ ਬੇਨਤੀ ਕਰਾਂ, ਇੱਥੇ ਆਉਣਾ ਤਾਂ ਸਭ ਕੁਝ ਗਵਾ ਕੇ ਆ ਜਾਓ, ਫਿਰ ਇੱਥੋਂ ਕੁਝ ਪਾ ਲਓਗੇ। ਜੇ ਕੁਝ ਇੱਥੇ ਲੈ ਕੇ ਆਓਗੇ, ਇੱਥੇ ਬਣ ਕੇ ਆਓਗੇ, ਇੱਥੋਂ ਕੱਖ ਨਹੀਂ ਲੱਭਣਾ, ਆਪਣਾ ਵੀ ਗਵਾ ਕੇ ਚਲੇ ਜਾਓਗੇ। ਫਿਰ ਬੋਲ ਸਕ, ਇੱਥੇ ਜੇ ਆਉਣਾ ਇੱਕੋ ਇੱਕ ਸ਼ਰਤ ਹੈ, ਨਾ ਇੱਥੇ ਸੰਤ ਦੀ ਲੋੜ ਹੈ, ਨਾ ਗਿਆਨੀ ਦੀ ਲੋੜ ਹੈ, ਨਾ ਇੱਥੇ ਸਿੰਘ ਦੀ ਲੋੜ ਹੈ, ਨਾ ਗ੍ਰੰਥੀ ਦੀ ਲੋੜ ਹੈ, ਨਾ ਇੱਥੇ ਵਜ਼ੀਰ ਦੀ, ਨਾ ਤਹਿਸੀਲਦਾਰ ਦੀ, ਨਾ ਦਾਨੀ ਦੀ, ਨਾ ਧਿਆਨੀ ਦੀ, ਨਾ ਗਿਆਨੀ ਦੀ। ਇੱਥੇ ਲੋੜ ਹੈ ਉਹ ਸਗਲ ਕੀ ਰੇਣ ਕਾ, ਆਓ ਹਮਾਰੇ। ਜੇ ਮੇਰੇ ਕੋਲ ਆਉਣਾ ਸਾਰੇ ਸੰਗਤ ਦੇ ਚਰਨਾਂ ਦੀ ਧੂੜ ਬਣ ਜਾ, ਸਾਰੇ ਸੰਗਤ ਦੇ ਚਰਨਾਂ ਦੀ ਧੂੜੀ। ਇੱਕੋ ਇੱਕ ਸ਼ਰਤ ਹੈ, ਉਹੀ ਸਾਥੋਂ ਬਣਨੀ ਹੋਇਆ। ਤੇ ਅਸ਼ਟਪਦੀ ਪੜ੍ਹਦੇ ਹੋ, ਬਾਰਵੀਂ ਪੜ੍ਹਦੇ ਹੈ, ਪਰ ਉਹ ਕਿਹੜਾ ਸਾਡੇ ਖਾਤਰ ਲਿਖੀ ਹੈ? ਸਤਨਾਮ ਉਹ ਸਾਡੇ ਖਾਤਰ ਥੋੜ੍ਹਾ, ਬਥੇਰੀਆਂ ਅਖਬਾਰਾਂ ਚ ਦਵਾਈਆਂ ਪੜ੍ਹੀ ਦੀਆਂ, ਸਾਨੂੰ ਕੀ ਹੈ? ਲਿਖੀਆਂ ਜਿਹੜੇ ਬਿਮਾਰ ਹੋਣਗੇ ਲੈ ਲੈਣ। ਕੀ ਲਿਖਿਆ ਮਹਾਰਾਜ ਨੇ? ਜਿਸ ਕਹੇ ਅੰਤਰ ਰਾਜ ਅਭਿਮਾਨ, ਜਿਹੜਾ ਕੁਰਸੀ ਦਾ ਮਾਣ ਕਰੇ, ਮੇਰੇ ਕੋਲ ਸ਼ਕਤੀ ਹੈ, ਹੁਣ ਪਦਵੀ ਹੈਗੀ, ਕੀ ਹੁਕਮ ਕੀਤਾ? ਸੋ ਨਰਕ ਪਾਤੀ ਹੋਬਤ ਸਵਾਨ। ਮਹਾਰਾਜ ਕਹਿੰਦੇ ਅਗਲੇ ਜਨਮ ਵਿੱਚ ਕੁੱਤਾ ਹੋਊਗਾ, ਕੁੱਤਾ। ਕੁੱਤਾ ਵੀ ਮੈਰੀਲੈਂਡ ਦਾ ਨਹੀਂ, ਵਰਜੀਨੀਆ ਦਾ ਵੀ ਨਹੀਂ, ਇੱਥੇ ਤੇ ਕੁੱਤੇ ਤੇ ਬਿਸਕੁਟ ਖਾਂਦੇ, ਦੁੱਧ ਪੀਂਦੇ, ਚੰਗੇ ਚੰਗੇ ਬੰਦੇ ਪੜ੍ਹੇ ਲਿਖੇ, ਉਹਨਾਂ ਦਾ ਗੰਦ ਸਾਫ਼ ਕਰਦੇ ਫਿਰਦੇ ਮੌਜਾਂ ਵਿੱਚ ਨੇ। ਪਰ ਜਿਹੜਾ ਰਾਜ ਸ਼ਕਤੀ ਦਾ ਮਾਣ ਕਰੂਗਾ, ਇੱਥੇ ਆਪਣੀ ਪਦਵੀ ਲੈ ਕੇ ਆਊਗਾ, ਉਹ ਕੁੱਤਾ ਤਾਂ ਬਣੂਗਾ, ਕੁੱਤਾ ਵੀ ਨਰਕਾਂ ਦਾ ਗੰਦ ਖਾਣ ਵਾਲਾ ਬਣੂਗਾ। ਸੋ ਨਰਕ ਪਾਤੀ ਹੋ ਬਤ ਸੁਆ, ਨਰਕਾਂ ਦੇ ਗੰਦ ਖਾਣ ਵਾਲਾ ਕੁੱਤਾ। ਅੱਗੇ ਆ ਗਿਆ, ਜੋ ਜਾਣੈ ਮੈਂ ਜੋ ਬਨਬੰਤ, ਇਹ ਹੱਡ ਚੰਮ ਦਾ ਹੀ ਮਾਣ ਕਰੇ, ਮੇਰਾ ਸੁੰਦਰ ਰੂਪ ਹੈ, ਜਵਾਨੀ ਹੈ, ਸਰੀਰ ਬੜਾ ਚੰਗਾ ਹੈ, ਕੀ ਪਦਵੀ ਦੇ ਗਏ ਉਹਨੂੰ? ਮਾਣ ਜੋ ਜਾਣੈ ਮੈਂ ਜੋ ਬਨਬੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਮਹਾਰਾਜ ਕਹਿੰਦੇ ਕੀੜਾ ਹੋਊਗਾ ਅਗਲੇ ਜਨਮ ਵਿੱਚ, ਕੀੜੇ ਤਾਂ ਮਰੂਦਾਂ ਚ ਵੀ ਹੁੰਦੇ, ਸੇਬਾਂ ਚ ਵੀ ਹੋ ਜਾਂਦੇ, ਕੀੜੇ ਤਾਂ ਰੇਸ਼ਮ ਦੇ ਵੀ ਹੁੰਦੇ ਆ। ਇਹ ਨਹੀਂ ਕੀੜਾ ਜੋ ਜਵਾਨੀ ਤੇ ਰੂਪ ਦਾ ਮਾਣ ਕਰੂਗਾ, ਉਹ ਕੀੜਾ ਵੀ ਗੰਦਗੀ ਦਾ ਹੋਵੇ। ਸੋ ਹੋਵਤ ਬਿਸ਼ਟਾ, ਬਿਸ਼ਟਾ ਕਰ ਗਾਹਾਂ ਆ ਗਈ ਵਾਰੀ ਸੀ ਸਾਡੇ ਲਾਣੇ ਦੀ, ਸਾਨੂੰ ਕਿਹੜਾ ਬਖਸ਼ੇ? ਮੈਂ ਸੁਖਮਨੀ ਪੜ੍ਹਦਾ, ਮੈਂ 18 ਮਾਲਾ ਫੇਰਦਾ, ਮੈਂ ਹਜ਼ੂਰ ਸਾਹਿਬ ਥੋੜੇ ਚ ਵੀ ਕਈ ਬੈਠੇ ਹੋਣੇ, ਮੈਰੀਲੈਂਡ ਆ ਕੇ ਕਹਿਣਗੇ ਮੈਂ ਸੱਚਖੰਡ ਜਾ ਕੇ ਆਇਆ, ਸੱਚਖੰਡ 24 ਘੰਟੇ ਤੇ 48 ਵਾਰ ਝੂਠ ਬੋਲਣੇ, ਜਾ ਕੇ ਆਇਆ ਸੱਚਖੰਡ। ਮੈਂ ਅੰਮ੍ਰਿਤਸਰ ਜਾ ਕੇ ਆਇਆ, ਨਾਗਾ ਪੈਂਦਾ ਨੀ ਠੇਕੇ ਜਾਣ ਨੂੰ, ਕੋਈ ਸਦਨਾ ਜਾ ਕੇ ਆਇਆ ਅੰਮ੍ਰਿਤਸਰ, ਤੇ ਨਾਗਾ ਪਾਉਣਾ ਨੀ ਵਿਖ ਪੀਣ ਨੂੰ, ਅੰਮ੍ਰਿਤਸਰ ਦੇ ਨਾਲ ਕੀ ਮੇਲ ਹੈ? ਤੇ ਕਈ ਕਹਿਣਗੇ ਮੈਂ ਹੇਮਕੁੰਡ ਜਾ ਕੇ ਆਇਆ 7 ਵਾਰ ਹੇਮਕੁੰਡ। ਜੇ ਘਰ ਆਈ ਤੋਂ ਮਾੜੀ ਜੀ ਚਾਹ ਖਰਾਬ ਹੋ ਜਾਵੇ ਨਾ, ਉਹ ਮਾਰਦਾ ਕੱਪ ਚੱਕ ਕੇ ਸੋਫੇ ਦੇ। ਜੇ ਮਾੜਾ ਜਿਹਾ ਨਿਆਣਾ ਬੋਲ ਪਿਆ ਤੇ ਗੱਲਾਂ ਲਾਲ ਕਰ ਦਿੰਦਾ ਟਮਾਟਰ ਵਰਗੀਆਂ, ਕਹਿੰਦਾ ਮੈਂ ਹੇਮਕੁੰਡ ਜਾ ਕੇ। ਭੋਲੇ ਮਾਨਸ਼ਾਹ ਹੇਮਕੁੰਡ ਫ੍ਰੀਜ਼ਿੰਗ ਪੁਆਇੰਟ ਹੈ ਤੇਰੇ ਵਿੱਚ ਬੋਇਲਿੰਗ ਹੈ, ਅੱਜ ਫਿਰ ਅਕੁਲ ਚੱਲਦਾ ਹੇਮਕੁੰਡ ਦਾ ਤੇਰੇ ਵਿੱਚ ਅਸਰ ਹੋਇਆ, ਉੱਥੇ ਬਰਫ ਜੰਮਦੀ ਹੈ ਤੇਰੇ ਅੰਦਰ ਪੱਥਰ ਪਿਘਲ ਰਹੇ ਨੇ ਤੇ ਹੇਮਕੁੰਡ ਜਾਂਦਾ, ਹੇਮਕੁੰਡ ਜਾ ਕੇ ਤੇ ਸ਼ਾਂਤੀ ਪ੍ਰਾਪਤ ਕਰਨੀ ਸੀ, ਉੱਥੇ ਤੇ ਤੇਰਾ ਕਾਮ ਕ੍ਰੋਧ ਫਰੀਜ਼ ਹੋ ਜਾਣਾ ਚਾਹੀਦਾ ਸੀ, ਨਾਸ ਹੋ ਜਾਣ ਦੇ। ਨਹੀਂ ਨਹੀਂ, ਆਪਸ ਕੋ ਕਰਮਵੰਤ ਕਹਾਵੇ, ਬਾਰੀ ਪੜ੍ਹਨ ਵਾਲੇ ਦਾਨ ਕਰਨ ਵਾਲੇ ਤੀਰਥਾਂ ਦੇ ਘੁੰਮਣ ਵਾਲੇ ਕਰਮਵੰਤੀ ਕਹਾਉਂਦੇ ਨੇ ਕਿ ਅਸੀਂ ਬੜੇ ਉੱਚੇ ਕਰਮ ਕਰਦੇ ਹਾਂ। ਮਹਾਰਾਜ ਕਹਿੰਦੇ ਕਰ ਤੇਰੇ ਖਾਤਰ ਵੀ ਕੀ ਤਿਆਰ ਹੈ, ਜਨਮ ਮਰੇ ਬੋ ਜੋਨ ਪਰਮਾਵੇ, 84 ਲੱਖ ਦਾ ਗੇੜਾ ਤੇਰੇ ਖਾਤਰ ਵੀ ਤਿਆਰ ਹੈ। ਹੁਣ ਆ ਗਈ ਥੋੜੀ ਵਾਰੀ, ਥੋੜੀ ਵਾਰੀ ਵੀ ਕਿਹੜੀ, ਧਨ ਭੂਮਿਕਾ ਜੋ ਕਰੇ ਗੁਮਾਨ, ਇੰਨੀਆਂ ਐਫ ਡੀਆਂ ਹੈ, ਇੰਨਾ ਬੈਂਕ ਬੈਲੈਂਸ ਹੈ, ਇੰਨੇ ਬਿਸਕੁਟ ਰੱਖੇ ਪਏ ਹੈ ਲੋਕਰ ਚ, ਧਨ ਭੂਮ ਇੰਨੇ ਕੀਲੇ, ਇੰਨੇ ਪਲਾਟ ਚੰਡੀਗੜ੍ਹ ਖਰੀਦੇ ਹੋਏ, ਦੋ ਪਟਿਆਲੇ ਵੀ ਹੈ, ਨਿਊਯਾਰਕ ਵੀ ਪਲਾਟ ਹੈਗਾ, ਧਨ ਭੂਮ ਕਾ ਜੋ ਕਰੇ ਗੁਮਾਨ, ਉਹਨੂੰ ਫਿਰ 3 ਡਿਗਰੀਆਂ ਦੇ ਦਿੱਤੀਆਂ, 3 ਇਕੱਠੀਆਂ ਹੀ ਸਰਟੀਫਿਕੇਟ, 3 ਜਿਵੇਂ ਟ੍ਰਿਪਲ ਐਮਏ ਹੁੰਦਾ ਕੋਈ। ਧਨ ਭੂਮ ਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਮੂਰਖ ਹੈ ਮਹਾਰਾਜ ਕਹਿੰਦੇ, ਅੰਨਾ ਹੈ ਅਗਿਆਨੀ ਹੈ। 3 ਡਿਗਰੀਆਂ ਕਿਉਂ ਦਿੱਤੀਆਂ? ਆ ਮਾਲਕ ਤਾਂ ਆਪਾਂ ਲਿਖਾਏ ਵੇ, 9 ਸਾਰਿਆਂ ਨੇ ਓਨਰਸ਼ਿਪ ਹੈਗੀ ਸਾਡੀ, ਕੋਈ ਧਰਤੀ ਦਾ ਮਾਲਕ ਹੈ, ਕੋਈ ਗੱਡੀਆਂ ਦਾ ਮਾਲਕ ਹੈ, ਕੋਈ ਫੈਕਟਰੀਆਂ ਦਾ ਮਾਲਕ ਹੈ, ਬੜੇ ਫਿਰਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਤੁਕ ਸੁਣਿਆ, ਜਿਹੜਾ ਕੰਨ ਖੋਲ ਕੇ ਬਹੁਤ ਦਿਮਾਗ ਨੂੰ ਸਾਫ਼ ਕਰਕੇ ਮਾਲਕ ਕੀ ਕਹਿੰਦੇ ਇਸ ਧਨ ਦੌਲਤ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਖਸਮ ਮਰੇ ਤੋ ਨਾਲ ਨਾ ਰੋਵੇ। ਦੇਖੋ ਕੈਸੀ ਬਾਣੀ, ਮਾਲਕ ਕਹਿੰਦੇ ਪਤੀ ਮਰ ਗਿਆ ਤੇ ਪਤਨੀ ਰੋਈ ਹੋਈ, ਦੇਖੋ ਕੈਸਾ ਬਚਨ, ਖਸਮ ਮਰੇ ਤੋ ਨਾਲ ਨਾ ਰੋਵੇ। ਹੋ ਸਕਦਾ ਕਿਤੇ ਉਹ ਤਾਂ ਸੱਚੀ ਰੋਊਗੀ, ਜੇ ਝੂਠੀ ਤਾਂ ਰੋ ਕੇ ਦਿਖਾਊਗੀ, ਉਹ ਅਜਿਹਾ ਕੁਛ ਛੱਡਣਾ, ਪਰ ਹੋ ਨਹੀਂ ਸਕਦਾ ਕਿ ਪਤੀ ਮਰੇ ਤੇ ਪਤਨੀ ਰੋਵੇ। ਤੇ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਖਸਮ ਮਰੇ ਤੋ ਨਾਲ ਨਾ ਰੋਵੇ। ਹੁਣ ਇੱਥੇ ਨਾਰ ਦਾ ਅਰਥ ਕਿੱਥੋਂ ਲਾਉਂਗੇ? ਇੱਥੇ ਨਾਰ ਦਾ ਅਰਥ ਹੈ ਮਾਇਆ, ਕਿਸੇ ਟਕਸਾਲ ਚ ਚਪੇੜਾਂ ਖਾਓਗੇ ਜੇ, ਊਂ ਤਾਂ ਹੁਣ ਵਿੱਚ ਪਟਾਈ ਚੱਲਦਾ ਕੰਮ, ਅਜਿਹਾ ਕੁਛ ਛੱਡਣਾ। ਹੁਣ ਨਾਲੇ ਕਦਰ ਵੀ ਨਹੀਂ ਹੈਗੀ, ਕਦਰੇ ਕੋਈ ਇੱਥੇ? ਮੈਂ ਵਰਲਡ ਵਿੱਚ ਘੁੰਮਿਆ, ਇੱਕ ਸਿੱਖ ਕੌਮ ਦੇ ਵਿੱਚ ਮੈਂ ਨਵਾਂ ਗੁਣ ਵੇਖਿਆ। ਹੁਣ ਨਵਾਂ ਗੁਣ ਤਾਂ ਬਹੁਤ ਬਖਸ਼ੇ ਤੁਹਾਨੂੰ, ਚਾਹੇ ਰੱਖੇ ਚਾਹੇ ਨਾ ਰੱਖੇ, ਉਹ ਥੋੜੀ ਮਰਜ਼ੀ, ਬਖਸ਼ੇ ਤੁਹਾਨੂੰ ਚਾਹੇ ਰੱਖੇ ਚਾਹੇ ਨਾ ਰੱਖੇ, ਉਹ ਥੋੜੀ ਮਰਜ਼ੀ। ਗੁਣ ਤਾਂ ਹੈ ਬਹੁਤ, ਪਰ ਸਭ ਤੋਂ ਵੱਧ ਗੁਣ ਇੱਕ ਹੈ ਸਿੱਖ ਕੌਮ ਚ। ਸਿੱਖ ਕੌਮ ਹੁਣ ਇੱਕ ਨੰਬਰ ਤੇ ਹੈ, ਜਿਸ ਕੌਮ ਵਿੱਚ ਵਿਦਵਾਨ ਦੀ ਕਦਰ ਨਹੀਂ। 100 ਟਾਈਮਜ਼ ਉੱਪਰ ਹੋ ਤੁਸੀਂ ਲੋਕਾਂ, ਵਿਆਸ ਵਾਲੇ ਕਿਉਂ ਵੱਧ ਗਏ, ਨਰਕਾਰੀਏ ਕਿਉਂ ਵੱਧ ਗਏ, ਇੱਥੇ ਮਾੜੇ ਕਹੀ ਜਾਓ, ਨਿੰਦਾ ਕਹੀ ਜਾਓ, ਕੀ ਵਿਗੜਦਾ? ਉਹ ਵਿਗੜਿਆ ਉਹਨਾਂ ਦਾ, ਤੁਸੀਂ ਹੈਰਾਨ ਹੋਵੋਗੇ। ਸਾਨੂੰ ਪੈਦਾ ਹੋਇਆ ਨੂੰ ਹੋ ਗਿਆ 500 ਸਾਲ ਸਿੱਖ ਨੂੰ, ਤੇ ਸਾਡੀ ਗਿਣਤੀ ਹੈ ਦੁਨੀਆਂ ਵਿੱਚ 2.5 ਕਰੋੜ, ਵਰਲਡ ਵਿੱਚ ਗਿਣਤੀ 2.5 ਕਰੋੜ, ਤੇ 2.5 ਕਰੋੜ ਵੀ ਜੇ ਛਾਂਟੀ ਕਰ ਲਈਏ ਨਾ ਸਿੱਖਾਂ ਦੀ ਛਾਂਟੀ 2.5 ਕਰੋੜ ਦੀ, 50 ਲੱਖ ਵੀ ਨਹੀਂ ਨਿਕਲਣੇ ਜਿਹੜੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ। ਇਹ 2.5 ਕਰੋੜ ਵੀ ਮਰਦਮ ਸ਼ੁਮਾਰੀ ਹੈ ਕਾਗਜ਼ਾਂ ਦੇ ਵਿੱਚ, ਉਹ 2.5 ਕਰੋੜੇ ਨੇ ਗੁਰਸਿੱਖ ਪਿਆਰਿਆਂ ਜਿਹੜੇ ਗੁੱਬੇ ਦੇ ਪੁਜਾਰੀ ਨੇ, 2.5 ਕਰੋੜੇ ਨੇ ਜਿਹੜੇ ਪਹਾੜਾਂ ਤੇ ਚੜ੍ਹੀ ਫਿਰਦੇ ਦੇਵੀਆਂ ਨੂੰ ਮੱਥਾ ਟੇਕਦੇ, 2.5 ਕਰੋੜਾਂ ਦੇ ਵਿੱਚੋਂ ਹੀ ਨੇ ਜਿਹੜੇ ਵਿਆਸਾਂ ਨੇ, 2.5 ਕਰੋੜਾਂ ਦੇ ਵਿੱਚੋਂ ਹੀ ਹੈ ਸਰਸਾ ਜਿੱਥੇ ਸੱਚਾ ਸੌਦਾ ਹੁੰਦਾ, ਉਹ ਆਪਣੇ ਬਾਪ ਦਾ ਸੱਚਾ ਸੌਦਾ ਗੁਰੂ ਨਾਨਕ ਦਾ ਭੁੱਲ ਕੇ ਤੇ ਚਾਚੇ ਦੇ ਸੱਚੇ ਸੌਦੇ ਨਾਲ ਲੱਗੇ ਫਿਰਦੇ ਨੇ। ਉਹ ਬਾਬੇ ਨਾਨਕ ਨੇ ਸੱਚਾ ਸੌਦਾ ਕੀਤਾ, ਉਹ ਸੱਚਾ ਸੌਦਾ ਤੁਹਾਨੂੰ ਕਿੱਥੇ ਮਿਲੂਗਾ? ਇਹ ਝੂਠੇ ਸੌਦੇ ਨਾਲ ਤੁਰੇ ਫਿਰਦੇ ਨੇ। 50 ਲੱਖ ਵੀ ਨਹੀਂ ਨਿਕਲਣੇ ਨਿਰੋਸ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਹੋਣ, ਤੇ ਸਾਡੀ ਗਿਣਤੀ 2.5 ਕਰੋੜ, ਤੇ ਜਿਹਨੂੰ ਵਿਆਸਾਰੇ ਕਹਿੰਦੇ ਹੋ ਨਾ, ਇਹਨਾਂ ਨੂੰ ਪੈਦਾ ਹੋਇਆ ਹੁਣ 90 ਸਾਲ ਹੋਏ ਨੇ, ਨੋਟ ਕਰਿਓ, 1 ਸਦੀ। ਇਹਨਾਂ ਦੀ ਗਿਣਤੀ ਅੱਜ ਵਰਲਡ ਵਿੱਚ 25 ਕਰੋੜ ਹੈ, 25 ਕਰੋੜ ਵਿਆਸਾਂ ਵਾਲਿਆਂ ਦੀ ਗਿਣਤੀ ਅੱਜ ਵਰਲਡ ਵਿੱਚ। ਮੈਂ ਉਹਨਾਂ ਦੀ ਕੋਈ 100 ਕਿਤਾਬ ਪੜ੍ਹੀ ਹੈ। ਐਵੇਂ ਗੱਲਾਂ ਮਾਰ ਲੈਣੀਆਂ ਚਾਰ ਸਟੇਜ ਤੇ ਹੋਰ ਗੱਲ ਹੁੰਦੀ ਹੈ। 25 ਕਰੋੜ 100 ਸਾਲ

0: ਪਤਾ ਲੱਗੇ ਵੀ ਸਿੱਖੀ ਕੀ ਹੈ। ਉਹ ਵੀ ਸਿਰ ਨਵਾ ਗਏ ਸਿੱਖੀ ਧਰਮ ਦੇ ਅੱਗੇ। ਪਰ ਇਤਨਾ ਉੱਤਮ ਧਰਮ ਫਿਰਦੇ ਕਿੱਥੇ ਅਸੀਂ? ਵਾਧਾ ਕੀ ਹੋਇਆ ਸਾਡਾ? ਆ ਵਾਧੇ ਹੋਣ ਵਾਲੀਆਂ ਗੱਲਾਂ ਸਟੇਜਾਂ ਤੇ ਹੋ ਰਹੀਆਂ, ਵਾਧੇ ਹੋਣ ਵਾਲੀਆਂ ਗੱਲਾਂ, ਇਹ ਵਧਾਉਣ ਵਾਲੀਆਂ ਗੱਲਾਂ ਕਿ ਜੜਾਂ ਕੱਟਣ ਵਾਲੀਆਂ ਗੱਲਾਂ ਨੇ? ਤਾਂ ਗੁਰਸਿੱਖ ਪਿਆਰਿਓ, 25 ਕਰੋੜ ਕਿੱਥੋਂ ਵਧੇ ਹੋ? ਤੁਸੀਂ ਹੈਰਾਨ ਰਹੋਗੇ, ਇੱਕ ਇੱਕ ਵਿਦਵਾਨ ਦੀ 25-25 ਹਜ਼ਾਰ ਰੁਪਇਆ ਮਹੀਨਾ ਤਨਖਾਹ, ਇੱਕ ਇੱਕ ਵਿਦਵਾਨ। ਨਾਲੇ ਉਹਨੇ 4 ਦਿਨ ਬੋਲਣਾ ਹੈ, ਇੱਕ ਮਹੀਨੇ ਵਿੱਚ 4 ਐਤਵਾਰ ਨੂੰ। ਇੱਥੇ ਕਮੇਟੀਆਂ ਸਾਡੇ ਕੋਲ ਵੀ ਆਉਣੀਆਂ। ਬਾਬਾ ਜੀ ਗਰੰਟੀ ਕਹਿੰਦੇ, ਬਾਬਿਆਂ ਕੋਲ ਗਰੰਟੀਆਂ ਦਾ ਡੀਪੂ ਹੈ। ਗਰੰਟੀ ਲੈਣ ਜਾਣਾ ਸ੍ਰੀ ਹਰਿਮੰਦਰ ਸਾਹਿਬ ਜਾਓ, ਤੁਹਾਨੂੰ ਕੋਈ ਗਰੰਟੀ ਮਿਲੇ? ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਾਓ, ਤੁਹਾਨੂੰ ਕੋਈ ਗਰੰਟੀ ਮਿਲੇ? ਤਖ਼ਤ ਪਰਨਾ ਸਾਹਿਬ ਜਾਓ ਤੁਹਾਨੂੰ, ਉਹ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਜਾਓ ਜੇ ਗਰੰਟੀ ਲੈਣੀ, ਪਰ ਉਹ ਗਰੰਟੀ ਤੁਹਾਨੂੰ ਚਾਹੀਦੀ ਨਹੀਂ। ਕਿਹੋ ਜਿਹਾ ਗਰੰਟੀ? ਬਾਬਾ ਜੀ ਜਿਹੜਾ ਤਨਖਾਹ ਕੱਟ ਲਵੇ, ਡਰ ਗਈ ਸਿੱਖ, ਤਨਖਾਹ ਕੱਟ ਲਵੇ। ਹਾਂ, 2 ਗੁਣ ਗਰੰਟੀ ਵਿੱਚ ਹੋਣੇ ਚਾਹੀਦੇ ਨੇ ਬਸ। ਕਿਹੜੇ ਕਿਹੜੇ? ਇੱਕ ਤਾਂ ਕਮੇਟੀ ਵਾਲੇ ਮੂਹਰੇ ਹੱਥ ਬੰਨੀ ਜਾਵੇ, ਪ੍ਰਧਾਨ ਨੂੰ ਕਵੇ ਲਿਆ ਤੇਰੇ ਜੇ ਝੱਗਾ ਧੋਣਾ ਧੋ ਦਵਾਂ, ਸੈਕਟਰੀ ਨੂੰ ਕਵੇ ਲਿਆ ਤੇਰੀ ਜੇ ਕਾਰ ਵਾਸ਼ ਕਰਾਉਣੀ ਹੈ ਮੈਂ ਕਰਾ ਲਿਆ, ਉਹ ਗਰੰਟੀ ਬੜਾ ਚੰਗਾ। ਚਮਚਾ ਬਣ ਕੇ ਰਵੇ ਕਮੇਟੀਆਂ ਦਾ ਚਮਚਾ, ਉਹ ਗਰੰਟੀ ਤੁਹਾਨੂੰ ਚੰਗਾ ਕਰਾਈ ਜੀ। ਇੱਕ ਚੀਜ਼ ਹੋਏ ਨੂੰ ਉਹਨਾਂ ਦੀ ਗਿਣਤੀ 2.5 ਅਰਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਤੋਂ ਦਿੱਲੀ ਤੱਕ ਤੁਰ ਪਏ ਹੋ ਪੈਦਲ, ਲਾਹੌਰ ਤੋਂ ਦਿੱਲੀ ਤੱਕ ਪੈਦਲ ਤੁਰ ਕੇ ਆਇਓ, ਧਰਤੀ ਤੇ 1 ਪੈਰ ਵੀ ਤੁਹਾਡਾ ਉੱਥੇ ਨਹੀਂ ਰੱਖ ਹੋਊਗਾ ਜਿੱਥੇ ਕੋਈ ਸਿੰਘ ਸ਼ਹੀਦ ਨਾ ਹੋਇਆ ਹੋ। 1 ਕਦਮ ਵੀ ਖਾਲੀ ਨਹੀਂ ਮਿਲੂਗੀ ਧਰਤੀ ਜਿੱਥੇ ਕਿਸੇ ਗੁਰੂ ਦੇ ਪਿਆਰੇ ਦਾ ਖੂਨ ਨਹੀਂ ਡੁੱਲਿਆ, ਪਰ ਖੂਨ ਵੀ ਧਰਮ ਖਾਤਰ ਡੁੱਲਿਆ। ਜਿਨ੍ਹਾਂ ਦੇ ਚੱਪਾ ਚੱਪਾ ਦੇ ਸ਼ਹੀਦ, ਉਹਨਾਂ ਦੀ 2.5 ਕਰੋੜ ਗਿਣਤੀ, ਜਿਨ੍ਹਾਂ ਦਾ 1 ਸ਼ਹੀਦ ਉਹਨਾਂ ਦੀ 2.5 ਅਰਬ ਗਿਣਤੀ। ਕਿਉਂ ਵਧੇ? ਪ੍ਰਚਾਰ ਨੇ ਵਧਾਏ, ਕਿਸੇ ਦੀ ਨਿੰਦਿਆ ਕਰਕੇ ਨਹੀਂ ਵਧੇ, ਕਿਸੇ ਦੀ ਆਲੋਚਨਾ ਕਰਕੇ ਨਹੀਂ ਵਧੇ। ਪ੍ਰਚਾਰ ਕੈਸਾ ਕਰ ਲਿਆ ਉਹਨਾਂ ਨੇ, ਹਸਪਤਾਲ ਖੋਲਤੇ, ਸਕੂਲ ਖੋਲਤੇ, ਸਰਾਵਾਂ ਖੋਲਤੀਆਂ, ਗਰੀਬਾਂ ਵਾਸਤੇ ਸੈਂਟਰ ਖੋਲਤੇ, ਕੱਪੜੇ ਵੰਡੇ, ਰੋਟੀਆਂ ਵੰਡੀਆਂ, ਕਿਤਾਬਾਂ ਵੰਡੀਆਂ। PMC ਜਾਓ ਲੁਧਿਆਣੇ ਜਿਹੜਾ ਹਸਪਤਾਲ ਹੈ, 15 ਰੁਪਈਏ ਦੀ ਦਵਾਈ ਲਿਆਓ ਤੇ 50 ਰੁਪਈਏ ਦੀਆਂ ਕਿਤਾਬਾਂ ਮੁਫ਼ਤ ਲਿਆਓ। ਐਵੇਂ ਨੀ ਧਰਮ ਵਧਦੇ ਹੁੰਦੇ? ਨਿੰਦਿਆ ਚੁਗਲੀ ਕਰਕੇ, ਈਰਖਾ ਕਰਕੇ ਕੀ ਸੱਜਿਆ ਅਸੀਂ 20 ਸਾਲ ਦੇ ਵਿੱਚ? ਈਰਖਾ ਕਰਕੇ ਗਾਲਾਂ ਕੱਢ ਕੇ ਕੁਛ ਮਿਲੇ? ਪਰ ਤੁਹਾਨੂੰ ਚੜ ਜਾਵੇ ਤਾਪ ਤੇ ਕਹਾਈ ਕਵੇ ਡਾਕਟਰ ਕੋਲ, ਚੱਲ ਨਹੀਂ ਕਹਿੰਦਾ ਮੈਨੂੰ ਗਾਲਾਂ ਕੱਢ ਕੇ ਤਾਰ ਦੇਣੇ। ਤਾਪ ਬੜਾ ਪਾਪੀ ਹੁੰਦਾ, ਤਾਪ ਬੜਾ ਬਦਮਾਸ਼ ਹੁੰਦਾ, ਤਾਪ ਬੜਾ ਮਾੜਾ ਹੁੰਦਾ, ਇਹਨੂੰ ਮੈਂ ਟਿਕਣ ਨਹੀਂ ਦਿੰਦਾ। ਥਰਮਾਮੀਟਰ ਲਾਈ ਜਦੋਂ ਗਾਲਾਂ ਕੱਢੇਗਾ ਨਾ ਤਾਪ ਨੂੰ, 4 ਡਿਗਰੀ ਹੋਰ ਵਧਿਆ ਹੋਊਗਾ। ਅੱਜ ਫਿਰ ਹੋ ਸਕਦਾ ਉਹਦੀ ਨਿੰਦਿਆ ਕਰਕੇ ਤਾਪ ਅਜੀ ਦਵਾਈ ਦਾ ਦਵਾਈ। ਆ ਜਿਹੜੀ ਸਿੱਖ ਧਰਮ ਦੇ ਵਿੱਚ ਕਮਜ਼ੋਰੀ ਆਈ ਹੈ, ਇਹਨੂੰ ਕੇਵਲ ਤੇ ਕੇਵਲ ਗੁਰਬਾਣੀ ਦਾ ਪ੍ਰਚਾਰ, ਗੁਰਮਤ ਦਾ ਪ੍ਰਚਾਰ। ਕੋਈ ਗੁੱਸਾ ਨਾ ਕਰੇ, ਕਰਨਾ ਕਰ ਲਿਓ, ਤੁਹਾਡੀ ਮੇਰੀ ਕਿਹੜਾ ਵੱਟ ਸਾਂਝੀ ਹੈ? ਆਈ ਹੈ ਵੀ ਗਾਹਾਂ ਨੂੰ ਬਖਸ਼ੀਸ਼ ਸਪੌਂਸਰ ਨਹੀਂ ਭੇਜੂਗਾ, ਮੋੜ ਕੇ ਇੰਨੀ ਕੇ ਸਾਂਝ ਹੈ। ਪਰ ਸਮਝੋ ਪ੍ਰੇਮੀਓ, ਸਮਝੋ ਗੁਰਮਤ ਦਾ ਪ੍ਰਚਾਰ ਏਦਾਂ ਨਹੀਂ ਹੋਣਾ। ਵਿਦਵਾਨ ਐਜੂਕੇਟਡ ਜਿਹੜੇ ਗੁਰਬਾਣੀ ਨੂੰ ਸਮਝਦੇ ਹੋਣ, ਇਹ ਨਾਰੇ ਲਾ ਕੇ ਜਿੰਦਾਬਾਦ ਮੁਰਦਾਬਾਦ ਕਰਕੇ ਕਿੰਨੀ ਕੁ ਸਿੱਖੀ ਵੱਧ ਗਈ। ਰੋਗ ਨੂੰ ਪਛਾਣੋ, ਰੋਗ ਨੂੰ ਐਵੇਂ ਬੂਟਿਆਂ ਦੇ ਉੱਪਰ ਸਪਰੇਆਂ ਨਾ ਕਰਦੇ ਫਿਰੋ, ਸਿੱਖੀ ਦੀ ਜੜ ਨੂੰ ਕੀੜਾ ਲੱਗ ਚੁੱਕਿਆ। ਸਿੱਖੀ ਦੀ ਜੜ ਵੱਢਣ ਵਾਸਤੇ 1 ਲੱਖਾਂ ਪੈਦਾ ਹੋ ਚੁੱਕੇ ਨੇ, ਕਿਉਂਕਿ ਤੁਹਾਡੀਆਂ ਬਾਹਾਂ ਵੱਢ ਕੇ ਵੇਖ ਲਿਆ ਅੰਗ ਅੰਗ, ਤੁਹਾਡੇ ਸਿਰ ਵੱਢ ਕੇ ਵੇਖ ਲਏ ਲੋਕਾਂ ਨੇ, ਤੁਹਾਨੂੰ ਜਿਉਂਦੇ ਕੰਨਾਂ ਵਿੱਚ ਚਿਣ ਕੇ ਵੇਖ ਲਿਆ ਲੋਕਾਂ ਨੇ, ਤੁਹਾਨੂੰ ਦੇਗੇ ਵਿੱਚ ਵਾਲੇ ਦੇ ਕੇ ਦੇਖ ਲਿਆ, ਚਰਖੜੀਆਂ ਤੇ ਚਾੜ ਕੇ ਤੁਹਾਨੂੰ ਵੇਖ ਲਿਆ, ਤੁਸੀਂ ਨਹੀਂ ਮੁੱਕੇ। ਹੁਣ ਇੱਕੋ ਇੱਕ ਤਰੀਕਾ ਕਿ ਇਹਨਾਂ ਦੀ ਜੜੇ ਵੱਢ ਦੋ। ਹੁਣ ਕੈਂਚੀ ਜੜ ਵਿੱਚ ਫਿਰ ਰਹੀ ਹੈ, ਇਸ ਕੈਂਚੀ ਨੂੰ ਜੇ ਬਚਾ ਸਕਦੀ ਹੈ ਤਾਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਚਾ ਸਕਦੀ।
1: ਬੋਲੇ
0: ਪ੍ਰਚਾਰ, ਇਹ ਜਿਹੜੇ ਤੁਹਾਡੇ ਗੁਰਦੁਆਰੇ ਨੇ ਨਾ, ਇਹਨਾਂ ਨੂੰ ਇੰਸਟੀਟਿਊਸ਼ਨ ਬਣਾਓ, ਇਹਨਾਂ ਨੂੰ ਗੁਰਮਤ ਦੀ ਸਿਖਲਾਈ ਦੇ ਟ੍ਰੇਨਿੰਗ ਕੈਂਪ ਬਣਾਓ, ਇਹਨਾਂ ਨੂੰ ਗੁਰਮਤ ਸਿੱਖਿਆ ਦੇ ਸਕੂਲ ਬਣਾਓ। ਆਹੀ ਤਾਂ ਵਿਪਣ ਕੀ ਰੀਤ ਹੈ ਕਿ ਕੁੜੀ ਦਾ ਵਿਆਹ ਕਰ ਲਓ ਗੁਰਦੁਆਰੇ, ਮੁੰਡੇ ਦਾ ਜਨਮ ਦਿਨ ਗੁਰਦੁਆਰੇ ਮਨਾ ਲਓ।

0: ਦੇਹ ਕਰਾ ਦਿਓ, ਅਖੰਡ ਪਾਠ ਕਰਾ ਦਿਓ, ਕਿਉਂਕਿ ਘਰਾਂ ਵਿੱਚ ਜਗ੍ਹਾ ਨਹੀਂ। ਜੇ ਤੁਹਾਡੇ ਜਗ੍ਹਾ ਹੋਵੇ ਤੁਸੀਂ ਗੁਰਦੁਆਰੇ ਦੇ ਨਵੇਂ ਨਾ ਲਓ, ਆਪਣੇ ਸਤਨਾਮ ਤੁਹਾਡੀ ਮਜਬੂਰੀ ਹੈ, ਇਹ ਮਜਬੂਰੀ ਹੈ। ਇਹਨਾਂ ਕੰਮਾਂ ਖਾਤਰ ਹਾਂ ਵਰਤੋ, ਸਮਾਜਿਕ ਕੰਮ ਵੀ ਇੱਥੇ ਕਰਨੇ ਹੈ, ਪਰ ਅਸਲ ਕੰਮ ਗੁਰਦੁਆਰੇ ਦਾ ਕਮੇਟੀ ਵਾਲੇ ਸੁਣ ਲੈਣ ਕੱਲ੍ਹ ਖੋਲ ਕੇ, ਜਾਂ ਕਮੇਟੀ ਬਦਲਦੀ ਹੈ ਹਿਸਾਬ ਦਿੰਦੇ ਹਾਂ। ਅਸੀਂ ਜੀ ਟੂਟੀਆਂ ਲਵਾ ਤੀਆਂ, ਅਸੀਂ ਵਾਸ਼ਰੂਮ ਚੌੜੇ ਕਰਤੇ ਜੀ, ਅਸੀਂ ਕਾਰਪੈਟ ਨਵੇਂ ਵਰਤਾ ਤੇ, ਅਸੀਂ ਵਿੰਡੋਆਂ ਲਵਾ ਤੀਆਂ, ਕਿਆ ਕੀਤਾ ਕੱਖ ਵੀ ਨਾ। ਫਿਰ ਵੱਡੀ ਗੱਲ ਕਮੇਟੀ ਆਪਣੀ ਸਭ ਤੋਂ ਜੇ ਜ਼ਿਆਦੇ ਸਭ ਤੋਂ ਵੱਡੀ ਗੱਲ ਦੱਸੂਗੀ ਨਾ, ਅਸੀਂ $15,000 ਬਚਾ ਜਮਾਂ, ਆ ਹੈ ਕਮੇਟੀ ਦੀ ਪ੍ਰੋਗਰੈਸ। ਔਰ ਕਮੇਟੀ ਵਾਲੇ ਸਿੱਖੋ, ਤੁਸੀਂ 6 ਮਹੀਨੇ ਬਾਅਦ 3 ਮਹੀਨੇ ਬਾਅਦ ਸੰਗਤ ਨੂੰ ਰਿਪੋਰਟ ਦਾ, ਉਹ ਤੁਹਾਨੂੰ ਡਾਲਰ ਬਚਾਉਣ ਖਾਤਰ ਨਹੀਂ ਬਣਾਇਆ, ਤਾਕੀਆਂ ਦਰਵਾਜ਼ੇ ਸੰਗਤ ਆਪੇ ਲਵਾ ਦੂਗੀ। ਤੁਸੀਂ ਸੰਗਤ ਨੂੰ ਇਹ ਦੱਸੋ ਅਸੀਂ ਗੁਰੂ ਵਾਲੇ ਕਿੰਨੇ ਬਣਾਏ, ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਕਿੰਨੇ ਜੋੜੇ, ਅਸੀਂ ਗੁਰਮਤੀਏ ਕਿੰਨੇ ਬਣਾਏ, ਅਸੀਂ ਮਨਮਤ ਵਿੱਚੋਂ ਕਿਹਨੂੰ ਕੱਢਿਆ। ਇਹ ਪ੍ਰੋਗਰੈਸ ਹੈ ਕਮੇਟੀ ਦੀ। ਇਹ ਜੇ ਡਿਵੈਲਪਮੈਂਟ ਨਹੀਂ ਹੈਗੀ ਤਾਂ ਇਹ ਕੰਮ ਇੱਥੇ ਚੱਲਦੇ ਆਏ ਨੇ। ਇਹੀ ਵਹਿਮ ਹੈ ਜਿਹੜਾ ਆਪਣਾ ਬਾਬਾ ਸੀ ਨਾ, ਉਹ ਸਾਡੇ ਬਾਪੂ ਨੂੰ ਕਹਿੰਦਾ ਹੀ ਮਰ ਗਿਆ, ਉਹ ਮੁੰਡਿਆ ਜਿੱਦਣ ਮੈਂ ਮਰ ਗਿਆ ਤੂੰ ਭੁੱਖਾ ਮਰੇਗਾ, ਆਪਣਾ ਬਾਬਾ ਬਾਪੂ ਨੂੰ ਕਹਿੰਦਾ ਹੁੰਦਾ, ਆਪਣਾ ਬਾਪੂ ਆਪਾਂ ਨੂੰ ਕਹਿੰਦਾ ਹੀ ਮਰ ਗਿਆ, ਮੁੰਡਿਆ ਦੇਖੀ ਜਿੱਦਣ ਮੈਂ ਮਰ ਗਿਆ ਤੇਰਾ ਕਿਆ ਹਾਲ ਹੋਣਾ। ਆਪਾਂ ਹੁਣ ਆਪਣੇ ਨੇੜੇ ਨੂੰ ਕਹੀ ਜਾਣਾ ਤੁਸੀਂ ਭੁੱਖੇ ਮਰੋਗੇ, ਮਰਿਆ ਕੋਈ ਵੀ ਨਹੀਂ, ਕੰਮ ਸਾਰੇ ਇੱਦਾਂ ਕੰਮ ਚੱਲਦੇ ਰਹਿਣੇ ਹੈ। ਜਿਹੜਾ ਅਸਲ ਕੰਮ ਹੈ ਗੁਰਸਿੱਖੀ ਦੇ ਪ੍ਰਚਾਰ ਦਾ, ਇਹਨਾਂ ਨੂੰ ਕੇਂਦਰ ਬਣਾਓ। ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ, ਨੁਕਤਾ ਚੀਨੀ ਆਲੋਚਨਾ ਇਸ ਗੁਰਦੁਆਰੇ ਦੇ ਗੇਟ ਤੋਂ ਬਾਹਰ ਰੱਖੋ। ਕੀ ਫਾਇਦਾ ਸੀ ਬਜ਼ੁਰਗ ਮੇਰੇ ਬਾਪੂ ਵਰਗੇ ਨੇ, ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਹੈ, ਅਖੇ ਸੰਤ ਚੋਲੇ ਪਾਈ ਫਿਰਦੇ ਨੇ, ਅਖੇ ਸੰਤ ਚਿੱਟੀ ਪੱਗ ਬੰਨੀ ਫਿਰਦੇ ਨੇ, ਅਖੇ ਸੰਤ ਸ਼ਬਦੇ ਨਹੀਂ ਸਿੱਖ ਧਰਮ ਦੇ। ਕੱਢ ਦੇਵੇ ਮੇਰੇ ਗੁਰੂ ਅਰਜਨ ਦਾ ਸ਼ਬਦ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਕੋਟਸ ਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਕਿਹਨੂੰ ਲਿਖਿਆ। ਮੇਰਾ ਖਿਆਲ ਇਹਨਾਂ ਦੀ ਵਿਚਾਰ ਵਿੱਚੋਂ ਪਾਕਿਸਤਾਨ ਚਲੇ ਗਏ, ਜਿਵੇਂ ਆ ਸਰਸੇ ਬੈਠੇ ਨੇ ਸੰਤ, ਉਹਨਾਂ ਨੇ ਇੱਕੋ ਸੁੱਖ ਕੱਢ ਲਈ, ਕਹਿੰਦੇ ਸੰਤ ਸਾਜਨ ਭੈ ਸਰਸੇ, ਸਰਸੇ ਵਾਲੇ ਕਹਿੰਦੇ ਜਿੰਨੇ ਸੰਤ ਹੈ ਸਰਸੇ ਹੈ, ਪੰਜਾਬ ਵਿੱਚ ਕੋਈ ਸੰਤ ਨਹੀਂ, ਸਰਸੇ ਹੀ ਆ ਗਏ ਕਹਿੰਦੇ। ਇਸੇ ਤਰ੍ਹਾਂ ਸਾਡੇ ਕਹਿੰਦੇ ਵੀ ਸੰਤ ਰਹੇ ਹੀ ਕੋਈ ਨਹੀਂ, ਸਾਰੇ ਸੰਤਾਂ ਨੂੰ ਪਲੇਟ ਪੈ ਗਈ, ਸਾਰੇ ਸੰਤਾਂ ਨੂੰ ਕੀਤਾ ਜ਼ਹਿਰ ਦਾ ਦਾ। ਪ੍ਰੇਮੀਓ ਮੇਰੇ ਚਰਨਾਂ ਵਿੱਚ ਬੇਨਤੀ ਹੈ, ਇਹਨਾਂ ਗੱਲਾਂ ਨੂੰ ਸਟੇਜ ਦੇ ਸਬਜੈਕਟ ਨਾ ਬਣਾਓ, ਕਿਸੇ ਨੂੰ ਆਪਣਾ ਬਣਾਉਣਾ ਸਿੱਖੋ। ਗੁਰੂ ਨਾਨਕ ਦਾ ਸੰਸਾਰ ਕਿਉਂ ਬਣਿਆ, ਕੋਈ ਹੈ ਨੁਕਤਾ ਤੁਹਾਡੇ ਕੋਲ? ਹਿੰਦੂ ਕਹਿੰਦਾ ਮੇਰਾ ਹੈ, ਮੁਸਲਮਾਨ ਕਹਿੰਦਾ ਮੇਰਾ ਹੈ, ਈਸਾਈ ਕਹਿੰਦੇ ਮੇਰਾ ਹੈ, ਬੋਧੀ ਕਹਿੰਦੇ ਮੇਰਾ ਹੈ, ਜੈਨੀ ਕਹਿੰਦੇ ਮੇਰਾ ਹੈ, ਉਹ ਸਾਰੇ ਕਿਉਂ ਨਹੀਂ ਵਗੇ? ਨਾਨਕ ਦਾ ਸੰਸਾਰ ਬਣ ਗਿਆ ਕਿਉਂਕਿ ਨਾਨਕ ਸੰਸਾਰ ਦਾ ਬਣ ਗਿਆ। ਉਹ ਆਪਣੇ ਬਾਪੂ ਕਾਲੂ ਦਾ ਬਣਿਆ ਹੀ ਨਹੀਂ, ਆਪਣੀ ਮਾਂ ਤ੍ਰਿਪਤਾ ਦਾ ਬਣਿਆ ਹੀ ਨਹੀਂ, ਆਪਣੀ ਭੈਣ ਨਾਨਕੀ ਦਾ ਬਣਿਆ ਹੀ ਨਹੀਂ, ਆਪਣੇ ਪੁੱਤ ਸ੍ਰੀ ਚੰਦ ਤੇ ਲਕਸ਼ਮੀ ਦਾਸ ਦਾ ਬਣਿਆ ਹੀ ਨਹੀਂ, ਉਹ ਸਾਰੇ ਸੰਸਾਰ ਦਾ ਬਣ ਗਿਆ। ਸੰਸਾਰ ਉਹਦਾ ਬਣ ਗਿਆ। ਜੇ ਕਿਸੇ ਨੂੰ ਕੁਝ ਮਨਾਉਣਾ ਹੈ, ਤੁਸੀਂ ਕਿਸੇ ਤੇ ਆਪਣੀ ਗੱਲ ਅਪਲਾਈ ਕਰਨੀ ਹੈ, ਤਾਂ ਫਿਰ ਮੈਂ ਇੱਕ ਕਿਤਾਬ ਪੜ੍ਹੀ ਤੁਹਾਡੀ ਨਿਗਾਹ ਕਿਤੇ ਆਵੇ, ਪੜ੍ਹਿਓ, ਪੰਡਿਤ ਵਿਵੇਕਾਨੰਦ ਜੀ, MA ਹੋਏ ਨੇ, ਕਾਲਜ ਵਿੱਚ ਮੈਨੂੰ ਉਹ ਕਿਤਾਬ ਲੱਭੀ ਸੀ, MA ਹੋਏ ਨੇ। MA ਵੀ ਉਦੋਂ ਹੋਏ ਨੇ ਜਦੋਂ ਪੰਜਾਬ ਹਿੰਦੁਸਤਾਨ ਵਿੱਚ ਚੌਥੀ ਪੜ੍ਹਿਆ ਨਹੀਂ ਸੀ ਲੱਭਦਾ। ਅੱਜ ਕੱਲ੍ਹ ਤਾਂ MA ਨੂੰ ਪੁੱਛਦਾ ਕੋਈ, ਪਿੰਡ ਚ ਚਿੱਠੀ ਪੜ੍ਹਨ ਵਾਲਾ ਨਹੀਂ ਸੀ ਹੁੰਦਾ, ਉਦੋਂ ਉਹਨਾਂ ਨੇ MA ਕੀਤੀ। ਆਰੀਆ ਸਮਾਜੀ ਵਣ ਦਾ ਟੂਰ ਕੀਤਾ, ਵਣ ਦਾ ਟੂਰ ਕਰਕੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਮਾਈ ਐਕਸਟਰਨਲ ਅਫੇਅਰ, ਬਹੁਤ ਛੋਟੀ ਜਿਹੀ ਕਿਤਾਬ, ਮਾਈ ਐਕਸਟਰਨਲ ਅਫੇਅਰ, ਉਹਦੇ ਵਿੱਚੋਂ ਇੱਕ ਤੁਕ ਲਿਖਦੇ ਨੇ, ਇੱਕੋ ਤੁਕ ਬਹੁਤ ਹੀ ਅਲੱਗ, ਗ੍ਰੰਥ ਸਾਰਾ ਨਹੀਂ ਪੜ੍ਹਨ ਕੇ ਯਾਦ ਰੱਖਣਾ ਪੈਂਦਾ। ਉਹ ਕਹਿੰਦੇ ਨੇ ਹੀ ਹੂ ਨੋਸ ਹਾਉ ਟੂ ਓਬੇ, ਹੀ ਨੋਸ ਹਾਉ ਟੂ ਕਮਾਂਡ, ਕੁੰਜੀ ਵਿੱਚ ਸਮੁੰਦਰ ਪਾਰ। ਪੰਡਿਤ ਵਿਵੇਕਾਨੰਦ ਜੀ ਕਹਿੰਦੇ ਜਿਹੜਾ ਬੰਦਾ ਹੁਕਮ ਮੰਨਣਾ ਜਾਣਦਾ ਹੈ, ਹੁਕਮ ਕਰਨਾ ਵੀ ਉਸੇ ਨੂੰ ਆਊਗਾ। ਇੱਥੇ ਹੁਕਮ ਮੰਨਣ ਵਾਸਤੇ ਤਾਂ ਕੋਈ ਤਿਆਰ ਨਹੀਂ, ਤੇ ਕਰਨ ਵਾਸਤੇ 3600 ਜਰਨੈਲ ਤੇ ਪ੍ਰਧਾਨ ਨੇ। ਮੰਨਣ ਵਾਲਾ ਕਿੱਥੇ ਰਿਹਾ ਸਾਡੇ ਵਿੱਚ? ਸਾਰੇ ਹੁਕਮ ਕਰਨ ਵਾਲੇ ਹੋ ਗਏ ਨਾ, ਤਾਂ ਹੀ ਹੁਕਮ ਮੰਨੇ ਨਹੀਂ। ਦੁੱਖ ਨਾਲ ਮੈਨੂੰ ਰੋ ਕੇ ਕਹਿਣਾ ਪੈਂਦਾ ਐਜੀਪੀਸੀ ਦਾ ਮੈਂਬਰ ਹੋਣ ਦੇ ਨਾਤੇ, ਜੋ ਹਾਲਤ ਸਾਡੇ ਖਾਲਸੇ ਨੇ ਅਕਾਲ ਤਖ਼ਤ ਸਾਹਿਬ ਦੀ ਕੀਤੀ, ਦੋਨੋਂ ਪੈਸੇ ਦੇ ਬੰਦਿਆਂ ਨੇ ਅਖਬਾਰਾਂ ਵਿੱਚ ਕੀ ਲਿਖ ਕੇ ਭੇਜਿਆ ਅਕਾਲ ਤਖ਼ਤ ਵਾਲੇ, ਕਿੱਥੇ ਗਈ ਸਾਡੀ ਸ਼ਾਨ? ਕਿੱਥੇ ਗਿਆ ਹਰਗੋਬਿੰਦ ਸਾਹਿਬ ਮੀਰੀ ਪੀਰੀ ਵਾਲਾ, ਇੱਕ ਹੋਟਲ ਚਲਾਉਣ ਵਾਲੇ, ਫੈਕਟਰੀਆਂ ਚਲਾਉਣ ਵਾਲੇ? ਉਹ ਅਕਾਲ ਤਖ਼ਤ ਉੱਤੇ ਨੁਕਤਾਚੀ ਨਹੀਂ ਕਰ, ਪਰ ਉਹਨਾਂ ਦਾ ਕਸੂਰ ਨਹੀਂ, ਇਹ ਕਸੂਰ ਸਾਡੇ ਜ਼ਿੰਮੇਵਾਰਾਂ ਦਾ ਹੈ। ਗੁਆਂਢੀ ਨਹੀਂ ਲੰਘ ਸਕਦਾ ਖੰਘ ਕੇ ਦਰਵਾਜ਼ੇ ਚ ਨੂੰ ਜੇ ਅੰਦਰ ਜਿਉਂਦੇ ਬੈਠੇ ਹੋਣ। ਖੰਘ ਕੇ ਲੰਘ ਜੋ, ਜਾਊਗਾ ਕਿੱਥੇ? ਖੰਘ ਕੇ ਫਿਰੀ ਤੇ ਨਹੀਂ ਜਾਣ ਦੇਣਗੇ, ਪਰ ਜੇ ਅੰਦਰ ਜਿਉਂਦੇ ਬੈਠੇ ਹੋਣ, ਜਿਹੜਾ ਦਰਵਾਜ਼ੇ ਚ ਨੂੰ ਲੰਘੂ ਸਾਹ ਵੀ ਗਾਹਾਂ ਜਾ ਕੇ ਲਊਗਾ, ਕਿਤੇ ਸਾਹ ਨਾ ਆਏ ਖੰਘ ਨਾ ਆ ਜਾਵੇ, ਸਾਹ ਲੰਦਾ ਵੀ ਡਰੂਗਾ। ਇਹ ਤਾਂ ਸਾਡੇ ਤੇ ਚੜੇ ਨੇ ਮਨਮਤੀਏ, ਅਸੀਂ ਗੁਰਮਤ ਦੇ ਪ੍ਰਚਾਰ ਤੋਂ ਹੀਣੇ ਹੋ ਗਏ, ਗੁਰਸਿੱਖੀ ਦੇ ਪ੍ਰਚਾਰ ਤੋਂ ਹੀਣੇ ਹੋ ਗਏ। ਪੰਜ ਬਾਣੀਆਂ ਤੁਸੀਂ ਪੜ੍ਹਦੇ ਹੋਣੇ, ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਹੈ ਜਿਹੜੇ ਨਿਤਨੇਮ ਕਰਦੇ ਹਾਂ। ਨਿਤਨੇਮ ਬਿਨਾਂ ਸਿੱਖ ਦਾ ਜੀਵਨ ਕੀ ਹੈ? ਜਿਹਦਾ ਨੇਵੇਂ ਨਹੀਂ ਬਣਿਆ ਉਹ ਜੀਵਨ ਕੀ ਹੈ? ਪੜ੍ਹਦੇ ਹੋ ਬਈ, ਮੇਰੀ ਹੱਥ ਬਣ ਕੇ ਬੇਨਤੀ ਹੈ ਕਿ ਜਪਜੀ ਸਾਹਿਬ ਸ਼ੁੱਧ ਕਰ ਲਈ, ਜਾਪ ਸਾਹਿਬ ਦਾ ਪਾਠ ਸ਼ੁੱਧ ਕੀਤਾ, ਚੌਪਈ ਸਾਹਿਬ ਸ਼ੁੱਧ ਪੜ੍ਹੀ, ਨਾ ਲੋੜੇ ਨਹੀਂ। ਇਹ ਤਾਂ ਗੁਰੂ ਨੇ ਕਿਹਾ ਵੀ ਪੜ੍ਹਦਿਆ ਕਰੋ। ਗੁਰਮੁਖ ਪਿਆਰਿਓ, ਬਾਣੀ ਦੀ ਟੁੱਕ ਸਮਾਪਤੀ ਕਰੀਏ, ਟਾਈਮ ਜ਼ਿਆਦਾ ਹੋ ਜਾਂਦਾ। ਖਾਸਮ ਮਰੇ ਤਾਂ ਨਾਰ ਨਾ ਰੋਵੇ, ਇੱਥੇ ਨਾਰ ਸ਼ਬਦ ਟਕਸਾਲ ਚੋਂ ਪਤਾ ਲੱਗੂਗਾ ਕਿੱਥੋਂ ਵਰਤੇ ਹੈ। ਇੱਥੇ ਨਾਰ ਸ਼ਬਦ ਮਹਾਰਾਜ ਨੇ ਨਾਰਾਇਣ ਤੋਂ ਵਰਤੇ, ਨਾਰਾਇਣ ਸ਼ਬਦ ਹੈ ਨਾ, ਕੀ ਅਰਥ ਨੇ? ਨਾਰ ਜਮਾ ਆਇਣ, ਨਾਰ ਕਹੀਏ ਮਾਇਆ, ਐਣ ਕਹੀਏ ਘਰ ਵਾਲਾ ਵਿਸ਼ਨੂ। ਇੱਥੇ ਨਾਰ ਦੇ ਅਰਥ ਕਰਨੇ ਹੈ ਮਾਇਆ। ਤੁਸੀਂ ਸਾਰੇ ਹੀ ਮਾਇਆ ਦੇ ਮਾਲਕ ਹੋ, ਕੋਈ 10,000 ਦਾ, ਕੋਈ 20,000 ਦਾ, ਕੋਈ ਲੱਖ ਦਾ, ਕੋਈ ਮਿਲੀਅਨ ਦਾ, ਕੋਈ ਬਿਲੀਅਨ ਦਾ, ਕੋਈ 5 ਕਿੱਲਿਆਂ ਦਾ, ਕੋਈ 20 ਕਿੱਲਿਆਂ ਦਾ, ਕੋਈ 10 ਗੱਡੀਆਂ ਦਾ, ਕੋਈ ਫੈਕਟਰੀ ਦਾ ਮਾਲਕ ਹੋ ਨਾ, ਓਨਰਸ਼ਿਪ ਹੈ ਨਾ ਤੁਹਾਡੇ ਨਾਲ? ਪਰ ਖਸਮ ਮਰੇ ਤਾਂ ਨਾਰ ਨਾ ਰੋਵੇ। ਜਿੱਦਣ ਆਪਾਂ ਨੇ ਮਾਲਕਾਂ ਨੇ ਮਰਨਾ ਨਾ, ਉਹ ਜਿਹੜੀ ਤੇਰੀ ਮਾਇਆ ਜੀ ਦਾ ਖਸਮ ਬਣੀ ਫਿਰਦਾ ਉਹਨੇ ਰੋਣਾ ਹੀ ਨਹੀਂ। ਆਰਾਮ ਨਾਲ ਖਸਮ ਮਰੇ ਤਾਂ ਨਾਰ ਨਾ ਰੋਵੇ। ਕਦੇ ਬੈਂਕ ਦੀ ਕਾਪੀ ਰੋਂਦੀ ਵੇਖੀ ਹੈ? ਲਓ ਹੁਣ ਸੁਣੋ ਅਗਲੀ ਸੁੱਖ ਬਾਣੀ ਦੀ, ਉਹ ਮਾਇਆ ਤੁਹਾਡੀ ਪਤਨੀ ਕਿਉਂ ਨਹੀਂ ਰੋਂਦੀ ਤੁਹਾਡੇ ਮਰੇ ਤੇ? ਇਹ ਵੀ ਦੱਸ ਦੋ ਸਰ। ਉਸ ਰਖਵਾਰਾ ਔਰ ਇੱਕ ਬਾਪ ਮਰਿਆ ਹੈ ਮਾਲਕ, ਉਹ ਪਤਨੀ ਨੇ ਕਾਹਨੂੰ ਰੋਣਾ? ਉਹਦੇ ਤਾਂ 6 ਮੁੰਡੇ ਮਾਲਕ ਖੜੇ ਹੈ। ਇੱਕ ਮਰਿਆ ਤੇ 6 ਡਾਂਗਾਂ ਚੱਕੀ ਫਿਰਦੇ, ਅਸੀਂ ਮਾਲਕ ਉਹ ਕਾਹਨੂੰ ਰੋਊਗੀ? ਖਸਮ ਮਰੇ ਤਾਂ ਨਾਲ ਨਾ ਰੋਵੇ, ਉਸ ਰਖਵਾਰਾ ਔਰ ਉਹਦੇ ਤਾਂ ਮਾਲਕ ਖੜੇ ਨੇ, ਪਰ ਅੰਤ ਕੀ ਹੋਣੇ? ਰਖਵਾਰੇ ਘਰ ਹੋਏ ਵਿਨਾਸ਼। ਉਹਨੇ ਬਾਪ ਵੱਲ ਨਹੀਂ ਵੇਖਿਆ ਕਿ ਇਹਦੀ ਨਹੀਂ ਬਣੀ, ਇਹ ਸਾਡੀ ਕਿੱਥੇ ਬਣੇਗੀ? ਜਿਹਨੇ ਹੱਥੀਂ ਕਮਾਈ ਖੂਨ ਪਸੀਨਾ ਕਰਕੇ ਕੱਢੀ, ਇਹ ਉਹਨੂੰ ਨਹੀਂ ਸਿਆਣਦੀ, ਇਹ ਸਾਡੀ ਕਦੋਂ ਬਣੂਗੀ? ਉਸ ਰਖਵਾਰਾ ਔਰ ਹੋਵੇ, ਰਖਵਾਰੇ ਕਾ ਹੋਏ ਵਿਨਾਸ਼, ਆਗੇ ਨਰਕ ਇਹਾਂ ਭੋਗ ਬਲਾ। ਮਰਦ ਕਹਿੰਦੇ ਧਨ ਭੂਮ ਕਾ ਜੋ ਕਰੇ ਗੁਮਾਨ, ਇਹ 4 ਕੌਡੀਆਂ ਦਾ ਜ਼ਮੀਨਾਂ ਦਾ ਜਿਹੜਾ ਮਾਣ ਕਰਨਗੇ, ਸੋ ਮੂਰਖ ਅੰਧਾ ਅਗਿਆਨ, ਕਿਤੇ ਬਖਸ਼ਿਸ਼ ਕਰ ਦੇਵੇ ਸਾਨੂੰ ਮਹਾਰਾਜ। ਉਹ ਮੇਰੀ ਦੁਆ ਹੈ ਅਕਾਲ ਪੁਰਖ ਦੇ ਅੱਗੇ, ਬੇਨਤੀ ਹੈ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ, ਸਾਨੂੰ ਇੱਕ ਦਾਤ ਦੇ ਦੇ ਕਿਹੜੀ, ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੇ। ਸਾਡਾ ਮਨ ਨੀਵਾਂ ਕਰਦੇ ਸਾਡੇ, ਸਾਨੂੰ ਗਰੀਬੀ ਦੀ ਦਾਤ ਦੇ। ਨਾਲੇ ਇੱਥੇ ਕਹਿ ਕੇ ਜਾਂਦੇ ਹੋ ਸਿੱਖ ਦਾ ਮਨ ਨੀਵਾਂ, ਮਤ ਉੱਚੀ ਹੋ ਗਿਆ, ਰਿਐਕਸ਼ਨ ਉਲਟਾ ਪੁਲਟਾ ਹੋ ਗਿਆ, ਮਤ ਨੀਵੀਂ ਹੋ ਗਈ ਤੇ ਮਨ ਉੱਚਾ ਹੋ ਗਿਆ, ਜਿੱਥੇ ਕੋਈ 100% ਹੋ ਗਿਆ। ਕਰ ਕਿਰਪਾ ਜਿਸ ਕਹਿ ਗਿਰਦੇ ਗਰੀਬੀ ਵਸਾਵੇ, ਮਿਲੂਗਾ ਕਿ ਉਹਨੂੰ ਨਾਨਕ ਇਹਾਂ ਮੁਕਤ। ਉਹਨੂੰ ਅਰਦਾਸਾਂ ਦੀ ਲੋੜ ਨਹੀਂ, ਉਹਨੂੰ ਸਹਿਜ ਪਾਠ ਕਰਾਉਣ ਦੀ ਲੋੜ ਨਹੀਂ, ਉਹਨੂੰ ਹਰਦਵਾਰ ਫੁੱਲ ਪਾਉਣ ਦੀ ਲੋੜ ਨਹੀਂ, ਜਿਹਦਾ ਮਨ ਨੀਵੇਂ। ਮਰਦ ਕਹਿੰਦੇ ਉਹ ਜਿਉਂਦਾ ਹੀ ਮੁਕਤ, ਇਹਾਂ ਮੁਕਤ ਅੱਗੇ ਸੁਖ ਪਾਵੇ, ਅੱਗੇ ਸੁਖੇ ਸੁਖੇ। ਭੀਮ ਚੰਦ ਨੂੰ ਮਹਾਰਾਜ ਕਹਿੰਦੇ ਉਹ ਤੂੰ ਵੱਡਾ ਘੋੜਿਆਂ ਦਾ, ਹਾਥੀਆਂ ਦਾ ਮਾਲਕ, ਹੌਦੇ ਤੇਰੇ ਉੱਤੇ ਝੂਲਦੇ ਨੇ ਛੱਤਰ, ਸਿਉਣੇ ਨਾਲ ਮੜੇ ਹੋਏ ਹਾਥੀ ਘੋੜੇ ਤੇਰੇ, ਤੇ ਹਜ਼ਾਰਾਂ ਲਿਆ ਕੇ ਰਾਜੇ ਤੇਰੇ ਅੱਗੇ ਸੀਸ ਨਿਵਾਉਂਦੇ ਨੇ, ਭਲੀ ਭਾਂਤ ਸਤਿਕਾਰ ਕਰਦੇ ਨੇ ਤੇਰਾ, ਤੇ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਜਦੋਂ ਮੱਥਾ ਟੇਕੋ ਕਹਿ ਲਿਆ ਕਰੋ ਸਤਿਗੁਰ ਮੈਂ ਆਪਣੀ ਮੱਤ ਛੱਡੀ, ਮੈਂ ਆਪਣੀ ਮੱਤ ਤੇਰੇ ਚਰਨਾਂ ਵਿੱਚ ਧਰੀ। ਆ ਹੈ ਮੱਥਾ ਟੇਕਣ ਦਾ ਮਤਲਬ, ਆਪਣੀ ਮੱਤ ਧਰ ਦੋ ਗੁਰੂ ਦੇ ਚਰਨਾਂ ਵਿੱਚ। ਜਿੱਦਣ ਤੁਸੀਂ ਆਪਣੀ ਮੱਤ ਛੱਡਤੀ ਨਾ, ਉੱਦਣ ਦਊਗਾ ਗੁਰੂ ਆਪਣੀ ਮੱਤ। ਆਪਾਂ ਘੋਲ ਮੋਲੇ ਕਰੀ ਕਰਦੇ ਵੀ ਸੱਚੇ ਪਾਤਸ਼ਾਹ ਮੈਂ ਆਪਣੀ ਵੀ ਨਹੀਂ ਛੱਡਣੀ, ਤੂੰ ਵੀ ਪਿੱਛੇ ਪਾ ਦੇ ਠੀਕ। ਮੇਰੇ ਵਰਗਾ ਸਾਧ ਮੰਗਣਗੇ ਆ ਦੁੱਧ ਚਿੱਪੀ ਭਰੀ ਫਿਰੇ ਪਾਣੀ ਦੀ, ਦਰਵਾਜ਼ੇ ਜਾ ਕੇ ਕਹਿੰਦਾ ਲੱਖ ਨਰਿੰਜਨ ਦੁੱਧ ਕੀ ਸੇਵਾ, ਅੰਦਰੋਂ ਆਈ ਮਾਈ ਮਾਈ ਦੁੱਧ ਪਾਉਣ, ਉਹ ਕਹਿੰਦੀ ਸੰਦਾ ਪਾਣੀ ਤਾਂ ਕੱਢ ਫਿਰ ਦੁੱਧ ਪਾਓ। ਉਹ ਕਹਿੰਦਾ ਰੇ ਮਾਈ ਇਹ ਗੰਗਾ ਕਾ ਜਲ ਹੈ, ਇਹ ਬਹੁਤ ਪਵਿੱਤਰ ਹੈ, ਇਸਕੋ ਨਹੀਂ ਛੋੜੂੰਗਾ। ਕਹਿੰਦੀ ਮੈਂ ਦੁੱਧ ਕਿੱਥੇ ਪਾਵਾਂ, ਕਹਿੰਦੀ ਵਿੱਚੇ ਪਾ ਦਿੱਤੇ ਅੰਬਾ ਵਿੱਚੇ ਪਵਾ ਲਿਆ, ਕੱਚੀ ਲੱਸੀ ਹੋ ਗਈ, ਸਤਨਾਮ ਗੋਡੇ ਜੋੜ ਦੀ, ਉਹ ਕੰਮ ਸੱਚ ਹੈ। ਹੱਥ ਬਣ ਕੇ ਕਹਾਂਗੇ ਸਾਨੂੰ ਆਪਣੀ ਮੱਤ ਦੇ ਦੇ, ਬਖਸ਼ ਲੈ ਰੱਖ ਲੈ, ਤੇ ਆਪਣੀ ਮੱਤ ਛੱਡਣੀ ਨੀ। ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੇ, ਗਰੀਬੀ ਕਦੋਂ ਆਵੇਗੀ ਜਦੋਂ ਤੂੰ ਆਪਣੀ ਮੱਤ ਛੱਡੇਗਾ। ਮਹਾਰਾਜ ਭੀਮ ਚੰਦ ਨੂੰ ਕਹਿ ਰਹੇ ਹਨ ਲਓ ਉਹ ਰਾਜਿਆ ਉਹ ਭੂ ਪਤ, ਤੂੰ ਕਹੀਏ ਧਰਤੀ ਪਤ ਕਹੀਏ ਪਤੀ ਮਾਲਕ ਰਾਜਾ, ਉਹ ਰਾਜਿਓ ਬਾਈ ਧਾਰੇ ਉਹ ਭੂਮ ਚੰਦ ਭੀਮ ਚੰਦ ਰਾਜਿਆ, ਇਹੋ ਜੇ ਵੱਡੇ ਵੱਡੇ ਵੀ ਜੇ ਹੋਏ, ਇਤਨਾ ਵੱਡਾ ਵੀ ਤੂੰ ਹੋ ਜਵੇ, ਕਰੋੜਾਂ ਹਾਥੀ ਕਰੋੜਾਂ ਘੋੜੇ ਸਿਉਨੇ ਚਾਟੀ ਨਾਲ ਮੜੇ ਹੋਏ, ਹਜ਼ਾਰਾਂ ਰਾਜੇ ਤੈਨੂੰ ਸਿਰ ਨਿਵਾਉਣ, ਜੇ ਇਹ ਜੇ ਵੀ ਹੋ ਜਾਣ ਤਾਂ ਕਿਆ ਬਣ ਗਿਆ। ਇੱਥੇ ਪਏ ਤੂੰ ਕਹਾਂ ਪਏ, ਸਮਾਂ ਮਿਲਿਆ ਅਗਲੇ ਸਮੇਂ ਤੁਹਾਨੂੰ ਦਸਮ ਗ੍ਰੰਥ ਦਾ ਸਵਈਆ ਸੁਣਾਵਾਂਗੇ, ਜਿਹਦੇ ਵਿੱਚ ਮਹਾਰਾਜ ਨੇ ਪਿਛਲੇ ਰਾਜੇ ਗਿਣੇ ਨੇ ਕਿਹੋ ਜੇ। ਇਹ ਦਸ ਸਿਰਾਂ ਦਾ ਰਾਵਣ ਤਾਂ ਆਪਾਂ ਸਾਰੇ ਜਾਣਦੇ ਨਾ, ਜਰਾ ਦਸਮ ਗ੍ਰੰਥ ਪੜ੍ਹੋ, ਵਿਚਾਰ ਸਾਗਰ ਪੜ੍ਹੋ, ਭਾਵਰਸਾ ਅੰਮ੍ਰਿਤ ਪੜ੍ਹੋ, ਅਧਿਆਤਮ ਰਮਾਇਣ ਪੜ੍ਹੋ, ਤੁਹਾਨੂੰ ਪਤਾ ਲੱਗੇ ਇਸ ਧਰਤੀ ਤੇ ਸੌ ਸਿਰਾਂ ਵਾਲਾ ਵੀ ਰਾਵਣ ਹੋ ਚੁੱਕੇ। ਰਾਵਣ ਸੇ ਮਹਾਰਾਵਣ ਸੇ ਕਟਕਾਨੋ ਸੇ ਪਟਵੀਤ ਵਿਚਾਰੇ, ਬਾਦਨਾਥ ਅਕੰਪਨ ਸੇ ਜੰਗ ਜੰਗ ਜੁਦੇ ਜਿਨ ਸਿੰਘ ਜਬ ਹਾਰੇ, ਕੁੰਭ ਸੁੰਭ ਸੇ ਜੀਤ ਭਲੇ ਜਿਨ ਸਾਥੋਂ ਹੀ ਸਿੰਧ ਹਥਿਆਰ ਪਖਾਰੇ। ਇਸੇ ਪਹਿ ਤੋਂ ਕਹਾਂ ਪਹਿ ਤੂੰ ਪੁੱਤ, ਇਸ ਸੁੱਖ ਨੂੰ ਸੁਣੋ ਹੁਣ, ਜੋ ਜੋ ਹੁੰਦੇ ਅਗਤੇ ਵਿਗਤੇ ਸੋ ਕਟੇ ਕਰ ਕਾਲ ਕਿਰਪਾਨ ਕੇ ਮਾਰੇ, ਕਾਲ ਦੀ ਕਿਰਪਾਨ ਨੇ ਟੁਕੜੇ ਕਰਤੇ। ਮਹਾਰਾਜ ਕਹਿੰਦੇ ਉਹ ਭੀਮ ਚੰਦ ਏਡੇ ਵੱਡੇ ਵੱਡੇ ਵੀ ਰਾਜੇ ਹੋਏ, ਅੰਤ ਸਮੇਂ ਜਦੋਂ ਵਾਹਿਗੁਰੂ ਨੇ ਜੋਤ ਖਿੱਚ ਲਈ, ਘੋੜਿਆਂ ਤੇ ਨਹੀਂ, ਹਾਥੀ ਕੰਮ ਨਹੀਂ ਆਏ, ਸੌਦੇ ਕੰਮ ਨਹੀਂ ਆਏ, ਉਹ ਸਿੱਜਦੇ ਕੰਮ ਕਰਨ ਵਾਲੇ ਨਹੀਂ ਆਏ, ਰਾਜੇ ਮੱਥੇ ਟੇਕਣ ਵਾਲੇ, ਇਸ ਧਰਤੀ ਤੋਂ ਨੰਗੇ ਪੈਰੇ ਤੁਰ ਗਏ। ਕਾਹਦਾ ਮਾਣ ਇੱਥੇ, ਇੱਕ ਨੁਕਤਾ ਸਮਝ ਲਿਓ ਅਖੀਰ ਵਿੱਚ, ਸਾਰੇ ਸੱਜਣ ਮਾਈ ਭਾਈ ਬੈਠੇ ਹੋ ਸਤਿਕਾਰ ਜੋ, ਐ ਦੱਸੋ ਵੀ ਜਿੱਦਣ ਆਪਾਂ ਜੰਮੇ ਤੇ, ਖਿਆਲ ਨਾਲ ਸੁਣਿਓ ਪੰਜਾਬੀ ਚ ਸਿੱਧੀ ਵਰਡਿੰਗ ਹੈ, ਜਿੱਦਣ ਆਪਾਂ ਜੰਮੇ ਤੇ ਤੁਹਾਡੇ ਵਿੱਚੋਂ ਕੋਈ ਆਪ ਨਹਾਤਾ ਤਾਂ ਉਦਣ, ਖਿਆਲ ਮਾਰੋ ਜਿਹੜਾ ਆਦ ਕੰਨੀ ਸਾਡਾ ਆਦ ਕੀ ਹੈ, ਕੋਈ ਨਹਾਤਾ ਤਾਂ ਤੁਹਾਡੇ ਵਿੱਚੋਂ ਕੋਈ ਇਹੋ ਜਿਹਾ ਹੈ ਜਿਹਨੇ ਉਦਣ ਕੱਚੀ ਆਪ ਪਾਈ ਹੋਵੇ ਚੰਗੀ। ਹਾਂ ਪ੍ਰੇਮੀਓ, ਜਿੱਦਣ ਆਪਾਂ ਆਏ ਸੰਸਾਰ ਵਿੱਚ, ਦੋ ਭੈਣਾਂ ਨੇ ਲੜਾਏ ਹੋਣੇ ਫੜ ਕੇ, ਕਿਸੇ ਭੈਣ ਨੇ ਹੀ ਢੱਗੀ ਪਾਈ ਹੋਣੀ ਹੈ, ਤੇ ਜਿੱਦਣ ਜਾਏਗਾ ਉਦਣ ਕਿਹੜਾ ਪੱਗ ਆਪ ਬੰਨੇਗਾ, ਸਤਨਾਮ ਉਦਣ ਸ਼ੈਂਪੂ ਆਪ ਲਾਏਗਾ। ਜਿੱਦਣ ਆਇਆ ਉਦਣ ਵੀ ਕਿਸੇ ਨੇ ਲੜਾਇਆ ਢੱਗੀ ਪਾਈ ਹੈ, ਜਿੱਦਣ ਇੱਥੋਂ ਜਾਣਾ ਉਦਣ ਵੀ ਚਾਰ ਭਾਈ ਉਹ ਲੜਾਉਣਗੇ, ਕੋਈ ਚਾਚੇ ਸਾਹਿਬ ਦਾ ਮੁੰਡਾ ਭਤੀਜਾ ਹੀ ਤੇਰੀਆਂ ਘੁੰਡੀਆਂ ਲਾਊਗਾ, ਪੈਂਟ ਨਹੀਂ ਪੈਣੀ ਉਦਣ, ਨਾਂਗੇ ਆਵਣ ਨਾਂਗੇ ਜਾਣ, ਗੱਬੇ ਗੱਬੇ ਕਾਹਨੂੰ ਡਾਂਗ ਚੱਕੀ ਫਿਰਦਾ। ਆਪਣੇ ਆਦ ਤੇ ਅੰਤ ਨੂੰ ਵੇਖ ਕੀ ਹੈ, ਆਦ ਬਿਲਕੁਲ ਨਗਨ ਖਤਮ ਖਾਲੀ, ਅੰਤ ਬਿਲਕੁਲ ਖਾਲੀ, ਕਿਹੜਾ ਧਨ ਲੈ ਕੇ ਆਇਆ, ਕੌਣ ਬਸ ਆਈ ਤੇਰੇ ਸੰਗ, ਅੰਤ ਕੋ ਨਾਂਗੇਗੀ ਪਾਏ ਪਤਾ। ਸੋ ਮੈਂ ਸਾਧ ਸੰਗਤ ਤੋਂ ਵੀ ਖਿਮਾ ਦਾ ਜਾ ਸਕੇ, ਪ੍ਰਬੰਧਕਾਂ ਤੋਂ ਵੀ, ਥੋੜੀ ਜੀ ਬੇਨਤੀ ਇਹ ਹੈ ਭਾਈ ਕਿ ਸਵਈਆਂ ਦੀ ਕਥਾ ਤਾਂ ਆਪਾਂ ਨੇ ਕਰ ਲਈ ਆਰੰਭ, ਪਰ ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ ਕਿ ਸਵਈਆਂ ਦੀ ਜਿਹੜੀ ਬਾਣੀ ਦੀ ਕਥਾ ਨਾ, ਇਹ ਪ੍ਰਮਾਣਾਂ ਤੋਂ ਬਿਨਾਂ ਅੱਖਰੀ ਅਰਥਾਂ ਦਾ ਕੋਈ ਫਾਇਦਾ ਨਹੀਂ, ਕਿਉਂਕਿ ਸ਼ਾਸਤਰ ਕਹਿੰਦਾ ਬਿਨਾਂ ਪ੍ਰਮਾਣ ਨਾ ਸਿੱਧੇ, ਪ੍ਰਮਾਣ ਬਿਨਾਂ ਕਿਸੇ ਵਸਤੂ ਦੀ ਸਥਿਤੀ ਨਹੀਂ ਹੋਇਆ ਕਰਦੀ। ਸੋ ਥੋੜਾ ਜਿਹਾ ਸਮਾਂ ਪਾਈ ਸੰਕੋਚ ਲਿਆ ਜਾਵੇ, ਫਿਰ ਤਾਂ ਆਨੰਦ ਨਾਲ ਗੁਰਬਾਣੀ ਦੀ ਕਥਾ ਹੋ ਸਕਦੀ ਹੈ। ਨਾਲੇ ਮੈਂ ਦਾਸ ਇਸ ਗੱਲ ਤੋਂ ਜ਼ਰੂਰੀ ਉਹ ਖਿਮਾਂ ਦਾ ਜਾਤਕ ਹੈ ਵੀ ਜਿਸ ਤੇਜ਼ ਤੇ ਨੁਕਤਾਚੀਨੀ ਆਲੋਚਨਾ ਉਥੋਂ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਹਿਤਾ ਵੀ ਪਰੇ ਹੋ ਜਾਣਾ ਹੀ ਠੀਕ ਹੈ। ਬਹੁਤ ਚੰਗੀ ਮੱਤ ਹੈ ਜਿੱਥੇ ਇਹੋ ਜਿਹਾ, ਕਿਉਂਕਿ ਦਾਸ ਆਇਆ ਚਾਰ ਦਿਨ ਘਰ, ਇੱਥੇ ਤੁਸੀਂ ਇੱਥੇ ਰਹਿਣਾ, ਪ੍ਰਬੰਧਕਾਂ ਨੇ ਇੱਥੇ ਰਹਿਣਾ, ਮੈਨੂੰ ਇਸ ਗੱਲ ਦਾ ਖਤਰਾ ਡਰ ਰਹਿੰਦਾ ਕਿ ਮੇਰੇ ਚਾਰ ਦਿਨਾਂ ਦੇ ਕੰਮ ਪਿੱਛੇ ਕੋਈ ਤੁਹਾਡੇ ਵਿੱਚ ਫ੍ਰਿਕਸ਼ਨ ਨਾ ਪਵੇ, ਤੁਹਾਡੇ ਮਨਾਂ ਵਿੱਚ ਕੋਈ ਕਿਸੇ ਦਾ ਵਿਰੋਧ ਪੈਦਾ ਨਾ ਹੋਵੇ। ਇਸ ਕਰਕੇ ਮੈਂ ਇੱਥੇ ਹੀ ਮਾਫ਼ੀ ਮੰਗ ਲੈਂਦਾ, ਅੱਜੇ ਸਮਾਪਤੀ ਕਰ ਦੇਵਾਂਗੇ ਕਥਾ ਦੀ, ਇੰਨੀ ਉਹ ਸੇਵਾ ਪ੍ਰਵਾਨ ਕਰ ਲਿਓ। ਮੈਂ ਨਹੀਂ ਇਸ ਗੱਲ ਨੂੰ ਚਾਹੁੰਦਾ ਕਿ ਸਕੇਲ ਤੇ ਨਿੰਦਿਆ ਆਲੋਚਨਾ ਜਾਂ ਕੁਰਕਟ ਬਚਨ ਕਿਸੇ ਖਾਤਰ ਵਰਤੇ ਜਾਣ ਜਾਂ ਕੋਈ ਬੋਲੇ। ਇਸ ਕਰਕੇ ਮੈਂ ਦਾਸ ਪਾਈ, ਕਿਉਂਕਿ ਦਾਸ ਦਾ ਤਾਂ ਇੱਕ ਇੱਕ ਮਿੰਟ ਤੁਹਾਨੂੰ ਪਤਾ, ਇਸ਼ਤਿਹਾਰਬੰਦ ਪੜ੍ਹ ਲਿਓ। ਵਾਹਿਗੁਰੂ ਨੇ ਸਵਾਸ ਪਤਾ ਨਹੀਂ ਦੇਣੇ ਕਿ ਨਹੀਂ ਦੇਣੇ, 2000 ਦੀ ਜਿਵੇਂ ਡਾਇਰੀ ਛਪੀ ਹੋਈ ਹੈ ਉਸ ਸਦੀ ਦਾ ਵੀ ਇੱਕ ਇੱਕ ਪਲ ਛਪਿਆ ਹੋਇਆ, ਕਿਹੜੇ ਮਿੰਟ ਕਿੱਥੇ ਜਾਣ। ਸੋ ਇਹ ਤਾਂ ਤੁਹਾਡਾ ਪਿਆਰ ਸਤਿਕਾਰ ਭਾਈ ਹਰਬੰਸ ਸਿੰਘ ਜੀ, ਭਾਈ ਦੂਸਰੇ ਦਰਬਾਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਖਿੱਚ ਕੀਤੀ, ਪਿਆਰ ਸਤਿਕਾਰ ਤੁਸੀਂ ਪਿਛਲੀ ਵਾਰ ਬਹੁਤ ਦਿੱਤਾ, ਪਰ ਮੇਰੀ ਬੇਨਤੀ ਕੋਈ ਗੁੱਸਾ ਨਹੀਂ ਸਮਝਣਾ, ਕੋਈ ਨਾਰਾਜ਼ਗੀ ਨਹੀਂ ਸਮਝਣੀ ਕਿ ਸਾਡੇ ਗਿਆਨੀਆਂ ਦੇ ਰਾਗੀਆਂ ਦੇ ਪ੍ਰਚਾਰਕਾਂ ਦੇ ਆਉਣ ਕਰਕੇ ਤੁਹਾਡਾ ਪਿਆਰ ਵਧਣਾ ਚਾਹੀਦਾ, ਸੰਗਤ ਦਾ ਇਤਫਾਕ ਵਧਣਾ ਚਾਹੀਦਾ। ਪਰ ਜੇ ਕੋਈ ਗੱਲ ਐਸੀ ਵੈਸੀ ਗਿਆਨੀ ਪ੍ਰਚਾਰਕ ਨੂੰ ਲੱਗਦੀ ਹੈ ਤਾਂ ਉਹਨੂੰ ਵਕਤ ਵਿਚਾਰੇ ਸੋ ਬੰਦਾ ਹੋਏ, ਉਹਨੂੰ ਆਪੇ ਉੱਥੋਂ ਪਰੇ ਹੋ ਜਾਣਾ ਚਾਹੀਦਾ। ਕਿਉਂਕਿ ਬਾਦ ਬਾਦ ਬਾਬਤ ਗੱਲ ਲਿਖੀ ਹੈ ਮਹਾਰਾਜ ਨੇ, ਖੋਜੀ ਉਪਜੈ ਬਾਦੀ ਬਿਨਸੈ। ਮਹਾਰਾਜ ਕਹਿੰਦੇ ਖੋਜ ਕਰਨ ਵਾਲਾ ਜੰਮੇ, ਤੇ ਜਿਹਨੇ ਚਾਰ ਅੱਖਰ ਪੜ੍ਹ ਕੇ ਝਗੜਾ ਕਰਨੇ ਨਾ, ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਮਰੇ ਜਾਵੇ। ਇਹ ਤੋਂ ਵੱਧ ਸ਼ਬਦ ਹੁਣ ਕੀ ਕਹਿਣਗੇ, ਖੋਜੀ ਉਪਜੈ ਬਾਦੀ ਬਿਨਸੈ। ਜਿਹਨੇ ਚਾਰ ਅੱਖਰ ਪੜ੍ਹ ਕੇ ਝਗੜਾ ਹੀ ਕਰਨੇ ਨਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹਦੀ ਇੱਥੇ ਲੋੜ ਨਹੀਂ। ਸੋ ਬਹੁਤ ਧੰਨਵਾਦ ਤੁਹਾਡਾ ਸੰਗਤਾਂ ਦਾ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰ ਆਪਣਾ

0: मन मुख हारिया
1: गुरमुख जीता हम

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

अंदर हर पुरकारिया फिर अंदर हर पुरकारिया हसचा

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋਜਸ ਤੇਰਾ ਗਾਵੇ, ਸੋਜਸ ਤੇਰਾ ਗਾਵੇ, ਸੋਜਸ ਤੇਰਾ ਗਾਵੇ, ਸੋਜਸ ਤੇਰਾ ਗਾਵੇ, ਸੋਜਸ ਤੇਰਾ ਗਾਵੇ।

ਵਾਹਿਗੁਰੂ ਜਿਸ ਨੂੰ

हर मन तन बसिया सोई, हर मन तन बसिया।

नानक प्रभु शरणाई नानक प्रभु शरणाई।

குவாரி குவாரண குவாரி குவாரண குர்பான தேரே நாமனோ Wait,

Wait,

ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ। ਪਾਪ ਕਮਾਣਾ ਪਾਪੀ ਜਾਣੀਐ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ। ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਜੈਕਾਰ ਕੀ ਹੋਏ ਧਰਮੀਆਂ ਕਾ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਕੀਸ ਦੀਆ ਪਰ ਸਿਰ ਨਾ ਦੀਆ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਕੀਸ ਦੀਆ ਪਰ ਸਿਰ ਨਾ ਦੀਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਲ ਮੈਂ ਕਰਨ ਹਾਰ ਨਿਰੰਕਾਰ ਕਲਾ ਧਾਰ, ਜਗਤ ਕੇ ਉਧਾਰ ਵੇਖੋ ਗੋਬਿੰਦ ਸਿੰਘ ਆਇਓ ਹੈ। ਸੁਰਜਨ ਉਬਾਰ ਵੇਖੋ ਦੁਰਜਨ ਕੇ ਮਾਰ ਵੇਖੋ, ਸੰਕਟ ਨਿਵਾਰ ਵੇਖੋ ਖਾਲਸਾ ਬਣਾਇਓ ਹੈ, ਖਾਲਸਾ ਬਣਾਇਓ ਹੈ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਨਿੰਦਕ ਕੋ ਨਿੰਦਾ ਦਈ ਸਿੱਖ ਦਈ, ਸਿੱਖਣ ਕੋ ਨਿੰਦਕ ਕੋ ਨਿੰਦਾ ਦਈ, ਤਾਂ ਕਿ ਪਰਮਾਤਮ ਤੇ ਰਹਿਣ ਦਿਨ ਸਧਿਆਇਓ ਹੈ, ਰਹਿਣ ਦਿਨ ਸਧਿਆਇਓ ਹੈ, ਰਹਿਣ ਦਿਨ ਸਧਿਆਇਓ ਹੈ, ਤਾਂ ਕਿ ਪਰਮਾਤਮ ਤੇ ਰਹਿਣ ਦਿਨ ਸਧਿਆਇਓ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Why go to Back to

ਹੱਕ ਹੱਕ ਆਈਨਾ ਏ ਹੱਕ ਹੱਕ ਆਈਨਾ ਏ ਖਾਲ ਸੋ ਬੇਕੀਨਾ ਏ ਖਾਲ ਸੋ ਬੇਕੀਨਾ ਏ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਨਾਸਰੋ ਮਨਸੂਰ ਰੋਜ ਦੀ ਮਨਜ਼ੂਰ ਰੋਜ ਦੀ ਮਨਜ਼ੂਰ ਹੱਕ ਹੱਕ ਅੰਦੇਸ਼

করলো

کرنے جو مرے سنگرو ارجن دیو

کہ ایسے مرنے جو مرے تن تن پائی ستی داس جی تن

Oh,

ਉੱਠਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੇ ਸਤਿਗੁਰ ਬੋਹੇ ਹਰ ਨਾਮ ਕਾ।

تو پورا دکھیا

سلیم ہے

Yes, I'm here to fight.

Thank you.

मेरे पदरो मनी अगना

tonight.

जानन मह जानी जानन मह जानी जुगतन मह कोई सब जुगता

Oh,

ਕੀ ਕੁਦਰਤ ਬੰਦੇ ਤੇਰਾ ਅੰਤ ਨਾ ਜਾਈ ਨਸ਼ਰਾ ਤੇਰਾ ਅੰਤ ਸੁਖ ਦਾਰੂ ਸੁਖ ਰੋਗ ਪਿਆਰ ਦੁੱਖ ਦਾਰੂ ਸੁਖ ਰੋਗ ਪਿਆਰ ਦਾਸ ਕਾਮ ਨਾ ਹੋਈ ਤੂੰ ਕਰਤਾ ਕਰਨਾ ਮੈਨਾਈ ਤੂੰ ਕਰਤਾ ਮੈਨਾਈ

ہے

I'm gonna go to the hospital.

बड़ो सही

103.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

खोजत प्रसाद संग खोजत खोजत

मंगल आया हसो खान आया हसो खान आया।

ਸਤਨਾਮ ਵਾਹਿਗੁਰੂ ਔਰ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਸਤਿਗੁਰ ਵਣਦਨ ਅਮੀਤ ਖੋਲ ਕਪਟ ਗੁਰਮਿਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ

ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਭ ਦੁਖ ਸੰਬੰਧੀ ਨੂਰ ਅਰਸੋਂ ਪੁਰਸੋਂ ਚੱਕੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ

ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾ ਸ੍ਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਹਿ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕਹਿ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰਾ ਹੀ ਰਹਿ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹ ਕਿਰਪਾ ਨਿਧ ਨਾਨਕ ਕਹਿ ਸੁਖ ਹੀ ਜਨ ਕੇ ਚਰਨ ਵਸਹਿ ਮੇਰਾ ਹੀ ਰਹਿ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹ ਕਿਰਪਾ ਨਿਧ ਨਾਨਕ ਕਹਿ ਸੁਖ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੁਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਹਾਂ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣ ਪਾਲਾ ਕਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਜਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀ ਸੋਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ

ਦੇਂ ਦਾਤ ਭਰੇ ਦਾ ਤਾਰ ਫਿਰ ਕੇ ਅੱਗਾ ਰੱਖੀਐ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਈ ਕਰੀ ਜੇ ਤੀਸਰ ਠੋ ਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਹਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਈ ਕਹੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਪੇ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾਂ ਕੇ ਗਾਸ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿੰਘ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਐਸਾ ਆਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚ ਪਾਵਨ ਦੁਰਗਮਾਨ

ਨਾਮੀ ਸੁਮਾਰ ਧੌਲ ਧਰਮ ਦਇਆ ਕਪੂਤ ਸੰਤੋਖ ਦਾ ਬ੍ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰੂ ਤਬਲੈ ਉੱਪਰ ਕੀਤਾ ਪਾਰੂ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਗੀਤਾ ਹੋਏ ਗੀਤਾ ਦਾਨ ਸੁਹਲੇ ਰੂਪ ਗੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਦਿਸਦੇ ਹੋਏ ਲੱਖ ਦਰੀਆਉ ਕੁਦਰਤ ਕਵਣ ਕਹਾ ਬੀਜਾਰੂ ਮਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ

ਭਾਉ ਸੰਘ ਪੂਜਾ ਸੰਘ ਤਪਤਾਉ ਸੰਘ ਗ੍ਰੰਥ ਮੁਖ ਵੀਰ ਪਾਠ ਸੰਘ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਘ ਸਤੀ ਸੰਘ ਦਾ ਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹਨ ਲਿਵ ਲਾਈ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਡਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਵਾਣ ਅਖਰ ਸਿਰ ਸੰਜੋਗ ਵਖਾਣ ਜਿਨ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਤਿਵ ਤਾਏ ਜੇਤਾ ਕੀਤਾ ਦੇਤਾ

God. ਭਰੀਆ ਹੱਥ ਪੈਰ ਤਨ ਦੇਹੀ ਪਾਣੀ ਦੁੱਧ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਵੇ ਦੇ ਸਵਾਬ ਬੂਣ ਲਈ ਆਹ ਦੋਏ ਭਰੀਆ ਮਤ ਪਾਪਾਂ ਕਾ ਸੰਗ ਉਦੋਂ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਗਰ ਗਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਕਾਹ ਨਾਨਕ ਹੁਕਮੀ ਆਵ ਜਾ ਤੀਰਥ ਦਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਗਿਣ ਗੁਣ ਕੀਤੇ ਭਗਤ ਨਾ ਹੋਏ ਤੀਰਥ ਦਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਗਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਹਾਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪਾਂ ਜਾਣਾ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਜੋੜ ਗੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਿਤੇਬਾਂ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾ ਸੁਰੂ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹਾ ਏਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀ ਆਏ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਲ ਤਨ ਕੀੜੀ ਤੁਲ ਨਾ ਹੋਵਨੀ ਜੇ ਤੈ ਸੋ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕੈ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਬੜ ਉੱਚਾ ਹੋਵੇ ਕੋਏ ਦਸ ਉੱਚੇ ਕਹੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਗੇਤੇ ਮੰਗੇ ਜੂਦ ਅਪਾਰ ਗੇਤਿਆਂ ਗਣਤ ਨਹੀਂ ਵਿਚਾਰ ਕਿਤੇ ਖਪਤ ਟੈਮ ਬੇਕਾਰੂ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਏ ਕਿਤਿਆਂ ਦੁੱਖ ਬਹੁ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ

ਜਿਸ ਨੂੰ ਬਖਸ਼ੇ ਸ਼ਬਦ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੀ ਮੁੱਲ ਪਾਏ ਮੁੱਲਾਂ ਸਮਾਹੀ ਅਮੁੱਲ ਧਰਮ ਮੁੱਲ ਦੀਵਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ੀ ਸਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਿਬਲਾਈ ਆਖੇ ਵੀਰ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਅੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹੇ ਕਹੇ ਉੱਠ ਉੱਠ ਜਾਏ ਇੱਥੇ ਕੀਤੇ ਹੋਰ ਕਰਹੀ ਦਾਖ ਨਾ ਸਕੇ ਕੇਈ ਕੇ ਜੇ ਉੜ ਪਾਵੇ ਤੇ ਬੜੋਈ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਭੂਲ ਵਿਗਾੜ ਤਾਂ ਲਿਖੀ ਸਰਕਾਰ ਅੰਗਾਰ ਸੋਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਉਹ ਕੀਤੇ ਭਾਵਣ ਹਾਰੀ ਕੀਤੇ ਰਾਗ ਪਰੀ ਸੌ ਕਹੀ ਅੰਨ ਕੀਤੇ ਗਾਵਣ ਹਾਰੀ ਗਾਵੇ ਤੁਹਨ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਹੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵਹੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੀ ਗਾਵਹੇ ਇੰਦਰ ਨਾਸਨ ਬੈਠੇ ਦੇਵ ਧਿਆਨ ਦਰ ਨਲ ਰਹੀ ਗਾਵਹੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵਹੇ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਲ ਰਹੀ ਗਾਵਹੇ ਮੋਹਣੀ ਅਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਦੀ ਰਥਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੀ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਜੋੜੀ ਧਿਆਨ ਕੀ ਕਰੈ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦੈ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਫ ਨਾਫੀ ਸਭ ਜਾ ਕੀ ਰਿਧ ਸਦਿਆਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਬ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪਾਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗਿੜਾ ਕੀਆਂ ਏਕ ਨਾਮ ਜਗਦੀਸ਼ ਇਤਰਾ ਪਦ ਪਵੜੀਆਂ ਚੜੀਆਂ ਹੋਈਆਂ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜੈ ਠੀਸ ਆਖਣ ਜੋਰ ਜੁਪਨੈ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜਮਾਲ ਮਨ ਸੋਰ ਜੋਰ ਨ ਸਰਦੀ ਗਿਆਨ ਵਿਚਾਰ ਜੋਰ ਨ ਜੋਤੀ ਛੁੱਟੈ ਸੰਸਾਰ ਜੋ ਸਾਧ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵੇ ਧਰਤੀ ਸਾਹਿਬ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ ਗਚ ਪਗਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਕੀਤੇ ਪਵਨ ਪਾਣੀ ਵੈ ਸੰਤਰੂ ਕੀਤੇ ਕਾਨ ਮਹੇਸ਼ ਕੀਤੇ ਵਰਮੇ ਕਾਢ ਦੜੀ ਹੈ ਰੂਪ ਰੰਗ ਕੇ ਵੇਸ਼

ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੁੰਦਰ ਕਿਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਬਾਤ ਨਰਿੰਦ ਕਿਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਯੰਤ ਗਿਆਨ ਖੰਡ ਮਹਿੰਗੇ ਅਨਪ੍ਰਚੰਡ ਜਿਥੈ ਨਾਦ ਵਿਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾਟਤ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਪਿਛੇ ਪਛਤਾਏ ਜਿਥੈ ਘੜੀ ਹੈ ਸੁਰਤ ਮਤ ਮਨ ਬੁੱਧ ਜਿਥੈ ਘੜੀ ਹੈ ਸੁਰਸ ਦੈਨ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿਥੈ ਉਰ ਨਾ ਕੋਈ ਹੋਰ ਜਿਥੈ ਜੋਤ ਮਹਾਂਬਲ ਸੂਰ ਜਨਮੈ ਰਾਮ ਰਹਿਆ ਭਰਪੂਰ ਜਿਥੈ ਸੀਤੋ ਸੀਤਾ ਮਹਿਮਾ ਮਾਹੀ ਦਾਗ ਰੂਪ ਨਾ ਕਥਨੇ ਜਾਏ ਨਾ ਹੋ ਮਰੈ ਨ ਠੱਗ ਜਾਏ ਜਿਨਕੇ ਰਾਮ ਵਸੈ ਮਨ ਮਾਹੀ ਜਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸਜਾ ਮਨ ਸੋਏ ਸਚਖੰਡ ਵਸੈ ਨਿਰੰਕਾਰੂ ਕਰ ਕਰ ਵੇਖਣ ਨਦਰ ਨਿਹਾਲ ਜਿਥੈ ਖੰਡ ਮੰਡਲ ਪਰ ਭੰਡ ਜੇ ਕੋ ਕਥਾ ਦੰਤ ਨਾ ਅੰਤ ਜਿਥੈ ਲੋ ਲੋ ਆਕਾਰ ਜਿਵ ਜੋ ਹੁਕਮ ਦੇਵ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਤ ਬਹਾਰਾ ਧੀਰਜ ਸੁਨਿਆਰ ਅਹਰਣ ਮਤਵੀਰ ਹਥਿਆਰ ਪਾਉ ਖਲਾਗਨ ਦਬਦਾਓ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸਭ ਸੱਜੀ ਡੰਗਸਾਲ ਜਿਨ ਕਉ ਨਜ਼ਰ ਕਰਮ ਜਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ ਦਿਵਸਰਾ ਦਾਈ ਦਾ ਆਖੇ ਲੈ ਸਕਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਸਕਤ ਕਾਲ ਨਾਨਕ ਤੇ ਮੁਖ ਉਜਲੇ ਗੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਪ੍ਰਸਾਦ ਚੱਕਰ ਚਿਹ ਨਰ ਬਰਨ ਜਾ ਚਰ ਪਾਤ ਨਹਿਨ ਦੇਹ ਰੂਪ ਰੰਗ ਹਰ ਵੇਖ ਪੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋ ਕਹਿ ਜੈ ਕੋਟ ਇੰਦਰ ਇੰਦਰਾ ਅਨਸਾ ਸ਼ਾਨ ਗਣੇ ਜੈ ਤਿਰ ਪਵਨ ਮਹੀਪ ਸੁਰ ਨਾਰਿਅ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਿਤ ਸਮਤ ਭੁਜੰਗ ਭਰਿਆਤਿ ਛੰਦ ਨਮਸਤੰਗ ਅਕਾਲੇ ਨਮਸਤੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਹੀ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੀ ਨਮਸਤੰਗ ਅਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਅਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੀ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਖਾਤੇ ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਦਾਪੇ ਨਮਸਤੰਗ ਸਾਪੇ ਨਮਸਤੰਗ ਤਰਮਾਨੇ ਨਮਸਤੰਗ ਨਦਾਨੇ ਨਮਸਤੰਗ ਅਗਾਹੇ ਨਮਸਤੰਗ ਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਸਤਰੰਮੇ ਨਮਸਤੰਗ ਨਿਰਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਅਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
नमास्तंग अनंत नमास्तंग महांत नमास्तास्तरागे नमास्तंग सुरागे नमो सर्वसुखं नमो सर्वभोगं नमो सर्वकर्ता नमो सर्वहर्ता नमो योग योगे नमो ज्ञान ज्ञाने नमो मंत्र नमो भोग भोगे नमो ध्यान नमो योग योगे नमो भोग भोगे नमो सर्वदयाले नमो सर्वपाले जाजरी शांत दग प्रसाद अरूप है अनूप है अजूब है भू है अलेख है पेख है नाम है काम है अदे है पे है जीत है पीत है त्रमान दान त्रिवर्ग है सर्ग है अनिल है अनाद है जय आजाद है अजन्म है वर्ण है भूत है वर्ण है अगंज है भांज है जूझ है जांझ है अमीक है रफीक है तंध है बंध है नरबूज है सूझ है काल है जाल है अल्लाह है जह है अनंत है महंत है अलीक है नरसरीक है नृदम्ब है सम्भ है अगम है जम है भूत है सूत है अलोक है सुख है कर्म है परम है अजीत है पीत है भा है गा है अमान है निदान है अनेक है फिर एक है भुजंग प्रयाद शांग नमो सर्व माने समाति निदाने नमो देव देवे अपेखी अपेवे नमो काल काले नमो सर्व पाले नमो सर्व गावणे नमो सर्व पावणे नमो सर्व गावणे नमो सर्व पावणे अनंगी अनाथे निरसंगी परमाते नमो पान पाने नमो मान माने नमो चंद्र चंद्रे नमो पान पाने नमो गीत गीते नमो दान ताने नमो नृत नृत्य नमो नाद नादे नमो पान पाने नमो बाद बादे अनंगी अनामे समाप्ति स्वरूपे परमंगी परमाते समाप्ति भगूते कलंक अंग बनाने कलंकी स्वरूपे नमो राज राजेश्वरंग परम रूपे नमो योग योगेश्वरंग परम सिद्धे नमो राज राजेश्वरंग परम हृदय नमो शस्त्र पाणे नमो अस्त्र माणे नमो परम ज्ञाता नमो लोक माता भेखीय परमीय भोग्य भुगते नमो योग योगेश्वरंग परम जुगते नमो नित नारायणे क्रूर कर्मे नमो प्रेता प्रेत देवे सुधर्मे नमो रोग हर्ता नमो राग रूपे नमो शाशांग नमो भूप भूपे नमो दान दाने नमो मान माने नमो रोग रोगे नमो दंशनाने नमो मंत्र मंत्रंग नमो यंत्र यंत्रंग नमो इष्टे इष्टे नमो तंत्र तंत्रंग सदा सचिदानंद सर्वं प्रणासी अनुपे रूपे समातुलनिवासी सदा सद दबुदृद कर्ता दुवृदर्दंग अगंगो हर्ता परंग परम परमेश्वरंग प्रोजपालंग सदा सर्वदा सदात दयालंग आशेदी अभेदी नामंग कामंग समुभराजी समतामंग तेराजूर्चाजरी शंब जलया सलया पिता भया प्रभुआ जुआ दे सभे साई पुजंग प्रयाद शंब अगाधे अबाधे आनंद स्वरूपे नमो सर्व मान्य समाधि नदाने नमा तो निर्नाथे नमा तोंग पांचे नमाज तुंग नरनाथे नमाज तुंग परमाथे नमाज तुंग अगंजे नमाज तुंग पंजे नमाज तुंग अकाले नमाज तुंग पाले नमो सर्वदेशे नमो सर्वभेशे नमो राज राजे नमो शाह शाहे नमो शाह शाहे नमो महा महाय नमो गीत गीते नमो प्रीत प्रीते नमो रोग रोखे नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्वदृष्टंग नमो सर्वकृष्टंग नमो सर्वरंगे तर्पंगी अनंगे नमो जीव जीवंग नमो बीज बीजे अखिजे पिजे समातंग प्रसिजे कृपालंग स्वरूपे को कर्मंग प्रणासी सदा सर्वदा हृदय सिदिंग निवासी चरपड़ छंद प्रसाद अमृत कर्मे अमृत धर्मे खल जोगे जल भोगे अचल राजे अटल साजे अखल धर्मंग ला कर्मंग सर्वंग दाता सर्वंग ज्ञाता सर्वंग पाने सर्वंग माने सर्वं प्राणं सर्वं त्राणं सर्वं कर्म भूता सर्वं ज्योता सर्वं देवं सर्वं पेवं सर्वं काले सर्वं पाले रूआल शांत तव प्रसाद आद रूप अनाद मूर्त जोन पुरख पार सर्व मंत्र मान देवा पेवाद उदार सर्व पालक सर्व कालक सर्व गोपन काल जत्र तत्र वराजी अवधूत रूप प्रसाद नाम ठाम न जात जाकर रूप रंग न रेख आद पुरुखदार मूर्त जो नाद शेख देश और न पेश जाकर रूप रेख न राग जत्र तत्र दिशा विसावे फैले उन राग नाम कामहीन बेखत ताम हुन जाहि सर्वमान सर्वतरमान सदैव मान तदाहि एक मूर्त अनेक दर्शन की रूप अनेक खेल खेल अखिल खेल अनंत को ब्रेक
ਦੇਵ ਬੇਵ ਨਾ ਜਾਨੀ ਜੈ ਬੇਦਾਰਕ ਦੇਵ ਰੂਪ ਰੰਗ ਨਾ ਜਾਤ ਬਾਤ ਸੋ ਜਾਨੀ ਕਹਿ ਜੇ ਬਹੁਤ ਆਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਬਿਰ ਚਦਰ ਜਾਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦ ਦੇਵਨ ਆਦਿ ਮੂਰਤ ਥਪ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰੁ ਸਰਵ ਵਿਸਵ ਰਜਿਉ ਸੁਯਮ ਪਵਗਣ ਭੰਜਨਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੁਭਰਮ ਰਹਿਤ ਬੂਤਲਾ ਕਬੇਸ ਅੰਗ ਰੰਗ ਨ ਰੰਗ ਜਾਗੇ ਜਤ ਪਾਦਨਾ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕਾਨੋ ਸਦੇਕ ਪੁਰਖ ਬਧੂਤ ਗਰਭਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਗਾਇਕ ਸਰਬ ਗੋਬ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬਤੇ ਅਨਭੇਖ ਸਰਬਸ਼ਾਸਤ੍ਰ ਨ ਜਾਨੀ ਜੇ ਰੂਪ ਰੰਗ ਰੇਖ ਪਰਮ ਵੇ ਪ੍ਰਾਂਜਾ ਕਹਿ ਨੇਤ ਭਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਬਈ ਬਹੁ ਚਿਤ ਮਦ ਪਾਰ ਛੰਦ ਦਵ ਪ੍ਰਸਾਦ ਗੁਣਗਨ ਉਧਾਰ ਮੈਂ ਮਾਂ ਪਾਰ ਅਸਨ ਪੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ਼ ਜਨ ਬਾਹ ਸ਼ਾਨ ਸ਼ਾਹ ਰਾਜਨ ਰਾਜ ਪਾਨਨ ਪਾਰ ਦੀਵਾਨ ਦੀਪ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕ ਨਿਰੰਕ ਕਾਲਨ ਕਾਲ ਅਨਭੂਤ ਅੰਗ ਅਪੰਗ ਅਤਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨੇ ਕਾਮ ਆਤ ਦੁੱਤ ਪ੍ਰਚੰਡ ਮਿਤ ਕਥ ਅਖੰਡ ਅਲਿਸ਼ ਕਰਮ ਅਦ੍ਰਿਸ਼ ਧਰਮ ਸਰਬ ਪ੍ਰਨਾਡਿਆ ਆਣਦੰਡ ਬਾਢਿਆ ਚਾਚਰੀ ਛੰਦ ਦਵ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਪਾਰੀ ਹਰੀਅੰ ਕਰਿਅੰਦਰ ਨਾਮੇ ਕਾਮੇ ਬਜੰਗ ਬਰਿਆਦ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਆ ਚਤੁਰ ਚੱਕਰ ਦਾਨੇ ਆ ਚਾਚਰੀ ਛੰਦ ਨਾ ਸਤਰਾ ਨਾ ਮਿਤਰਾ ਨਾ ਭਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਹੇ ਅਜਨਮੰਗ ਅਜਾਏ ਨਾ ਚਿਤਰਾ ਨਾ ਮਿਤਰਾ ਪਰਿਆ ਪਵਿਤਰਾ ਪ੍ਰਸਿਸਾ ਦੀ ਸਾਦ੍ਰਿਸਾ ਕ੍ਰਿਸਾਏ ਭਗਵਤੀ ਛੰਦ ਦਾ ਪ੍ਰਸਾਦ ਕਥ ਦੇ ਕਿਆ ਸਚ ਦੇਸਾ ਕਿਆ ਪਿਛ ਬੇਸਾ ਕਿਆ ਕੰਜ ਕਰਮੈ ਕਿਆ ਪੰਜ ਬਰਮੈ ਕਿਆ ਪਿਛ ਲੋਕਾ ਕਿਆ ਸਤ ਸੋਕਾ ਕਿਆ ਬਦੂਤ ਵਰਨੈ ਕਿਆ ਬੂਤ ਕਰਨੈ ਕਿ ਰਾਜਿੰਗ ਪ੍ਰਵਾਹ ਕਿ ਤਰੁਣ ਤੁਜਾਏ ਕਿਆ ਸੋਕ ਵਰਨੈ ਕਿ ਸਰਬ ਵਰਮੈ ਵਰਨੈ ਕਿ ਇੱਕ ਜਗਤ ਕਰਦੀਆਂ ਕਿ ਸਤਰੰਗ ਸਤਰੀਆਂ ਕਿ ਬ੍ਰਾਹਮਣ ਸਰੂਪ ਹੈ ਕਿ ਅਨੁਪਾ ਨੂਪ ਹੈ ਕਿ ਆਦਿ ਦੇਵ ਹੈ ਕਿ ਆਪ ਪੇਵ ਹੈ ਕਿ ਚਤਰੰਗ ਵੀਨਾ ਕਿ ਕਰੀਨਾ ਕਿ ਰੋਜ਼ੀ ਰਜਾ ਕਰੀ ਮੈਂ ਰਿਹਾ ਕਿ ਪਾਕ ਬਿਆਬ ਹੈ ਕਿ ਗੈਬਲ ਗੈਬ ਹੈ ਕਿ ਆਫੁਲ ਗੁਨਾਹ ਕਿ ਸ਼ਾਨ ਸ਼ਾਹ ਹੈ ਕਿ ਕਾਰਨ ਕਰਿੰਦ ਹੈ ਕਿ ਰੋਜ਼ੀ ਦਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਗਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਪਾਉਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਵ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਪੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਪੇਸ਼ਾ ਹੈ ਕਿ ਸਰਬਤਰ ਮਾਨੇ ਹੈ ਸਾਹਿਬ ਪ੍ਰਧਾਨੇ ਆਏਗੇ ਸਰਬਤਰ ਜਾਪੇ ਆਏਗੇ ਸਰਬਤਰ ਥਾਪੇ ਆਏਗੇ ਸਰਬਤਰ ਪਾਨ ਆਏਗੇ ਸਰਬਤਰ ਮਨ ਆਏਗੇ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮੈ ਕਿ ਪਰਮੰਗ ਫੀਮੈ ਕਿ ਆਕਲੋਲਾਮੈ ਕਿ ਸਾਹਿਬ ਕਲਾਮੈ ਕਿ ਉਸਨੋ ਵਜੂਆ ਤਮਾਮ ਦਰਜੂ ਹੈ ਮੀਸਲ ਸਲਾਮੈ ਸਲੀਖਤ ਮਦਾਮੈ ਗਰੀਬਲ ਸਕਸਤਾ ਗਰੀਬਲ ਪਰਸਤਾ ਹੈ ਬਲੰਦਲ ਮਕਾਨੈ ਜਮੀਨ ਵਲ ਜਮਾਨੈ ਤਮੀਲ ਤਮਾਮੈ ਰੁਜਵਲ ਮਦਾਨੈ ਹਰੀਫਲ ਅਜੀਮੈ ਰਿਆ ਕਿ ਯਕੀਨੈ ਅਨੇਕਲ ਤਰਾਂਗਾ ਬੇਦ ਪਾਂਗਾ ਅਜੀ ਜਲ ਨਵਾਜ ਹੈ ਅਗਨੀ ਮਲਖ ਰਾਜ ਹੈ ਨਰੋਧ ਸਰੂਪ ਤ੍ਰਮੋਤ ਵਬੋਧ ਹੈ ਪ੍ਰਬੋਧ ਪ੍ਰਵਾਹੈ ਸਜਲ ਸੁਧਾ ਹੈ ਸੈਵ ਸਰੂਪ ਬੇਦੀ ਅਨੂਪ ਹੈ ਸਮਾਜ ਤੋਂ ਬਰਾਜ ਹੈ ਸਦਾ ਸਰਵ ਸਾਜ ਹੈ ਸਮਾਜ ਤੋਂ ਸਲਾਮ ਹੈ ਸਦਾ ਬਰਕਾਮ ਹੈ ਨਿਰਵਾਸ ਸਰੂਪ ਹੈ ਗਾਦ ਅਨੂਪ ਹੈ ਉਹ ਅੰਗਾ ਸਰੂਪ ਹੈ ਨਾਦ ਸਰੂਪ ਹੈ ਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਪਰਗੰ ਤ੍ਰਿਪਾਦੇ ਗੰਜੇ ਗਾਦੇ ਸੁਭੰਗ ਸਰਵ ਪਾਗੇ ਸੁਸਰਬਾਨ ਰਾਗੇ ਕਿਨਰਕੰ ਪ੍ਰਣਾਸ ਹੈ ਪ੍ਰਤਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਬਿਭਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੁਕਤ ਸਦਾ ਹੈ ਬਿਭਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੁਕਤ ਸਦਾ ਹੈ ਬਿਭਗਤ ਪ੍ਰਵਾਹ ਹੈ
ਗਜਲੰਗ ਨਾਂਗਾ ਕਿ ਮਿਦੋ ਭੰਗ ਹੈ ਮਦ ਪਾਰ ਛੰਦ ਦਾ ਪ੍ਰਸਾਦ।

ਜਹਰ ਜੂਰ ਹੈ ਕਿ ਹਾਜ਼ਰ ਹੈ ਜੂਰ ਹੈ ਹਮੇਸ਼ ਨੂੰ ਸਲਾਮ ਹੈ ਸਮਾਸ ਗੁਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਦਹਿੰਦਾ ਹੈ ਕਿ ਰਾਜ ਗ੍ਰਹਿੰਦਾ ਹੈ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਕਰੀਮਲ ਖਰਾਜ ਹੈ ਕਰੀਮਲ ਨਵਾਜ ਹੈ ਹਰੀ ਫੁੱਲ ਸਿਕਨ ਹੈ ਹਿਰਾਸ ਲਿਬ ਕਨ ਹੈ ਕਲੰਕ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਕੰਜਲ ਕਨੀਮ ਹੈ ਰਜਾਇ ਕਰੀਮ ਹੈ ਸਮਾਤੁਲ ਜਵਾ ਹੈ ਕਿ ਸਾਹਿਬ ਹੈ ਕਿ ਨਰਕ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਕੰਜਲ ਕਨੀਮ ਹੈ ਰਜਾਇ ਕਰੀਮ ਹੈ ਸਮਾਤੁਲ ਜਵਾ ਹੈ ਕਿ ਸਾਹਿਬ ਗਰਾਏ ਕਿ ਨਰਕ ਪ੍ਰਣਾਸ ਹੈ ਬਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੀਸੁਲ ਰਵਨ ਹੈ ਤਮਾਮਲ ਤਮੀਜ ਹੈ ਸਮਾਤ ਰਜੀ ਹੈ ਪਰੰਗ ਪਰਮੀਸ ਹੈ ਸਮਾਤ ਰਜੀ ਹੈ ਦੀਸਲ ਲੇਖਾ ਮੀਸਲ ਬੇਖਾ ਜਮੀਨੋ ਜਮਾ ਹੈ ਮੀ ਕਲਮਾ ਹੈ ਕਰੀਮਲ ਕਮਾਲ ਹੈ ਜਲੋ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮੈਂ ਤੋ ਸਵਾਸ ਹੈ ਕਿ ਅਜਵ ਸਰੂਪ ਹੈ ਕਿ ਮੈਂ ਤੋ ਬਭੂਤ ਹੈ ਕਿ ਮੈਂ ਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਜਲੰਗ ਰੰਗ ਹੈ ਕਿ ਮੈਂ ਤੋ ਭੰਗ ਹੈ ਮਧ ਪਾਰ ਛੰਦ ਤੋ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਰਮ ਧਾਮ ਹਰ ਭਰਿਆ ਗਾਂਜੂ ਹਰ ਨਰ ਪਰ ਪੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡੂ ਹਰ ਨਰ ਮਾਂਡੂ ਗਨ ਪਵਨਾਸ਼ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਧਾਮ ਅੰਸ ਜਿ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਮਾਂਡੂ ਦਿਸ ਵਿਸ ਭਾਂਡੂ ਜਲ ਥਲ ਮਹਾਂਤ ਦਿਸ ਵਿਸ ਬੇਅੰਤ ਅਨ ਪਵਨ ਆਸ਼ੁ ਤ੍ਰਿਤਰ ਤ੍ਰਾਸ ਅਜਨ ਬਹਿ ਕਸਦਾ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰੂ ਵਰ ਅਕਾਲ ਕਰ ਕਰ ਪ੍ਰਣਾਮ ਜਿ ਚਰਨ ਨਾਮ ਅੰਸ਼ ਜਗਾਤ ਅਜ ਜਿਨਾ ਬਾਤ ਅੰਚਨ ਜਗਾਤ ਅੰਦਰੰਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਅਪਾਰ ਅਡੀਠ ਧਰਮ ਅਤ ਡੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਾਰ ਬੋਲ ਮਨਾ ਛੰਦ ਦਵ ਪ੍ਰਸਾਦ ਕਰਣਾ ਲਿਆ ਹੈ ਅਰ ਕਾਲਿਆ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵਭਾਰਣ ਹੈ ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰਕਰ ਹੈ ਸਰਵੰਕਰ ਹੈ ਸਰਵ ਪਾਸ ਹੈ ਸਰਵਨਾਸ਼ ਹੈ ਕਰੁਣਾ ਕਰ ਹੈ ਵਿਸ਼ਵੰਪੁਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਿਮੰਡ ਹੈ ਕਲਖੰਡ ਹੈ ਵਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪਾ ਸਪਾ ਸਪ ਹੈ ਅਕ੍ਰਿਤਾ ਕ੍ਰਿਤ ਅਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਧਰਣੀ ਦ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਗਲਗਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਭਨਾਇਕ ਹੈ ਸਰਭਾਇਕ ਪਉ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਭਾਕ੍ਰਿਤ ਹੈ ਕਰਤਾ ਕਰਤਾ ਹੈ ਹਰਤਾਰ ਹੈ ਪਰਮਾਤਮਾ ਸਰਵਾਤਮ ਹੈ ਆਤਮ ਵਾਸ ਹੈ ਜਲ ਕੇ ਜਾਸ ਹੈ ਭੁਜੰਗ ਭਰਿਆ ਪ੍ਰਿਆਤ ਛੰਗ ਭੁਜੰਗ ਪ੍ਰਿਆਤ ਛੰਗ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਬੋਝ ਬੋਝੇ ਨਮੋ ਪਾਨ ਪਾਨੇ ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਬਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਾਮ ਨਮੋ ਆਸ ਆਸੇ ਨਮੋ ਵੰਗ ਭੰਕੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਹੈ ਕਾਮੇ ਏਕ ਅਸ਼ਰੀ ਛੰਦ ਅਜੈ ਅਲੈ ਭੈ ਵੈ ਪੂਵਜੂ ਅਨਾਸ ਕਾਸ਼ੁ ਅਗੰਜ ਪੰਜ ਲੱਖ ਪੱਖ ਅਕਾਲ ਦਿਆਲ ਲੇਖ ਬੇਖ ਨਾਮ ਕਾਮ ਘਾਟ ਨਾਥੀ ਪ੍ਰਮਾਥੇ ਜੋਨੀ ਮੋਨੀ ਨਰਾਗਿਨ ਰੰਗਿਨ ਰੂਪ ਲੇਖੇ ਕਰਮੰਗ ਪਰਮੰਗ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਾਸ ਤੁਲ ਪ੍ਰਣਾਮੇ ਸਮਾਸ ਤੁਲ ਪ੍ਰਣਾਸੇ ਗੰਜਲ ਨਾਮੇ ਸਮਾਸ ਤੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਸ ਤੁਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸੱਚ ਦਾਨੰਦ ਸਰਵੰ ਸਤਰੰਗ ਪ੍ਰਣਾਸੀ ਗਰੀਮਲ ਕਨੰਦਾ ਸਮਾਸ ਤੁਲ ਨਿਵਾਸੀ ਅਜੈਬ ਬਭੂਤੇ ਅਜੈਬ ਗਰੀਮੈ ਹਰਿਅੰ ਕਰਿਅੰ ਗਰੀਮ ਗਰੀਮੈ ਚਦਰ ਜਗਰ ਵਰਤੀ ਚਦਰ ਜਗਰ ਭੂਤੇ ਸੁਯੰਭੋ ਸੁਭੰਗ ਸਰਵਦਾ ਸਰਜੁਗਤ ਹੈ ਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਭੰਗੰਗ ਭੂਤੇ ਚਦਰ ਜਗਰ ਵਰਤੀ ਚਦਰ ਜਗਰ ਭੂਤੇ ਸੁਯੰਭੋ ਸੁਭੰਗ ਸਰਵਦਾ ਸਰਜੁਗਤੇ ਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਭੰਗੰਗ ਭੂਤੇ ਚਦਰ ਜਗਰ ਭਾਰਤੀ ਚਦਰ ਜਗਰ ਭੁਗਤੇ ਸੁਯੰਭੋ ਸੁਭੰਗ ਸਰਵਦਾ ਸਰਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੀ ਅਭੰਗੰਗ ਬਭੂਤੇ ਸਦਾ ਅੰਗ ਸੰਗੀ ਅਭੰਗੰਗ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
ਪਾਉ ਪ੍ਰਸਾਦ ਸਵਈਏ ਕੋਵੰਕਾਰ ਸਤਿਗੁਰ ਪ੍ਰਸਾਦ ਪਾਉ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰ ਦਿਨ ਸ਼ੁੱਧ ਸੁਧਾਰ ਦੇ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਉਹਨਾਂ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਪੈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਅਨੂਪ ਦੰਗ ਸੁਰੰਗ ਸਵਾਰੀ ਕੋਟ ਦਰੰਗ ਗੁਰੰਗ ਸਿਖੂਦਤ ਪੌਣ ਕੇ ਗੌਣ ਕੋ ਜਾਤ ਨਵਾਰੀ ਪਾਰੀ ਭਜਾਨ ਕੇ ਭੂ ਪਲੀ ਵਿਦ ਨਿਆਵ ਸੀਸ ਨਾ ਜਾਤ ਵਿਚਾਰੀ ਏਤੇ ਪਾਏ ਤੋ ਕਾਮ ਪੈ ਭੂਪਤ ਅੰਤ ਕੋ ਨੰਗ ਹੀ ਪਾਏ ਪਦਾਰੀ ਜੀਤ ਫਿਰ ਸਭ ਦੇ ਸਾਨ ਕੋ ਬਾਜ ਢੋਲ ਮਦੰਗ ਨਵਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੇ ਭੂਤ ਭਵਿੱਖ ਭਗਵਾਨ ਕੇ ਭੂਪਤ ਗੌਣ ਕਰੇ ਨਹੀਂ ਜਾਤ ਵਿਚਾਰੀ ਸਰੀ ਪਾ ਸਰੀ ਭਗਵਾਨ ਜੀਵਨ ਅੰਤ ਗੋਵੰਦ ਕੇ ਦਾਮ ਸੁਧਾਰੇ ਤੀਰਥ ਨਾਨ ਦਾਤਮ ਦਾਨ ਸੁਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣ ਦੇਵ ਗੁਰਾਣ ਜਮੀਨ ਜਵਾਨ ਸਵਾਨ ਕਪੇਖਾ ਏ ਪੌਣ ਹਾਰ ਜਤੀ ਜਲ ਤਾਰ ਸਭ ਸੁਭ ਚਾਰ ਹਜ਼ਾਰ ਕ ਦੇਖੈ ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਾ ਏ ਸ਼ੁੱਧ ਸੁਭਾਹਾ ਦੁਰੰਤ ਦੁਬਾਹਾ ਸੁਰ ਸਾਹਸ ਨਾ ਦੁਰਜਾਨ ਦਲੈਂਗੇ ਪਾਰੀ ਗਵਾਨ ਭਰੇ ਮਨ ਮੈਂ ਕਰ ਪਰਬਤ ਬੰਖਲ ਨਹਾ ਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਧਿਮ ਨੰਗਨ ਮਾਨ ਮਲੈਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੈਨੂ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਤੇ ਸਮਲੰਡ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਹਾਰ ਸੁਬਾਤ ਨਹੀਂ ਜਗਚਾਰ ਲਵਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਚ ਗਣੇਸ਼ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲੀ ਪਲ ਮੈਂ ਸਭ ਥਾਪ ਤਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਵੈ ਲੋਕ ਜਪੈਂਗੇ ਮਾਨ ਵੇਂਦਰ ਗਜੰਦਰ ਨਰਾਤਪ ਜੋ ਕੋ ਰਾਜ ਕਰੇਂਗੇ ਕੋਟ ਜਨਾਨ ਗੜਾ ਦਿਗਦਾਨ ਅਨੇਕ ਸਵੰਬਰ ਸਾਹਿਬ ਰਹੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚਿ ਪਦ ਆਨੰਦ ਬਾਜ ਭਰੇਂਗੇ ਜੇ ਨਰ ਸਰੀ ਪਦ ਜੇ ਨਾਰ ਸ੍ਰੀ ਪਦ ਕੇ ਪਰ ਸਹਿ ਪਾਗ ਜੇ ਨਰ ਫਿਰ ਉਹਨਾਂ ਦੇ ਧਰਾਂਗੇ ਕਹਾਂ ਪਇਓ ਜਦੋਂ ਲੋਚਨ ਮੂੰਡ ਮੂੰਦ ਕਹਿ ਬੈਠਿਓ ਭਗਤਾਨ ਲਗਾਇਓ ਨਹਾਤ ਬਰੇਲੀ ਅਸਾਰ ਸਮੁੰਦਰ ਨਾ ਲੋਕ ਗਏ ਉੱਪਰ ਲੋਕ ਗਵਾਇਓ ਬਾਸਕੀ ਵਖਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੁਬਹ ਸੁਦਾਇਓ ਸਾਚ ਕਾਹੂ ਸੁਨ ਲਿਓ ਸਭੈ ਜਨ ਪ੍ਰੇਮ ਕੀ ਉਦਨੀ ਪ੍ਰਭਾਇਓ ਕਾਹੂ ਲੈ ਬਾਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖ ਵਾਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਗੁਰਸੀ ਸੁਨਵਾਇਓ ਕਉ ਬਦਾਨ ਕੋ ਪੂਜਦਾ ਬਾਸ ਕਉ ਮਰਦਾਨ ਕੋ ਪੂਜਣ ਧਾਇਓ ਪੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਦਾਨ ਕੋ ਪੂਜਦਾ ਬਾਸ ਕਉ ਮਰਦਾਨ ਕੋ ਪੂਜਣ ਧਾਇਓ ਪੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਜੀਓ ਪਾਤਸ਼ਾਹੀ ਦਸਵੀਂ ਕਵਿ ਵਾਚ ਬੇਨਤੀ ਚਾਓ ਪਈ ਹਮਰੀ ਕਰੋ ਹਾਸ ਦਰਛਾ ਪੂਰਨ ਹੋਏ ਜਤ ਕੀ ਇੱਛਾ ਦਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵੋ ਆਪ ਹਾਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਕਾਰਨ ਕੋ ਆਸ ਕਰਿਆ ਪੂਰਨ ਹੋਈ ਹਮਾਰੀ ਆਸਾ ਦੁਰਬਹਿਲ ਗਿਆ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਤਿਆਉ ਜੋ ਵਰ ਚਾਹੋ ਸੁ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਦਾਰੀ ਹੈ ਜੁਨ ਜੁਨ ਸੁਤਰ ਮਾਰੇ ਮਾਰੀ ਹੈ ਆਪ ਹਾਦੈ ਮੋਜੋ ਵਰੇ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਜੂ ਕਰਿਓ ਰਛਾ ਰਾਖ ਲਿਓ ਮੁਰਖਣ ਹਾਰੀ ਸਾਹਿਬ ਸੰਤ ਸਾਹਿਬ ਪਿਆਰੀ ਦੀਨ ਬੰਦ ਦਰਸ਼ਨ ਕੇ ਹੰਤ ਤੁਮਹਪੁਰੀ ਚਦਰ ਕੰਤਾ ਕਾਲ ਭਾਈ ਬ੍ਰਹਮ ਬਵਧਰਾ ਕਾਲ ਭਾਈ ਸਿੰਘ ਉਧਰਾ ਕਾਲ ਭਾਈ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੂ ਕੀ ਸਭ ਕੀ ਓ ਵੇਦ ਰਾਜ ਬ੍ਰਹਮਾ ਜੂ ਥੀ ਓ ਜਵਨ ਕਾਲ ਸੋ ਲੋਕ ਸਵਾਰ ਨਮਸਕਾਰ ਹੈ ਤਾਹੀਂ ਮਾਰ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿਅੰਤੇ ਕਹਿ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀ ਓ ਸਤਨ ਕਹੋ ਬਲ ਮੋਹਮਦ ਕੀ ਓ ਕੜ ਕੜ ਕੇ ਅੰਦਰ ਕੀ ਜਾਣਤ ਭਲੇ ਭੁਲੇ ਕੀ ਬੀਰ ਪਛਾਣਤ ਚਿੱਟੀ ਦੇ ਗੁੰਜਰ ਨੂੰ ਚਿੱਟੀ ਦੇ ਗੁੰਜਰ ਅਸਤੂਲਾ ਸਭ ਪਰ ਕਿਰਪਾ ਦ੍ਰੇਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ
सुख पाए साधन के सुखी एक एक पीर बजाने गड़गड़ के बड़बड़की जाने जबुद करख करा कर धारा प्रजा दर्द तब दे अबारा जबया करख करत हो गवो तम मिलत देह दर्दो जेते बदन श्रेष्ठ सब धारे आपा अपनी बूझो जारे तुम सब ही तेरा निरालम जान दे बेलम निरंकार निर्विकार निर्लंब आदि नीर नाद संभ दागा मूढ़ जार वेदा जागो पेवना पावत वेदा दागो कर बाहन अनुमानत महामूढ़ गज वेद न जानत महादेव को कह सदा सेव निरंकार का चीन तनाय पैव आप अपनी बुद्ध है जेती वर्णत बैन में दो ही देती तुमरा लखाना जाए पसारा कहे बिद सजा प्रथम संसार एक रूप अनूप स्वरूपा रंग पयु राम कहीं भूपा अंड जेर जसे तज कीनी उत्पज खान बहोर रच दीनी कहूं भूरा जाव बैठा कहूं सिमट पयो संकर कैठा सगरी श्रेष्ठ दिखाए जंपव आदि जुगाद स्वरूप सुयंपव अवरक्षा मेरी तुम करो सिख बार सिख संगरो दोट जदे उठव तद पाता सगल मलेश करुण काता जे आज तो तब सरणी परे दन के दोष्ट दुखता वह मरे पुरख जवन भग परे तिहारी दन के तुम संकट सब टारी जो कल को एक बार ध्याई है ताके काल नहीं है रक्षा हो ताय सब काला दुष्ट रक्ष टर है तत्काला कृपा दृष्ट धन ध्यान हरे हो ताके दाव धन कमो हरे हो रिद सिद्ध कर्म सब होई दुष्ट शाश्वत सक न कोई एक बार जंत मैं संभारा काल फास्ते ताई उबारा जैन नार नाम तिहार कहा दारिद दुष्ट अदोग तेरा खड़ग गेत मैं शरण तिहारी आभाद्यो बारी सर्वठार महोसाई दुष्ट दोग ते लो बचाई खड़ के तम शरण तिहारी आबाद लिव बारी सर्वठार्म हो साई दुष्ट दोग ते लिव बचाई सवैया।

राम कली महला तीजा आनंद एक ओंकार सतगुर प्रसाद आनंद पाया मेरी माई सतगुरु मैं पाया सतगुरु ता पाया सहज सहदी मन वजियां वधाइयां राग रतन परवार परियां शब्द गावने आईयां शब्द दा गाव हरि के राम ने वसाया गए नानक आनंद सतगुरु मैं पाया ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਰਹੇ

ਸੋਰਨਾਰੇ ਮੁਣ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਦ ਸਭ ਦੁੱਧ ਪਾਏ ਇੱਕ ਵੇਖ ਪਰਸਣ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੋਂ ਆਪ ਉੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਾਲੀ ਚਾਲਾਂ ਨਾਲੀ ਭਗਤਾਂ ਘੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾਹੀ ਤ੍ਰਿਸ਼ਨਾ ਬਹੁਤ ਰਾਹੀਂ ਬੋਲਣਾ ਕੰਨਿਓ ਦੇਖੀ ਵਾਲੋ ਨੇਕੀਏ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਜਲਾਹੀ ਦਿਵ ਚੱਲਾਂ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵ ਤੂੰ ਜਲਾਹੀ ਦਿਵੈ ਚੱਲਾਂ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਇਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੀ ਆਪਣੀ ਇਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇਂ ਚਲਾਵੇ ਇਹੀ ਸੁਹਿਲਾ ਸਭ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਭਗਤ ਹੋਏ ਸਿਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਭਗਤ ਹੋਏ ਗੁਰਮੁਖ ਜਿਨੀ ਧਿਆਇਆ ਭਗਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਭਗਤ ਸੰਗਤ ਸਬਾਈਆ ਕਹਿੰਦੇ ਭਗਤ ਸੁਣਦੇ ਭਗਤ ਸੇ ਭਗਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜਨ ਉਪਜੈ ਬਣ ਸਹਿਜ ਸਸਾ ਨਾ ਜਾਈ ਨਾ ਜੈ ਸਸਾ ਕਿਤੇ ਸੰਜਮ ਰਾਏ ਕਾਇਮ ਕਮਾਏ ਸਹਿ ਸਹਿਜੀਓ ਮਲੀਨ ਹੈ ਕਦ ਸੰਜਮ ਦੋਤਾ ਜਾਈ ਮਨ ਧੋਵੋ ਸ਼ਬਦ ਲਾ ਗੁਹਾਰ ਸਿਰ ਆਉਣ ਚਿੱਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਜਿਨੇ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣਿਆ ਨਾਹੀ ਫਿਰ ਜਾਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਤਰਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀ ਆਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਆਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸੱਚ ਸਮਾਣੀ ਜਨਮ ਰਤਨ ਜਿਨ ਘਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੈ ਉਹ ਸਨਮੁਖ ਸਿੱਖ ਹੋਈ ਜਿਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰ ਆਤਮਾ ਸੰਭਾਲੇ ਆਪ ਛਲ ਸਦਾ ਰਹੇ ਵਰਣੇ ਗੁਰਬਿਨੈ ਵਰਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖੀਆਂ ਜਾਏ ਨੇਕ ਜੋ ਨੀ ਪਰਮਿਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ

ਨਾ ਦੇਖੋ ਕੋਈ, ਹਰ ਬਿਨਾ ਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ ਹੈ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨਾ ਵਰਨਾ ਕੋਈ ਕਹਿ ਨਾਨਕੇ ਨੇਤਰਾਂ ਦਸੇ, ਸਤਿਗੁਰ ਮਿਲਿਆ ਦੇ ਬਦਰਟ ਹੋਈ, ਇਹ ਸਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਏ, ਸਾਚਾ ਸੁਣਦਿਆਂ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਸੁਮਾਣੀ ਸੱਚ ਲਖ ਬਡਾਣੀ, ਤਾਂ ਕੀ ਗਦ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਦਿਆਂ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ, ਨਾਮ ਦੁਆਰੀ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਣੀ, ਇੱਕ ਨਾਲ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਲ ਨਾਮ ਦਿਸਦਾਂਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ, ਇਹ ਸਾਚਾ ਸੁਹਿਲਾ ਸੱਚਾ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸੱਚਾ, ਜਿੱਥੇ ਸਦਾ ਸੱਚ ਦਿਆਵੇ, ਸੱਚੋ ਧਿਆਵਹਿ ਜਾਂ ਤੁਧ ਪਾਵਹਿ ਗੁਰਮੁਖ ਜਨਾ ਬਜਾਵਹਿ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ, ਕਹੇ ਨਾਨਕ ਸੱਚ ਸੁਹਿਲਾ ਸੱਚੈ ਕਰ ਗਾਵਹਿ, ਆਨੰਦ ਸੁਣੋ ਬਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਠਾ ਗੁਰੂ ਅਰਦਾਸ ਜੀਓ ਪਿੰਡ ਸਤਿ ਸ੍ਰੀ ਅਕਾਲ।

Thank you.

ਸਤਨਾਮ ਵਾਹਿਗੁਰੂ ਸਾਹਿਬ ਜੀ।

0: ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक जी पास कही न जाई सो सकल का

बड़ा सरल संसार आशा मोहल्ला चौथा शांत कर चौथा एक ओंकार।

ਕਰਿਆ ਸੰਗਤ ਤੋਂ ਜਾਓ, ਦਾਤਾ ਕਰਤਾ ਆਪ ਤੂੰ ਤੁਸੀਂ ਮੈਂ ਕਰਿਆ ਬਸਾਓ, ਤੂੰ ਜਾਣੋ ਹੀ ਸਭ ਕਹਿ ਦੇ ਲੈ ਤੈਨੂੰ ਜਗਵਾਓ, ਕਰਿਆ ਸੰਗਤ ਤੋਂ ਜਾਓ, ਕਰਿਆ ਸੰਗਤ ਤੋਂ ਜਾਓ।

ਤੇਰੇ ਨਾਇਰ ਤੇ ਜਿੰਦੇ ਹਰ ਗਏ।

Mom, cook my own.

ਅੱਗੇ ਕਰਨੀ

सुनाया सतगुरु मिला सच पाया तुम कुछ आप सुनाया।

0: ਜੋਗਨ ਸਭ ਦਿਸਦਾ ਦੇਖਾ ਗਿਆ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨੂ ਨੀਸਦਾਈਐ ਜੇ ਜਰਵਾਣਾ ਪਰ ਹਰੈ ਜਰਵੇ ਕਰੇਂਦੀ ਆਈਐ
1: ਓਰੇ ਨੰਬਰ ਪਾਈਐ ਓਰੇ ਨੰਬਰ

ਆਪਣਾ ਸੀ ਆਪਣਾ।

ਨਗਰ ਨੇ ਹਾਲੀਆ ਜੋ ਸਾਹਿਬ ਨਾਲ ਹਾਲੀਆ ਤੇ ਮੇਰਾ ਪਾਸਾ।

0: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सम्मान योग सतगुरु श्री गुरु ग्रंथ साहिब

ਯੋਗ ਭਾਈ ਸਾਹਿਬ ਜੀ ਹੁਣਾਂ ਪਾਸੋਂ ਸ਼ਰਵਣ ਕੀਤਾ ਹੈ। ਕੱਲ ਦੇ ਦੀਵਾਨ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਹਜ਼ੂਰ ਦੀ ਅੰਮ੍ਰਿਤ ਗੁਰਬਾਣੀ, ਹਜ਼ੂਰ ਨੇ ਕਿਸ ਕਿਸ ਰੂਪ ਵਿੱਚ ਉਚਾਰਨ ਕੀਤੇ, ਇਹ ਗੁਰਬਾਣੀ ਸਮੁੱਚੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ, ਚਾਹੇ ਉਸ ਲਈ ਸ਼ਬਦ ਆਪਾਂ ਭੱਟਾਂ ਦੀ ਬਾਣੀ, ਭਗਤ ਬਾਣੀ, ਗੁਰੂ ਜੋਤ ਦੀ ਬਾਣੀ, ਪਰ ਕੋਈ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਇਹ ਅਨੁਭਵ ਹੈ ਤੇ ਇਹ ਉਹ ਨਿਰਮਲ ਪ੍ਰਕਾਸ਼, ਉਹ ਪਰਮ ਆਪਾ ਹੈ ਜੋ ਪਰਮ ਪਿਤਾ ਪਰਮੇਸ਼ਵਰ ਵਿੱਚ ਅਭੇਦ ਹੋ ਕੇ ਇਸ ਭਾਵ ਸਾਗਰ ਤੋਂ ਤਰਨ ਲਈ ਅੱਖਰਾਂ ਦੇ ਰੂਪ ਵਿੱਚ ਗੁਰੂ ਸਾਹਿਬਾਨਾ ਔਰ ਭਗਤ ਸਾਹਿਬਾਨ ਜੀ ਨੇ ਉਚਾਰਨ ਕਰ ਦਿੱਤਾ। ਕੱਲ ਵਿਚਾਰ ਕੀਤੀ ਸੀ ਕਿ ਅੰਮ੍ਰਿਤ ਬਾਣੀ ਇੱਕ ਤਾਂ ਹਜ਼ੂਰ ਨੇ ਆਪਣੇ ਪਰਮ ਆਪੇ ਵਿੱਚ ਜੁੜ ਕੇ ਵਿਸਮਾਦ ਵਿੱਚ ਆਪਣੇ ਪਿਆਰੇ ਪਰਮੇਸ਼ਵਰ ਦੀ ਸਿਫਤ ਉਸ ਨੂੰ ਸੰਬੋਧਨ ਕਰਕੇ ਉਚਾਰਨ ਕੀਤੀ, ਦੂਸਰਾ ਅਨਮਤ ਮਨ ਮਤ ਦੰਭ ਔਰ ਪਖੰਡ ਨੂੰ ਬੇਦਾਰਨ ਦੇ ਲਈ ਹਜ਼ੂਰ ਦੇ ਅੰਦਰ ਅੰਮ੍ਰਿਤ ਗੁਰਬਾਣੀ ਦਾ ਪ੍ਰਕਾਸ਼ ਹੋਇਆ, ਤੀਸਰਾ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ ਤੇ ਚੌਥੀ ਅਰਜ਼ ਕੀਤੀ ਸੀ ਕਿ ਜਦੋਂ ਕਿਤੇ ਪਾਪੀ ਪਖੰਡੀ ਜਾਂ ਆਪਣੇ ਜੀਵਨ ਤੋਂ ਗਿਰੇ ਹੋਏ ਲੋਕ ਦੇਖੇ, ਹਜ਼ੂਰ ਨੇ ਤਰਸ ਕਰਕੇ ਉਹਨਾਂ ਦੇ ਪਾਰ ਉਤਾਰੇ ਲਈ ਇਲਾਕੀ ਬਾਣੀ ਉਚਾਰਨ ਕੀਤੀ। ਆਓ ਅੱਜ ਉਸੇ ਲੜੀ ਨੂੰ ਆਪਾਂ ਅੱਗੇ ਤੋਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਓਟ ਆਸਰਾ ਲੈ ਕੇ ਹਜ਼ੂਰ ਦੇ ਅਮੋਲਕ ਬਚਨ ਗੁਰੂ ਕਿਰਪਾ ਨਾਲ ਵਿਚਾਰੇ ਜਾ ਸਕਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਆਪਣੀ ਰਚਨਾ ਤੋਂ ਬਾਣੀ ਉਚਾਰਦੇ ਨੇ, ਪਰ ਇਸ ਬਾਣੀ ਦੇ ਮੁਤਲਕ ਹਜ਼ੂਰ ਕਈ ਥਾਵਾਂ ਤੇ ਇਹ ਬਚਨ ਆਪਣੀ ਰਚਨਾ ਤੋਂ ਕਹਿੰਦੇ ਨੇ, ਫਰਮਾਉਂਦੇ ਨੇ ਕਿ ਜੋ ਕੁਝ ਅਸੀਂ ਆਪਣੀ ਜ਼ਬਾਨ ਤੋਂ ਕਹਿ ਰਹੇ ਹਾਂ, ਇਹ ਸਾਨੂੰ ਧੁਰ ਦਰਗਾਹ ਤੋਂ ਪਰਮਾਤਮਾ ਪਰਮੇਸ਼ਵਰ ਆਪਣਾ ਅਨੁਭਵ ਬਖਸ਼ ਕਰ ਰਹੇ ਨੇ। ਇਸੇ ਕਾਰਨ ਹਜ਼ੂਰ ਨੇ ਆਪਣੀ ਰਚਨਾ ਤੋਂ ਇਹ ਬਚਨ ਕਹੇ, ਹਉ ਆਪੋ ਬੋਲ ਨਾ ਜਾਣਦਾ, ਸਾਡੇ ਕੋਲ ਆਪਣਾ ਕੋਈ ਸ਼ਬਦ ਨਹੀਂ। ਇਹ ਅਨੁਭਵ, ਇਹ ਰੱਬੀ ਗਿਆਨ ਉਸ ਪਰਮਾਤਮਾ ਨੇ ਪ੍ਰੇਰਨਾ ਦੇ ਕੇ ਸਾਨੂੰ ਬਖਸ਼ਿਸ਼ ਕੀਤਾ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਜੋ ਕੁਝ ਅਸੀਂ ਕਹਿ ਰਹੇ ਹਾਂ, ਮੈਂ ਕਹਿਆ ਜੋ ਅਸੀਂ ਕਿਹਾ ਹੈ ਉਸ ਦੇ ਹੁਕਮ ਵਿੱਚ। ਤੇ ਅਗਲੇ ਪਵਿੱਤਰ ਅੰਮ੍ਰਿਤ ਬਚਨ ਨੇ ਇਸ ਗੱਲ ਨੂੰ ਹੋਰ ਵੀ ਇਸ
ਰਮਜ ਨੂੰ ਖੋਲ ਦਿੱਤਾ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਗੁਰੂ ਦੀ ਕਿਰਪਾ ਨੇ ਇਹ ਰਹਿਮਤ ਕੀਤੀ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਹਿਬ ਦੇ ਘਰ ਬੈਠਦੇ ਨੇ, ਭਾਈ ਲਾਲੋ ਜੀ ਦੇ, ਤੇ ਬਾਣੀ ਨੂੰ ਉਚਾਰਨ ਕਰਦਿਆਂ ਭਾਵੇਂ ਉਹ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੇ, ਪਰ ਪਵਿੱਤਰ ਮੁੱਖ ਤੋਂ ਹਜ਼ੂਰ ਕਹਿ ਰਹੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਖਸਮ ਕੀ ਬਾਣੀ ਖਾਉ ਆਪੋ ਬੋਲ ਨਾ ਜਾਣਦਾ। ਹਜ਼ੂਰ ਦੇ ਅਮੋਲਕ ਬਚਨਾਂ ਚ ਹਜ਼ੂਰ ਨੇ ਫੁਰਮਾਇਆ ਕਿ ਬੇਸ਼ੁਮਾਰ ਅਥਾ ਅਗੰਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ, ਜੇਤਾ ਜੀਓ ਪਿੰਡ ਸਭ ਤੇਰਾ, ਇਹ ਅੰਦਰ ਵਾਲਾ ਜੀਓ ਜਿੰਦ ਤੇ ਪਿੰਡ ਦਾ ਅਰਥ ਸਰੀਰ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜੇ ਖਾ ਤੂੰ ਕਰਾਹੇ ਤੇ ਖਾਖੋ ਕਰੀ ਵਖਿਆ, ਜੋ ਆਪ ਕਹਿ ਰਹੇ ਹੋ ਉਹ ਅਸੀਂ ਬੋਲ ਰਹੇ ਹਾਂ। ਹੁਣ ਇਸ ਥਾਂ ਤੇ ਕਿ ਜੋ ਪਰਮਾਤਮਾ ਜੋ ਪਰਮੇਸ਼ਵਰ ਕਹਿ ਰਹੇ ਨੇ ਉਹ ਕੁਛ ਬੋਲਿਆ ਜਾ ਰਿਹਾ। ਅੱਜ ਮੇਰੇ ਮਨ ਚ ਖਿਆਲ ਆਇਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੱਲ ਵੀ ਮੈਂ ਅਰਜ਼ ਕੀਤੀ ਸੀ ਕਿ ਇਸ ਬਾਣੀ ਦੇ ਮੁਤਲਕ ਜਿਤਨੇ ਮਰਜ਼ੀ ਵਿਚਾਰ ਰੱਖੇ ਜਾਣ ਤੇ ਜਿਤਨੇ ਮਰਜ਼ੀ ਡੂੰਘੇ, ਪਰ ਕਦੀ ਇਹ ਨਾ ਸਮਝਣਾ ਕਿ ਇਹ ਵਿਚਾਰਾਂ ਦਾ ਬਾਣੀ ਦਾ ਅਖੀਰ ਵਾਲਾ ਬੰਨਾ। ਇੱਥੇ ਤਾਂ ਗੁਰੂ ਜੋਤ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਗਏ ਸਨ। ਮੇਰਾ ਖਿਆਲ ਇੱਥੇ ਮੈਂ ਬੇਨਤੀ ਕਰਕੇ ਗਿਆ ਵਾਂ ਕਿ ਰਸਤੇ ਵਿੱਚ ਗੁਰਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਕਿ ਆਪ ਜੀ ਜਪਜੀ ਸਾਹਿਬ ਦੇ ਅਰਥ ਸੁਣਾ ਹੋ, ਜਪਜੀ ਸਾਹਿਬ ਦੇ ਅਰਥ ਕਰੋ। ਕਸ਼ਮੀਰ ਜਾਂਦਿਆਂ ਸਤਿਗੁਰੂ ਜੀ ਨੇ, ਛੇਵੇਂ ਗੁਰਦੇਵ ਨੇ ਆਪਣੀ ਰਸਨਾ ਤੋਂ ਜਪਜੀ ਸਾਹਿਬ ਦੇ ਅਰਥ ਕੀਤੇ। ਜਿਸ ਵੇਲੇ ਅਰਥ ਮੁਕੰਮਲ ਹੋਏ, ਹੁਣ ਜਿਹੜੇ ਉਹ ਸੁਣਨ ਵਾਲੇ ਸਨ, ਕਿਉਂਕਿ ਸਤਿਗੁਰੂ ਜੀ ਦੇ ਹਿਰਦੇ ਵਿੱਚੋਂ ਨਿਕਲੇ ਹੋਏ ਸ਼ਬਦ ਅੰਦਰ ਨੂੰ ਟੁੰਬਦੇ ਨੇ, ਉਹ ਕਿਤਨੇ ਭਾਗਾਂ ਵਾਲੇ ਤਨ ਸਨ ਜਿਨ੍ਹਾਂ ਛੇਵੇਂ ਗੁਰਦੇਵ ਦੇ ਪਵਿੱਤਰ ਮੁੱਖ ਤੋਂ ਜਪਜੀ ਸਾਹਿਬ ਦੇ ਅਰਥ ਸੁਣੇ। ਕੈਸਾ ਵਿਸਮਾਦ ਛਾਇਆ ਹੋਵੇਗਾ, ਕਿਵ ਸਚਿਆਰਾਂ ਕੇਵਲ ਅਰਥ ਨਹੀਂ ਹੋਏ ਹੋਣਗੇ, ਸੁਣਨ ਵਾਲੇ ਸਚਿਆਰ ਬਣੇ ਨੇ। ਕੇਵਲ ਕਰਮ ਖੰਡ, ਗਿਆਨ ਖੰਡ, ਧਰਮ ਖੰਡ ਜਿਹੜੇ ਪੰਜ ਖੰਡ ਨੇ ਉਹਨਾਂ ਦੇ ਅਖਰੀ ਅਰਥ ਨਹੀਂ, ਗੁਰੂ ਜੀ ਦੇ ਬੋਲੇ ਹੋਏ ਅਰਥ, ਕੀਤੀ ਹੋਈ ਕਥਾ ਸੱਚਮੁੱਚ ਉਹਨਾਂ ਸੁਰਤਾਂ ਨੂੰ ਕਰਮ ਖੰਡ ਦੇ ਵਿੱਚ ਲੈ ਪਹੁੰਚੀ ਹੈ। ਅਰਥ ਕਰਨ ਤੋਂ ਬਾਅਦ ਸਿੱਖਾਂ ਨੇ ਹੱਥ ਜੋੜ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਕਿ ਜਪਜੀ ਸਾਹਿਬ ਦੇ ਅਰਥ ਆਪ ਜੀ ਨੇ ਸਾਨੂੰ ਸਰਵਣ ਕਰਾਏ। ਹਜ਼ੂਰ ਨੇ ਉੱਤੇ ਸ਼ਬਦ ਜਿਹੜੇ ਕਹਿ ਉਹ ਪੱਲੇ ਬੰਨਣ ਵਾਲੇ ਨੇ। ਹਜ਼ੂਰ ਨੇ ਫੁਰਮਾਇਆ ਗੁਰਬਿਲਾਸ ਪਾਤਸ਼ਾਹ ਛੇਵੀਂ ਬਹੁਲ ਸ੍ਰੀ ਮੁਖ ਬਚਨ ਬਖਾਨੋ, ਕਥਾ ਤੋਂ ਬਾਅਦ ਬਹੁਲ ਫਿਰ ਸ੍ਰੀ ਮੁਖ ਬਚਨ ਬਖਾਨੋ ਤੇ ਬਚਨ ਕੀ ਕਿਆ ਅਰਥ ਯਾਹੇ ਗੁਰੂ ਨਾਨਕ ਜਾਨੂ, ਕਥਾ ਕਰ ਦਿੱਤੀ ਹੈ ਪਰ ਗੁਰੂ ਕੇ ਸਿੱਖੋ ਇਸ ਬਾਣੀ ਦੇ ਅਰਥਾਂ ਨੂੰ, ਇਸ ਬਾਣੀ ਦੀ ਡੂੰਘਾਈ ਨੂੰ ਗੁਰੂ ਨਾਨਕ ਸਾਹਿਬ ਜਾਣਨ, ਜਿਨ੍ਹਾਂ ਨੇ ਆਪਣੇ ਹਿਰਦੇ ਦਾ ਪ੍ਰਕਾਸ਼ ਅੱਖਰਾਂ ਦੇ ਰੂਪ ਵਿੱਚ ਸਾਨੂੰ ਦੇ ਦਿੱਤਾ। ਬਹੁਤ ਸ੍ਰੀ ਮੁਖ ਬਚਨ ਬਖਾਨੋ ਅਰਥ ਯਾਹੇ ਗੁਰੂ ਨਾਨਕ ਜਾਨੂ, ਅਸੀਮ ਹੈ ਬਾਣੀ, ਪਰ ਹਰ ਇੱਕ ਸਿੱਖ ਨੂੰ ਗੁਰੂ ਜੀ ਨੇ ਆਪੋ ਆਪਣੀ ਸੋਝੀ ਬਖਸ਼ ਦਿੱਤੀ। ਅੱਜ ਚਿੱਤ ਚ ਆਇਆ ਕਿ ਹਜ਼ੂਰ ਦੀ ਬਾਣੀ ਚ ਕਿਹੜੇ ਕਿਹੜੇ ਰੂਪਾਂ ਵਿੱਚ ਸ਼ਬਦ ਬੋਲਦਾ ਹੈ, ਸਿਰਫ ਇਹ ਵਣਗੀ ਮਾਤਰ ਹੈ। ਆਪ ਬਾਣੀ ਪੜੋਗੇ, ਜਿਹੜੇ ਪੜ੍ਹਦੇ ਹੋ ਗੁਰਸਿੱਖ, ਉਹਦੇ ਵਿੱਚੋਂ ਇਹ ਝਲਕਾਂ ਮਿਲਣਗੀਆਂ
ਕੱਲ ਨੂੰ ਅਰਜ਼ ਕਰਨੀ ਹੈ ਬਾਣੀ ਅਭਿਆਸ ਕਿਵੇਂ ਆਪਾਂ ਕਰੀਏ, ਉਹ ਵੀ ਗੁਰਬਾਣੀ ਦੀ ਰੋਸ਼ਨੀ ਵਿੱਚ। ਬਾਣੀ ਵਿੱਚ ਸ਼ਬਦ ਪਰਮਾਤਮਾ ਰੂਪ ਹੋ ਕੇ ਬੋਲਦੇ ਨੇ, ਰੱਬ ਗੱਲਾਂ ਕਰਦਾ ਬਾਣੀ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਗੁਰੂ ਰੂਪ ਹੋ ਕੇ ਬੋਲਦੇ ਨੇ, ਬਾਣੀ ਵਿੱਚ ਸ਼ਬਦ ਜਗਿਆਸੂ ਰੂਪ ਹੋ ਕੇ ਬੋਲਦੇ ਨੇ। ਤੇ ਤੀਸਰੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਥਾਂ ਨਾ ਰਹਿ ਜਾਏ, ਹਰ ਪਾਸਿਓ ਨਿਰਾਸ਼ ਉਪਰਾਮ ਤੇ ਢਿੰਡੀ ਕਲਾ ਵੀ ਚਲੇ ਜਾਣ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਡਿੱਗਿਆਂ ਹੋਇਆਂ ਨੂੰ ਖੜਿਆਂ ਕਰ ਦਿੰਦਾ ਤੇ ਢਿੰਗੀ ਕਲਾ ਵਿੱਚ ਜਿਹੜੇ ਵਿਚਰਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ ਦਿੰਦੇ। ਉਹ ਅਸੀਂ ਕੁਛ ਪ੍ਰਮਾਣ ਬਾਣੀ ਚੋਂ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਿੰਸੀਪਲ ਸਤਬੀਰ ਸਿੰਘ ਗੱਲ ਬਹੁਤ ਕੋਟ ਕਰਦੇ ਸਨ। ਉਹ ਤਰਕ ਨਾ ਕਰਨਾ, ਕਹਿੰਦੇ ਸਨ ਬਾਕੀ ਜਿਤਨੇ ਗ੍ਰੰਥ ਪੜ੍ਹਨੇ ਆ, ਵੈਸੇ ਤਾਂ ਜਿਹਦੇ ਵਿੱਚ ਵੀ ਪਰਮਾਤਮਾ ਦਾ ਗਿਆਨ ਹੈ, ਮੇਰਾ ਖਿਆਲ ਹੈ ਸਾਨੂੰ ਉਹਨੂੰ ਨਿੰਦਣਾ ਨਹੀਂ ਚਾਹੀਦਾ। ਉਂਝ ਵੀ ਜੇ ਗੁਰਮਤ ਦੀ ਰੋਸ਼ਨੀ ਚ ਜਾਣਾ ਹੈ ਨਾ, ਕਿਸੇ ਦੀ ਨਿੰਦਿਆ ਕਰਕੇ ਆਪਣੇ ਗੁਰੂ ਦੀ ਉੱਚਤਾ ਕਰਨੀ, ਇਹ ਕਦੀ ਸਿਆਣਪ ਨਹੀਂ ਹੁੰਦੀ। ਆਪਣੇ ਗੁਰੂ ਦੀਆਂ ਸਿਫਤਾਂ ਹੀ ਇਤਨੀਆਂ ਕਰੋ ਕਿ ਕੀਤੀ ਕੋਈ ਸਿਫਤ ਵਿੱਚ ਵੀ ਲੱਗੇ ਮੇਰਾ ਗੁਰੂ ਸਭ ਤੋਂ ਵੱਡਾ ਹੈ। ਜੇ ਕਿਸੇ ਨੂੰ ਇਹ ਤਰੀਕਾ ਸਾਡੇ ਸੀ ਅਪਣਾ ਰਹੇ ਹਾਂ, ਇਹ ਵੀ ਮਾੜਾ ਇਹ ਵੀ ਮਾੜਾ, ਮੈਨੂੰ ਬਖਸ਼ ਦਿਓ, ਮੇਰਾ ਵਿਸ਼ਾ ਨਹੀਂ ਇਹ। ਜਿਨ੍ਹਾਂ ਜਿਨ੍ਹਾਂ ਨੂੰ ਪਰਮਾਤਮਾ ਨੇ ਭੇਜਿਆ, ਚਾਹੇ ਉਹ ਅਵਤਾਰ ਸਨ, ਚਾਹੇ ਪੀਰ ਸਨ, ਚਾਹੇ ਪੈਗੰਬਰ ਸਨ, ਜੋ ਵੀ ਆਏ, ਯਾਦ ਰੱਖਿਓ ਪ੍ਰਾਇਮਰੀ ਨੂੰ ਪੜ੍ਹਾਉਣ ਵਾਲੇ ਉਸਤਾਦ ਦੀ ਆਪਣੀ ਸੀਮਾ ਹੈ, ਪਰ ਹੈ ਉਹ ਉਸਤਾਦ ਹੀ। ਜੇ ਕੋਈ ਮੈਟ੍ਰਿਕ ਤੱਕ ਪੜ੍ਹਾ ਰਿਹਾ, ਉਹਦੇ ਗਿਆਨ ਦੀ ਆਪਣੀ ਉਹਦੀ ਕਮਾਈ ਉਹਦੀ ਸੀਮਾ ਹੈ। ਜੇ ਕੋਈ PhD ਕਰਾ ਰਿਹਾ, ਕੋਈ ਡਿਗਰੀ ਵਿੱਚ ਸਹਾਇਕ ਹੋ ਰਿਹਾ, ਉਹਦੀ ਆਪਣੀ ਸਮਰੱਥਾ ਹੈ। ਪਰ ਇਸ ਗੱਲ ਨੂੰ ਕਦੀ ਭੁੱਲਿਓ ਨਾ ਕਿ ਜਿਸ ਦਿਨ ਪਹਿਲਾਂ ਊੜਾ ਜਿਸ ਨੇ ਲਿਖ ਕੇ ਸਿਖਾਇਆ ਉਹਨੂੰ ਨਿੰਦਣ ਲੱਗ ਪਈਏ, ਜੇ ਉਹਨੇ ਊੜਾ ਨਾ ਸਿਖਾਇਆ ਹੁੰਦਾ ਤੇ ਉੱਚੀਆਂ ਡਿਗਰੀਆਂ ਤੱਕ ਕਿਵੇਂ ਪਹੁੰਚਦੇ। ਚਾਹੇ ABC ਕਹਿ ਲਓ ਪੜ੍ਹਾਈ ਦੀ, ਪਰ ਇੱਕ ਬਿਰਤੀ ਥੋੜੀ ਜੀ ਬਣ ਜਾਏ, ਅਸਾਰੂ ਬਿਰਤੀ। ਵੇਖੋ ਸਤਿਗੁਰੂ ਨੇ ਕਿੰਨੀ ਕੁ ਕਿਰਪਾ ਕੀਤੀ। ਅਸੀਂ ਸੋਦਰ ਦਾ ਸ਼ਬਦ ਪੜ੍ਹਨੇ ਹਾਂ, ਰੋਜ਼ ਪੜ੍ਹਨੇ ਹਾਂ, ਤੇ ਕਦੀ ਇਸ ਸ਼ਬਦ ਨੂੰ ਅਨਪੜ੍ਹ ਵਿੱਚ ਇੱਥੇ ਖਲੋ ਕੇ ਟਿਕ ਕੇ ਕਿਤੇ ਪੜ੍ਹਿਆ ਜਾਏ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਭਾਵੇਂ ਇਹਦੇ ਅਰਥ ਦੋ ਤਰੀਕਿਆਂ ਨੂੰ ਜਿੰਨੀ ਕੁ ਸੋਝੀ ਕਿਸੇ ਨੂੰ ਪਈ, ਸੋ ਦਰ ਤੇਰਾ ਕਿਹਾ, ਇੱਕ ਤਿਰਥ ਕੀਤੇਗਾ ਤੇਰਾ ਉਹ ਦਰ ਕਿਹੋ ਜਿਹਾ ਹੈ, ਸੋ ਘਰ ਕਿਹਾ ਉਹ ਤੇਰਾ ਘਰ ਕੈਸਾ ਹੈ, ਜਿਤ ਬਹਿ ਜਿਸ ਥਾਂ ਤੇ ਬੈਠ ਕੇ ਸਰਬ ਸੰਭਾਲੇ। ਤੁਸੀਂ ਇਕੱਲੇ ਬੈਠ ਕੇ ਪਤਾ ਨਹੀਂ ਕਿੰਨੀਆਂ ਕੁ ਸ੍ਰਿਸ਼ਟੀਆਂ ਨੂੰ ਸੰਭਾਲੀ ਜਾਂਦੇ ਹੋ, ਆਹ ਧਰਤੀ ਨਹੀਂ ਇਕੱਲੀ। ਫਿਰ ਉਸ ਸ਼ਬਦ ਵਿੱਚ ਪਿਆਰਿਓ ਦ੍ਰਿਸ਼ਟਮਾਨ ਤੇ ਅਦ੍ਰਿਸ਼ਟ, ਗੁਪਤ ਤੇ ਪ੍ਰਗਟ, ਦਿਸਦੇ ਤੇ ਅਣਦਿਸਦੇ ਜਿੰਨੀਆਂ ਵੀ ਤਾਕਤਾਂ ਪਰਮਾਤਮਾ ਨੂੰ ਗਾਉਂਦੀਆਂ ਨੇ, ਜੇ ਬਾਬਾ ਜੀ ਦੀ ਬਾਣੀ ਨੂੰ ਸੱਚ ਮੰਨਣੇ ਆ, ਸਾਨੂੰ ਨਹੀਂ ਸੁਣਾਈ ਦਿੱਤੀਆਂ ਤੇ ਗੱਲ ਵੱਖਰੀ, ਪਰ ਜੋ ਕੁਝ ਗੁਰੂ ਜੀ ਨੇ ਦੇਖਿਆ ਸੁਣਿਆ ਉਹ ਪੂਰੇ ਦਾ ਪੂਰਾ ਲਿਖ ਦਿੱਤਾ। ਰਾਗ ਗਾਉਂਦੇ ਨੇ, ਰਾਗਣੀਆਂ ਗਾਉਂਦੀਆਂ ਨੇ, ਦੇਵੀਆਂ ਗਾਉਂਦੀਆਂ ਨੇ, ਦੇਵਤੇ ਗਾਉਂਦੇ ਨੇ, ਸੁਰਗ ਮੱਛ ਪਿਆਲ ਸਾਰੇ ਗਾਉਂਦੇ ਪਏ ਨੇ, ਇੰਦਰ ਵਰਗੇ ਗਾ ਰਹੇ ਨੇ, ਜੋਗੀ ਤਪੀ ਕਿਹੜਾ ਹੈ ਜਿਹੜਾ ਛੱਡ ਦਿੱਤਾ, ਪੂਰੇ ਦੇ ਪੂਰੇ ਗਿਣ ਦਿੱਤੇ। ਪਰ ਗਿਣਨ ਤੋਂ ਬਾਅਦ ਸੱਚੇ ਪਾਤਸ਼ਾਹ ਕੈਸੀ ਕਿਰਪਾ ਕੀਤੀ, ਇਹ ਕਰਤੇ ਇਹ ਸਨ ਕਿ ਕੈਸਾ ਹੈ ਤੇਰਾ ਦਰ ਜਿੱਥੇ ਤੁਸੀਂ ਗਾ ਰਹੇ ਹੋ। ਪਰ ਇੱਕ ਅਰਥ ਹੋਰ ਗੁਰਮੁਖਾਂ ਨੇ ਕੀਤੇ, ਕਹਿਣ ਲੱਗੇ ਸੋ ਦਰ ਤੇਰਾ ਕਿਹਾ, ਉਹਦਾ ਅਰਥ ਕਿਹੋ ਜਿਹਾ, ਵਰਤਮਾਨ ਵਿੱਚ ਦੇਖ ਕੇ, ਜਿਵੇਂ ਅਸੀਂ ਕਹਿੰਦੇ ਹਾਂ ਕਿਆ ਬਾਤ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਕਿੰਨਾ ਸੋਹਣਾ ਤੇਰਾ ਦਰ ਹੈ, ਕਿੰਨਾ ਸੋਹਣਾ ਘਰ ਹੈ, ਜਿੱਥੇ ਤੁਸੀਂ ਸਾਰਿਆਂ ਨੂੰ ਸੰਭਾਲਦੇ ਹੋ। ਪਰ ਸਭ ਨੂੰ ਸੰਭਾਲਣ ਤੋਂ ਬਾਅਦ ਅਖੀਰ ਤੇ ਗੁਰੂ ਜੀ ਨੇ ਤਰਕ ਨਹੀਂ ਇਹ ਬਚਨ ਕਿਹਾ ਕਿ ਵਾਹਿਗੁਰੂ ਜੀ ਜਿਤਨੇ ਕੁ ਤੁਸੀਂ ਦਿਖਾਏ
ਉਹਨੇ ਕੋ ਅਸੀਂ ਗਿਣ ਦਿੱਤੇ, ਬਾਕੀ ਅਣਗਿਣਤ ਜਿਹੜੇ ਗਾਉਂਦੇ ਤੈਨੂੰ ਪਏ ਨੇ ਉਹ ਸਾਡੇ ਚਿੱਤ ਚ ਨਹੀਂ ਆਇਆ ਜੀ। ਹੋਰ ਕੇਤੇ ਤੁੱਧ ਨੂੰ ਗਾਵਨ ਸੇ ਮੈਂ ਚਿੱਤ ਨਾ ਆਵਣ। ਸੋਚੀ ਦਾ ਮਨਾ ਇਹ ਸ਼ਬਦ ਰੋਜ਼ ਪੜ੍ਹਨੇ ਹਨ। ਜੇ ਸਮਰੱਥ ਸਤਿਗੁਰੂ ਦਾਵਾ ਨਹੀਂ ਕਰਦੇ ਪਏ ਤੇ ਮਨਾ ਆਪਾਂ ਤਾਂ ਕੀੜਿਆਂ ਦੇ ਬਰਾਬਰ ਵੀ ਨਹੀਂ, ਉਸ ਸਮਰੱਥ ਗੁਰੂ ਦਾ ਅਸੀਂ ਥਾਂ ਕਿੱਥੇ ਪਾ ਸਕਾਂਗੇ। ਹੋਰ ਕੇਤੇ ਤੁੱਧ ਨੂੰ ਗਾਵਨ ਸੇ ਮੈਂ ਚਿੱਤ ਨਾ ਆਵਣ। ਨਾਨਕ ਕਿਹਾ ਵਿਚਾਰੇ, ਜਿਹੜੀ ਅੰਮ੍ਰਿਤ ਬਾਣੀ ਵਿੱਚ ਸ਼ਬਦ ਨੇ ਉਹ ਇੱਕ ਗੱਲ ਕਹਿ ਰਹੇ ਸਨ ਕਿ ਦੇਖੋ ਕਿਸੇ ਗ੍ਰੰਥ ਵਿੱਚ ਵੀ ਪਰਮਾਤਮਾ ਦੀ ਜਿਹੜੀ ਝਲਕ ਹੈ ਇਹ ਗੱਲ ਵੱਖਰੀ। ਰਿਗਵੇਦ ਦੁਨੀਆ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ, ਉਹ ਕਈ ਸਦੀਆਂ ਤੱਕ ਸ਼ਰੂਤੀ ਦੇ ਰੂਪ ਚ ਰਿਹਾ, ਸੁਣਿਆ ਗਿਆ, ਮੌਖਿਕ ਰਿਹਾ, ਲਿਖਤ ਚ ਨਹੀਂ ਆਇਆ। ਇਹ ਗੱਲ ਵੱਖਰੀ। ਸਿੰਧੂ ਮਥਿਓਲੋਜੀ ਨੇ ਕਿਹਾ ਕਿ ਵੇਦਾਂ ਦਾ ਉਚਾਰਨ ਕਰਤਾ ਬ੍ਰਹਮਾ ਬਾਰੇ ਕਿਹਾ, ਪਰ ਅਸਲ ਵਿੱਚ ਰਿਸ਼ੀਆਂ ਦੀਆਂ ਰਚਨਾਵਾਂ ਨੇ ਤੇ ਮੁੱਦਤਾਂ ਬਾਅਦ ਉਹ ਸੁਣੀਆਂ ਗਈਆਂ, ਜ਼ਬਾਨ ਤੋਂ ਬੋਲੀਆਂ ਗਈਆਂ, ਅਖੀਰ ਤੇ ਕਈ ਸਦੀਆਂ ਤੋਂ ਬਾਅਦ ਉਹ ਲਿਖਤ ਵਿੱਚ ਆਈਆਂ। ਪਰ ਲਿਖਤ ਵਿੱਚ ਆਉਣ ਦੇ ਬਾਵਜੂਦ ਉਹਦੇ ਵਿੱਚ ਬਹੁਤ ਸ਼ਲੋਕ ਵੱਧਦੇ ਰਹੇ, ਘੱਟਦੇ ਵੀ ਰਹੇ। ਉਸ ਰਿਗ ਵੇਦ ਤੋਂ ਫਿਰ ਤਿੰਨ ਵੇਦ ਨਿਕਲੇ, ਅਥਰ, ਜਜੁਰ ਤੇ ਸ਼ਾਮ। ਉਹਨਾਂ ਵੇਦਾਂ ਦੇ ਵਿੱਚ ਆਪੋ ਆਪਣੇ ਢੰਗ ਨਾਲ ਵਿਦਵਾਨ ਬਹੁਤ ਕੁਝ ਪਾਉਂਦੇ ਰਹੇ। ਉਪਨਿਸ਼ਦ ਆਏ, ਉਪਨਿਸ਼ਦ ਦਾ ਅਰਥ ਹੈ ਕੋਲ ਬੈਠ ਕੇ ਲਿਆ ਹੋਇਆ ਗਿਆਨ, ਜਿਹੜਾ ਗਿਆਨ ਰਿਸ਼ੀ ਆਪਣੇ ਚੇਲਿਆਂ ਨੂੰ ਦਿੰਦੇ ਸਨ। ਜੋ ਉਹਨਾਂ ਗਿਆਨ ਲਿਆ ਉਹਨਾਂ ਨੇ ਉਸ ਉਪਨਿਸ਼ਦ ਦੇ ਨਾਂ ਥੱਲੇ ਗ੍ਰੰਥ ਬਣਾ ਦਿੱਤੇ, ਪਰ ਇੱਕ ਨਹੀਂ ਅਨੇਕਾਂ ਨੇ। ਸ਼ਾਸਤਰ ਆਏ, ਛੇ ਸ਼ਾਸਤਰ ਨੇ, ਸਿਮਰਤੀਆਂ ਨੇ। ਉਸ ਤੋਂ ਬਾਅਦ ਅਸੀਂ ਗੀਤਾ ਦੀ ਗੱਲ ਕਰਨੇ ਹਾਂ ਤੇ ਸ਼ਾਮੀ ਮਤ ਨਾਲ ਸੰਬੰਧਿਤ ਤੁਰੇਤ, ਜੰਬੂਰ। ਅਸੀਂ ਕਿਤਾਬਾਂ ਦੀ ਜਿਹੜੀ ਗੱਲ ਕਰਨੇ ਹਾਂ ਆਹ ਬਾਈਬਲ ਹੈ, ਉਸ ਤੋਂ ਬਾਅਦ ਕੁਰਾਨ ਹੈ, ਅਨੇਕਾਂ ਧਰਮ ਗ੍ਰੰਥ ਨੇ। ਪਰ ਮੈਂ ਇਸ ਵਿੱਚ ਇਹ ਨਹੀਂ ਉਹਨਾਂ ਨੂੰ ਨਿੰਦ ਕੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਸੇ ਸਤਿਗੁਰੂ ਨੇ, ਬਾਕੀ ਸਭ ਗ੍ਰੰਥ ਉਚਾਰਨ ਕਰਤਾ ਜਿਨ੍ਹਾਂ ਦੇ ਨਾਂ ਥੱਲੇ ਨੇ ਉਹ ਸੰਸਾਰ ਤੋਂ ਜਾ ਚੁੱਕੇ ਨੇ। ਉਹਨਾਂ ਦੇ ਜਾਣ ਤੋਂ ਬਾਅਦ ਚੇਲਿਆਂ ਨੇ ਗਿਆਨ ਨੂੰ ਸੰਚਿਤ ਕੀਤਾ, ਜੋ ਉਹ ਲਿਖ ਦਿੱਤਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਐਸੇ ਨੇ, ਗੁਰੂ ਅਰਜੁਨ ਦੇਵ ਜੀ ਨੇ ਆਪਣੀ ਹਯਾਤੀ ਵਿੱਚ ਪ੍ਰਕਾਸ਼ ਕੀਤਾ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਹਯਾਤੀ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਗੁਰਤਾ ਗੱਦੀ ਦੇ ਦਿੱਤੀ ਆਪਣੀ ਹਯਾਤੀ ਵਿੱਚ। ਸਰੀਰ ਕਾਇਮ ਹੈ, ਕੁਰਾਨ ਮੁਹੰਮਦ ਸਾਹਿਬ ਦੇ ਵੇਲੇ ਨਹੀਂ ਲਿਖੀ ਗਈ। ਬਾਈਬਲ ਦੀ ਗੱਲ ਕਰ ਰਹੇ ਹਾਂ, ਆ ਵੇਦ ਸ਼ਾਸਤਰ ਨੇ। ਪਤਾ ਨਹੀਂ ਕਿਤਨਾ ਕਿਤਨਾ ਸਮਾਂ ਇਹ ਚੱਲਦਾ ਰਿਹਾ ਗਿਆਨ, ਤੇ ਉਸ ਗਿਆਨ ਦੇ ਵਿੱਚ ਕਈ ਥਾਵਾਂ ਤੇ ਮਿਲਾਵਟ ਵੀ ਦਿੱਤੀ। ਇੱਕ ਗੱਲ ਕਹਿੰਦੇ ਸਨ ਸੁਖਬੀਰ ਸਿੰਘ ਕਿ ਇੱਕ ਅੰਗਰੇਜ਼ ਵਿਦਵਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਤਾਲਿਆ ਕੀਤਾ ਤੇ ਉਹਨੇ ਪੜ੍ਹਨ ਤੋਂ ਬਾਅਦ ਸਿਰਫ ਇੱਕੋ ਗੱਲ ਕਹੀ, ਕਹਿਣ ਲੱਗੇ ਸਭ ਗ੍ਰੰਥ ਚੰਗੇ ਨੇ, ਬਾਕੀ ਸਭ ਪਰਮਾਤਮਾ ਦੀਆਂ ਗੱਲਾਂ ਕਰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਪਰਮਾਤਮਾ ਨਾਲ ਗੱਲਾਂ ਕਰਦੇ। ਇੱਥੇ ਮੈਂ ਪ੍ਰਮਾਣ ਕੁਛ ਦੇਣੇ ਨੇ ਤਾਂ ਇਸ ਸ਼ਬਦ ਨੂੰ ਕਹਿ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦੇ ਨੇ, ਇਕੱਲੀਆਂ ਗੱਲਾਂ ਨਹੀਂ। ਗੱਲਾਂ ਤਾਂ ਕੱਲ ਵੀ ਪ੍ਰਮਾਣ ਅਸੀਂ ਦਿੱਤੇ ਸਨ ਬਾਣੀ ਵਿੱਚੋਂ, ਇੱਕ ਪਾਸਰ ਨੇ ਕਈ ਥਾਵਾਂ ਤੇ, ਜਿਵੇਂ ਤੂੰ ਦਰਿਆਓ ਉਹ ਸਿਫਤ ਸੀ, ਤੂੰ ਕਰਤਾ ਸਤਿਆਰ ਮਹਿੰਦਾ ਸਾਈ, ਉਹ ਇੱਕ ਪਾਸਰ ਹੈ ਕਿ ਜਿਹੜਾ ਪਰਮਾਤਮਾ ਨੂੰ ਪੁਕਾਰਦਾ ਤੇ ਪਰਮਾਤਮਾ ਉਹਦੀ ਬਾਤ ਦਾ ਅੱਗੋਂ ਉੱਤਰ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹਾਂ, ਜਦੋਂ ਦਰਵਾਜ਼ਾ ਕੋਈ ਖੜਕਾਉਂਦਾ ਤੇ ਅੰਦਰੋਂ ਆਵਾਜ਼ ਆਉਂਦੀ ਹੈ, ਪਰਮਾਤਮਾ ਨਾਲ ਗੱਲਾਂ ਨੇ। ਆਓ ਅਸੀਂ ਬਾਣੀ ਚੋਂ ਪਹਿਲਾਂ ਦਰਸ਼ਨ ਕਰੀਏ। ਸਿਰਫ ਮੈਂ ਦੋ ਮਹਾਂਪੁਰਸ਼ਾਂ ਦੀਆਂ ਉਦਾਹਰਨਾਂ ਲੈਣੀਆਂ ਨੇ। ਸਭ ਤੋਂ ਪਹਿਲੇ ਭਗਤ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਨੇ ਬਾਬਾ ਫਰੀਦ ਜੀ, ਜਿਨ੍ਹਾਂ ਦੀ ਰਚਨਾ 1173 ਦਾ ਇਸ ਮਹਾਂਪੁਰਖ ਦਾ ਜਨਮ ਹੈ। ਤੇ ਇਸ ਮਹਾਂਪੁਰਖ ਨੇ ਭਾਵੇਂ ਅਸੀਂ
ਕਹਾਣੀ ਇਹ ਸੁਣਨੀ ਆ, ਇਹ 'ਚ ਕੋਈ ਸ਼ੱਕ ਨਹੀਂ, ਸ਼ੱਕਰ ਵਾਲੀ ਗੱਲ, ਕਿਉਂਕਿ ਜਦੋਂ ਪਰਮਾਤਮਾ ਵਾਲੇ ਪਾਸੇ ਕੋਈ ਤੁਰਦਾ, ਅਸੀਂ ਇੱਕ ਗੱਲ ਸਮਝੀਏ, ਗੁਰਦੁਆਰੇ ਵਿੱਚ ਜਿਹੜਾ ਅੱਜ ਪਹਿਲੇ ਦਿਨ ਮੱਥਾ ਟੇਕਣ ਆਇਆ, ਆਉਂਦਿਆਂ ਸਾਰ ਅਸੀਂ ਕਿਵੇਂ ਬ੍ਰਹਮ ਗਿਆਨੀ ਬਣਾ ਦਿਆਂਗੇ? ਆਉਂਦੇ ਬੱਚੇ ਨੂੰ ਕੈਦੇ ਪਕੜਾਏ ਜਾਂਦੇ ਨੇ, ਆਉਂਦਿਆਂ ਬੱਚਿਆਂ ਨੂੰ ਕਿਤਾਬਾਂ ਨਹੀਂ ਪਕੜਾਈਆਂ ਜਾਂਦੀਆਂ। ਪੰਜਾਬੀ ਪੜ੍ਹਾਉਂਦੇ ਹੋ, ਇੱਕ ਇਕੱਲੇ ਬਲੈਕ ਬੋਰਡ 'ਤੇ ਊੜਾ ਜਿਹੜਾ ਇਤਨਾ ਵੱਡਾ ਲਿਖਿਆ, ਅਤੇ ਆਉਂਦੇ ਨਿਆਣੇ ਨੂੰ ਕਹੀ ਆ ਪਕੜ ਪੰਜਾਬੀ ਦਾ ਪੇਪਰ ਜਾਂ ਪੰਜਾਬੀ ਦੀ ਕਿਤਾਬ ਪੜ੍ਹ। ਜੇ ਦੁਨੀਆਂ ਦੀ ਪੜ੍ਹਾਈ ਊੜੇ ਅੜੇ ਤੋਂ ਸ਼ੁਰੂ ਹੁੰਦੀ ਹੈ, ਜਿਹੜਾ ਪਹਿਲੇ ਦਿਨ ਗੁਰੂ ਘਰ ਆ ਰਿਹਾ ਹੈ, ਇਹ ਗੱਲ ਚੇਤੇ ਰੱਖੀ, ਅਜੇ ਉਹ ਊੜਾ ਸਿੱਖਣ ਆਇਆ, ਉਹਦੇ ਉੱਤੇ ਥੋਪਣ ਲੱਗ ਲੱਗ ਪਈ ਹੈ ਆਪਣੀਆਂ ਵਿਚਾਰਾਂ। ਕਿਉਂ ਅਸੀਂ ਢਿੰਦੀ ਕਲਾ ਵੱਲ ਜਾ ਰਹੇ ਹਾਂ? ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਦੇਖੋ ਇੱਕ ਪ੍ਰਮਾਣ ਖੋਰ ਸ਼ਬਦ ਪੜਿਆ ਜਾਂਦਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿਵੇਂ ਜਪਿਆ ਧਰੂ ਪ੍ਰਹਿਲਾਦ ਨੇ? ਜਪਿਆ ਕਿਵੇਂ? ਜਪਿਆ, ਦੋਨਾਂ ਦੇ ਜਪਣ ਦੇ ਜਿਹੜੇ ਰਸਤੇ ਨੇ ਵੱਖਰੇ ਵੱਖਰੇ ਨੇ, ਦੋਨੋਂ ਰਾਜੇ ਦੇ ਪੁੱਤਰ ਨੇ। ਇੱਕ ਇਸ ਕਰਕੇ ਜਪ ਰਿਹਾ ਪਿਆ ਪਿਓ ਦੀ ਗੱਦੀ ਮੇਰੇ ਕੋਲ ਆਵੇ, ਦੂਜਾ ਇਸ ਕਰਕੇ ਜਪਦਾ ਪਿਆ ਮੈਂ ਬਾਪ ਦੀ ਗੱਦੀ ਨੂੰ ਠੋਕਰ ਮਾਰ ਕੇ ਰੱਬ ਨਾਲ ਪਿਆਰ ਕਰਾਂਗਾ। ਫਰਕ ਹੈ ਨਾ, ਧਰੂ ਵੀ ਰਾਜੇ ਦਾ ਪੁੱਤਰ ਹੈ, ਪ੍ਰਹਿਲਾਦ ਵੀ ਰਾਜੇ ਦਾ ਪੁੱਤਰ ਹੈ। ਸਿਰਫ ਸਮਝਣ ਲਈ, ਧਰੂ ਇਸ ਕਰਕੇ ਜਪਦਾ ਪਿਆ ਕਿਉਂਕਿ ਮਤਰਈ ਮਾਂ ਨੇ ਪਿਓ ਦੀ ਗੋਦ ਚੋਂ ਕੱਢ ਕੇ ਬਾਹਰ ਰੱਖਿਆ, ਤੇ ਉਹਨੇ ਮਾਂ ਨੂੰ ਪੁੱਛਿਆ ਕਿਸ ਉੱਦਮ ਤੇ ਰਾਜ ਮਿਲੇ, ਮੈਨੂੰ ਰਾਜ ਕਿਵੇਂ ਮਿਲਾ? ਤੇ ਮਾਈ ਨੇ ਕਿਹਾ ਇੱਕ ਕੰਮ ਕਰ ਪੁੱਤਰ, ਰੱਬ ਨੂੰ ਜਪਿਆ ਕਰ। ਆਪਾਂ ਰਾਜ ਦੀ ਗੱਲ ਕਰਨੀ ਆ, ਚਾਹੀਦਾ ਹੈ, ਪਰ ਇਹ 'ਚ ਕੋਈ ਸ਼ੱਕ ਨਹੀਂ, ਜਦੋਂ ਬੰਦਾ ਰੁਖਾਨੀਅਤ ਤੋਂ ਟੁੱਟ ਜਾਏਗਾ, ਉਹ ਰਾਜ ਕੇਵਲ ਬਾਹਰ ਮੁਖੀ ਇੱਕ ਸਲਾਵਾਂ ਬਣ ਕੇ ਰਹਿ ਜਾਂਦਾ। ਤੇ ਸਿਆਣੇ ਲੋਕ ਗੱਲ ਕਹਿੰਦੇ ਨੇ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ। ਇਕਬਾਲ ਦੀ ਇਕਬਾਲ ਦਾ ਸ਼ੇਅਰ ਹੈ, ਜਲਾਲੇ ਪਾਤਸ਼ਾਹੀ ਦਾ ਅਰਥ ਹੈ ਕਿ ਪੁਸ਼ਤ ਦਰ ਪੁਸ਼ਤ ਰਾਜ ਗੱਦੀ, ਜਿਵੇਂ ਬਾਪ ਰਾਜਾ

0: ਹੁੰਦਾ ਬਾਣੀ ਚ, ਜੇ ਤੂੰ ਮੇਰਾ ਕੋਈ ਰਹੀ ਸਭ ਜੱਗ ਤੇਰਾ ਹੋਏ, ਤੂੰ ਮੇਰਾ ਬਣ ਸਾਰੀ ਦੁਨੀਆਂ ਤੇਰੀ ਬਣ ਜਾਏਗੀ। ਇਸ ਸਲੋਕ ਨੂੰ ਜਦੋਂ ਕਈ ਵਾਰੀ ਪੜ੍ਹਨਾ ਵਾ ਤੇ ਇਹੀ ਹੁੰਦਾ ਕਿ ਬਾਬੇ ਨਾਲ ਰੱਬ ਸਾਹਮਣੇ ਗੱਲਾਂ ਪੈ ਕਰਦੇ, ਬਾਬਾ ਸਾਹਿਬ ਨਾਲ। ਉਸ ਤੋਂ ਅੱਗੇ ਦੋ ਤਿੰਨ ਪ੍ਰਮਾਣ ਹੋਰ ਨੇ ਸਿਰਫ ਬਾਣੀ ਵਿੱਚੋਂ, ਹੋਰ ਆਪਾਂ ਖੋਜਾਂਗੇ ਅਨੇਕਾਂ ਸ਼ਬਦ ਮਿਲਣਗੇ ਜਿਨ੍ਹਾਂ ਵਿੱਚੋਂ ਪਰਮਾਤਮਾ ਰੱਬ ਆਪਣੇ ਸੇਵਕਾਂ ਨਾਲ ਗੱਲਾਂ ਕਰਦੇ ਨੇ। ਕੀ ਆ, ਪਰਮਾਤਮਾ ਦੀ ਆਵਾਜ਼ ਸੁਣਾਈ ਨਾ ਦਿੱਤੀ? ਜੇ ਸੁਣਾਈ ਦਿੱਤੀ ਤਾਂ ਹੀ ਕਿਹਾ ਪਿਤਾ ਕਿਰਪਾਲ ਆਗਿਆ ਇਹ ਕਿੰਨੀ, ਆਗਿਆ ਇਹ ਕਿੰਨੀ ਤਾਂ ਬੋਲ ਕੇ ਹੋਵੇਗੀ ਆਗਿਆ। ਬਾਰਕ ਮੁੱਖ ਮੰਗ ਹੈ ਸੋ ਦੇਣਾ, ਜੋ ਮੇਰਾ ਬੱਚਾ ਮੰਗੇ ਇਸ ਨੂੰ ਮੂੰਹ ਮੰਗੀ ਦਾਤ ਦਿਆ ਜੇ। ਬਾਰਕ ਮੁੱਖ ਮੰਗ ਹੈ ਸੋ ਦੇਣਾ, ਤੇ ਜਦੋਂ ਆਵਾਜ਼ ਸੁਣਾਈ ਦਿੱਤੀ ਕਹਿਣ ਲੱਗੇ ਨਾਨਕ ਬਾਰਕ ਦਰਸ ਪ੍ਰਬਚਾ ਹੈ ਮੋਹੇ ਹਿਰਦੈ ਬਸੈ ਨਿਤ ਚਰਨਾ, ਬਸ ਇੱਕ ਕਿਰਪਾ ਕਰ ਬਾਪੂ ਆਪਣੇ ਚਰਨ ਮੇਰੇ ਹਿਰਦੇ ਚ ਵਸਾ ਦੇ, ਆਪਣੇ ਦਰਸ਼ ਦੇ ਦੇ। ਬਾਣੀ ਵਿੱਚ ਹੀ ਹਜ਼ੂਰ ਦੀ ਤਨਾਸਰੀ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਸ਼ਬਦ ਨੇ। ਇਤਿਹਾਸ ਕਹਿੰਦਾ ਹੈ ਕਿ ਉਸ ਮਹਾਂਪੁਰਸ਼ ਨੇ 72 ਵਾਰੀ ਸਖਿਆਤ ਦਰਸ਼ਨ ਕੀਤੇ, ਇਹ ਸ਼ਬਦ ਕਹਿ ਜਾਂਦੇ ਨੇ, ਤੇ ਬਾਣੀ ਵਿੱਚੋਂ ਝਲਕਾਂ ਮਿਲਦੀਆਂ ਨੇ ਕਿ ਉਸ ਮਹਾਂਪੁਰਖ ਨਾਲ ਪਰਮਾਤਮਾ ਗੱਲ ਕਰਦੇ ਨੇ। ਇੱਕ ਸ਼ਬਦ ਹੁੰਦਾ ਤਨਾਸਰੀ ਰਾਗ ਚ, ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚੰਤੀ ਨਾਚਨਾ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ ਨਾਚੈ ਪਿੰਡੀ ਮੈਂ ਸਾਗਰਾ। ਇਹਦੇ ਸਿਰਫ ਅਖਰੀ ਅਰਥ, ਡਿਟੇਲ ਨਹੀਂ। ਹਿੰਦੂ ਪੁਰਾਣ ਕਹਿੰਦੇ ਨੇ ਕਿ ਸ੍ਰਿਸ਼ਟੀ ਦੀ ਰਚਨਾ ਚਿੱਟੇ ਕਮਲ ਦੇ ਫੁੱਲ ਵਿੱਚੋਂ ਬ੍ਰਹਮਾ ਪੈਦਾ ਹੋਏ ਤੇ ਬਾਕੀ ਸਾਰੀ ਸ੍ਰਿਸ਼ਟੀ ਦੀ ਰਚਨਾ ਉਹਨਾਂ ਕਰ ਦਿੱਤੀ। ਦੇਖੋ ਕੋਸ਼ ਅਨੁਸਾਰ ਅਰਥਾਂ ਨੂੰ ਚੇਂਜ ਨਾ ਕਰਨ ਦਾ ਯਤਨ ਕਰੀਏ। ਪਹਿਲ ਪੁਰੀਏ ਪੁੰਡਰਕ ਵੰਨਾ ਪੁੰਡਰੀਕ, ਚਿੱਟਾ ਕੌਲ ਫੁੱਲ ਚਿੱਟੇ ਰੰਗ ਦਾ, ਤਾਂ ਚੇ ਹੰਸਾ ਤਾਂ ਚੇ ਉਹਦੇ ਵਿੱਚੋਂ ਹੰਸਾ ਬ੍ਰਹਮਾ ਪੈਦਾ ਹੋਏ, ਸਗਲੇ ਜਨਾ ਉਹਨਾਂ ਨੇ ਬਾਕੀ ਸ੍ਰਿਸ਼ਟੀ ਬਣਾ ਦਿੱਤੀ। ਪਰ ਚੇਤੇ ਰੱਖਿਓ ਇਸ ਉਦਾਹਰਨ ਤੋਂ ਅੱਗੇ ਉਹਨਾਂ ਦਾ ਨਜ਼ਰੀਆ ਕੀ ਹੈ। ਪਹਿਲ ਪੁਰੀਏ ਪੁੰਡਰਕ ਵੰਨਾ ਤਾਂ ਚੇ ਖੰਸੇ ਸੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਹੁਣ ਇੱਥੇ ਕ੍ਰਿਸ਼ਨਾ ਦਾ ਅਰਥ ਭਗਵਾਨ ਕ੍ਰਿਸ਼ਨ ਜਾਂ ਅਵਤਾਰ ਕ੍ਰਿਸ਼ਨ ਨਹੀਂ, ਕ੍ਰਿਸ਼ਨਾ ਦਾ ਅਰਥ ਹੈ ਕਾਲਖ, ਕਾਲਖ ਦਾ ਅਰਥ ਹੈ ਮਾਇਆ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਬਾਣੀ ਵਿੱਚ ਮਾਇਆ ਨੂੰ ਕ੍ਰਿਸ਼ਨਾ ਵੀ ਕਿਹਾ ਗਿਆ, ਇੱਥੋਂ ਤੱਕ ਕਿ ਕਾਜੀ ਕ੍ਰਿਸ਼ਨਾ ਹੋਵਾ, ਕਾਜੀ ਅੰਦਰੋਂ ਕਾਲਾ ਹੋ ਗਿਆ। ਕਹਿੰਦੇ ਨੇ ਉਸ ਪਰਮਾਤਮਾ ਨੇ ਮਾਇਆ ਰਚੀ ਤੇ ਸਾਰੇ ਜੀਵੇ ਦੇ ਵਿੱਚ ਨੱਚਣੇ ਪਏ। ਅੱਗੇ ਭਗਤ ਜੀ ਨੇ ਆਪਣਾ ਇਉਂ ਕਹਿ ਲਈਏ ਗੁਰਮਤ ਦਾ ਸਿਧਾਂਤ ਪੇਸ਼ ਹੋਇਆ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਣਾ। ਉਹ ਕਹਿਣ ਲੱਗੇ ਨਹੀਂ, ਪਹਿਲ ਪੁਰਸ਼ਾ ਬਿਰਾ, ਪੁਰਸ਼ਾ ਬਿਰਾ ਪਰਮਾਤਮਾ ਪੁਰਖ, ਵਾਹਿਗੁਰੂ ਨੇ ਪਹਿਲ ਪਹਿਲ, ਅਥੋਨ ਪੁਰਸ਼ਾ ਦਮਰਾ, ਉਸ ਪਰਮਾਤਮਾ ਨੇ ਪੁਰਸ਼ਾ ਦਮਰਾ ਆਪਣੇ ਤੋਂ ਬਾਅਦ ਮਾਇਆ ਪੈਦਾ ਕੀਤੀ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਅਥੋਨ ਪੁਰਸ਼ਾ ਦਮਰਾ ਦੁਈ ਕੁਦਰਤ ਸਾਜੀਐ ਕਰ ਆਸਨ ਬਿਠੋ ਚਾਉ। ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸ ਗਾ ਇਸ ਮਾਇਆ ਦਾ, ਅਸ ਉਸ ਗਾ ਉਸ ਪਰਮਾਤਮਾ ਦਾ, ਅਸ ਗਾ ਅਸ ਉਸ ਗਾ ਕੀ ਬਣ ਗਿਆ, ਦੋਨਾਂ ਦੇ ਮਿਲਾਪ ਨਾਲ ਖਰਕਾ ਬਾਗਰਾ, ਸੰਸਾਰ ਸੋਹਣਾ ਬਣਾਕ ਬਣਾ ਦਿੱਤਾ, ਨਾਚੈ ਪਿੰਦੀ ਮੈਂ ਸਾਗਰਾ। ਇਸ ਤਰ੍ਹਾਂ ਲੋਕ ਨੱਚਣ ਲੱਗੇ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚਦਾ ਹੈ। ਕਹਿਣ ਲੱਗੇ ਨਾਚੰਤੀ ਗੋਪੀ ਜੰਨਾ, ਕੀ ਮਰਦ ਤੇ ਕੀ ਇਸਤਰੀਆਂ, ਕੀ ਉਹ ਮਾਇਆ ਦੇ ਵਿੱਚ ਨਾਚ ਨਹੀਂ ਕਰ ਰਹੇ? ਪਰ ਕਹਿੰਦੇ ਨੇ ਇੱਕ ਗੱਲ ਭੁਲੇਖਾ ਨਾ ਖਾ ਜੀ, ਭਾਵੇਂ ਇਹ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਛਲਕਦੇ ਨੇ, ਸਵੇਰੇ ਸ਼ਾਮ ਭਟਕਦੇ ਨੇ, ਨਈਆ ਤੇ ਬੈਰੇ ਕੰਨਾ, ਨਈਆ ਦਰ ਤੇ ਨਾਇਕ ਜਿਹਨੇ ਪੈਦਾ ਕੀਤੇ ਨੇ ਉਹਦੇ ਤੋਂ ਵੱਖਰਾ ਕੋਈ ਵੀ ਨਹੀਂ। ਇਹ ਨੱਚਣ ਵਾਲਿਆਂ ਵਿੱਚ ਕਹੂ ਕੋਕ ਕੀ ਕਹਾਣੀ, ਕਹੂ ਰਾਜਾ ਕਹੂ ਰਾਣੀ, ਕਹੇ ਨਾਰ ਕੇ ਪ੍ਰਕਾਰ ਹੋ। ਹਜ਼ੂਰ ਨੇ ਕਿਹਾ ਨਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ, ਤਰਕ ਨਾਚਾਂ ਭਰਮੀਆਂ ਚਾ, ਕੇਸਵਾ ਬਚਾਉਣੀ ਅਈਏ ਮਈਏ ਏਕ ਆਮ ਜੀਓ, ਪਿੰਦੀ ਉਬਕਲੇ ਸੰਸਾਰਾਂ ਭਰਮ ਭਰਮ ਆਏ ਤੁਮ ਚੇ। ਦੁਆਰਾ ਪਰਮਾਤਮਾ ਬੋਲਦਾ ਹੈ ਬਾਣੀ ਸਿਰ, ਮੈਂ ਇੰਨੀ ਕੁ ਪ੍ਰਮਾਣ ਲੈਣਾ ਸੀ। ਪਿੰਦੀ ਉਬਕਲੇ ਸੰਸਾਰਾਂ ਜਿਵੇਂ ਖੂਹ ਦੀਆਂ ਟਿੰਡਾਂ ਦਾ ਪਾਣੀ ਨਿਕਲਦਾ, ਮਾਲ ਥੱਲੇ ਜਾਂਦੀ ਹੈ, ਸ਼ਬਦ ਤੁਸੀਂ ਸਮਝਦੇ ਹੋ ਕਿ ਜਿਹਨਾਂ ਟਿੰਡਾਂ ਦੇਖੀਆਂ ਨੇ ਬਜ਼ੁਰਗ ਬੈਠੇ, ਭਰ ਕੇ ਆਉਂਦੀ ਹੈ, ਬਾਹਰ ਖਾਲੀ ਹੋ ਗਈ, ਫਿਰ ਭਰ ਕੇ ਆਈ, ਖਾਲੀ ਹੋ ਗਈ। ਬਸ ਫਰਕ ਇਹਨਾਂ ਕਿ ਖੂਹ ਦੀਆਂ ਟਿੰਡਾਂ ਉਹੀ ਰਹਿੰਦੀਆਂ ਨੇ, ਪਾਣੀ ਬਦਲ ਬਦਲ ਕੇ ਆਉਂਦਾ। ਆਹ ਜਿਹੜੀ ਟਿੰਡ ਅਸੀਂ ਲੈ ਕੇ ਬੈਠੇ ਹਾਂ, ਰੱਬ ਟਿੰਡ ਵੀ ਬਦਲ ਦਿੰਦਾ ਤੇ ਪਾਣੀ ਵੀ ਬਦਲ ਦਿੰਦਾ। ਹੁਣ ਆਹ ਸਰੀਰ ਮਿਲਿਆ ਟਿੰਡ ਹੀ ਹੈ ਨਾ, ਪਾਣੀ ਭਰ ਕੇ ਬੈਠੇ ਹਾਂ ਤੇ ਜਿਸ ਦਿਨ ਦੇ ਜੰਮੇ ਸਾਂ, ਟਿੰਡ ਸਿਰਫ ਦੋ ਮਿੰਟ ਚ, ਅੱਧੇ ਮਿੰਟ ਚ ਖਾਲੀ ਹੋ ਜਾਂਦੀ ਹੈ। ਇਹਨੂੰ ਖਾਲੀ ਹੋਣ ਲਈ ਕੋਈ ਸਾਲ ਲੱਗ ਜਾਂਦੇ ਨੇ, ਪਰ ਖਾਲੀ ਇਸ ਟਿੰਡ ਨੇ ਵੀ ਹੋਣਾ। ਪਰ ਕਹਿੰਦੇ ਨੇ ਉਹ ਟਿੰਡ ਮਾਲ ਵਿੱਚ ਗੇੜਾ ਬੰਨੀ ਰੱਖਦੀ ਹੈ, ਪਰ ਆਹ ਟਿੰਡ ਜਿਹੜੇ ਤੂੰ ਕਿਰਪਾ ਕਰਦਾ ਤੇ ਤੇਰੇ ਦਰ ਤੇ ਆ ਡਿੱਗਦੀ। ਪਿੰਦੀ ਉਬਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮ ਚੇ, ਦੁਆਰਾ ਤੇਰੇ ਦਰਵਾਜ਼ੇ ਤੇ ਆਇਆ। ਤੇ ਅੱਗੇ ਦੇਖੋ ਪਰਮਾਤਮਾ ਬੋਲਿਆ ਭਗਤ ਨਾਲ, ਕਹਿਣ ਲੱਗੇ ਤੂੰ ਕੁਨ ਵੇ, ਤੂੰ ਕੌਣ ਹੈ। ਹੁਣ ਇਹ ਉੱਤਰ ਤਾਂ ਦਿੱਤਾ ਗਿਆ ਜੇ ਬਾਹਰੋਂ ਕਿਸੇ ਨੇ ਆਵਾਜ਼ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪਰਮਾਤਮਾ ਬੋਲਦੇ ਨੇ ਤੂੰ ਕੁਨ ਵੇ, ਕੌਣ ਹੈ ਤੂੰ। ਤੇ ਅੱਗੇ ਉੱਤਰ ਦਿੰਦੇ ਨੇ ਮੈਂ ਜੀ ਨਾਮਾ। ਫਿਰ ਦੇਖੋ ਭਾਈ ਸਾਹਿਬ ਬੈਠੇ ਸਾਰੇ ਬਾਣੀ ਪੜ੍ਹਨ ਵਾਲੇ, ਇੱਥੇ ਹਜ਼ੂਰ ਨੇ ਦੋ ਦੋ ਡੰਡੀਆਂ ਲਾ ਕੇ ਖਾਸ਼ੀਏ ਬੰਦ ਕਰ ਦਿੱਤੇ। ਇਹਦਾ ਮਤਲਬ ਵਾਰਤਾਲਾਪ ਹੋ ਰਿਹਾ, ਇਕੱਠਾ ਨਹੀਂ ਕਿਹਾ ਤੂੰ ਕੁਨ ਰੇ, ਤੂੰ ਕੌਣ ਹੈ। ਇਹ ਸ਼ਬਦ ਪਰਮਾਤਮਾ ਕਹਿ ਰਹੇ ਨੇ, ਤੇ ਦੇਖੋ ਆਪਾਂ ਕਹਾਂਗੇ ਤੇ ਸੁਣੀ ਸੁਣਾਈ ਨੀ, ਜਿਹਦੇ ਨਾਲ ਵਾਪਰੀ ਉਹਨਾਂ ਨੇ ਉਚਾਰਨ ਕੀਤੀ। ਤੂੰ ਕੁਨ ਰੇ, ਮੈਂ ਜੀ ਨਾਮਾ, ਮੈਂ ਨਾਮਦੇਵ ਹਾਂ। ਤੇ ਜਿਹਦੇ ਅਰਥ ਹੋਰ ਡਿਟੇਲ ਨਾਲ ਕਰੀਏ, ਕਾਹਦੇ ਲਈ। ਕਹਿਣ ਲੱਗੇ ਹੋ ਜੀ, ਖੇ ਜੀ, ਪਰਮਾਤਮਾ ਜੀ, ਆਲਾ ਤੇ ਨਿਵਾਰਨਾ, ਆਲਾ ਦਰਤ ਸੰਸਾਰ, ਇਹ ਸੰਸਾਰ ਦੇ ਦੁੱਖਾਂ ਨੂੰ ਕੱਟਣ ਵਾਲਿਆ, ਜਮ ਕਾਰਨਾ, ਜਮਾਂ ਦੀਆਂ ਫਾਈਆਂ ਕੱਟਣ ਵਾਲਿਆ, ਮੈਂ ਤੇਰੇ ਦਰ ਤੇ ਆ ਗਿਆ। ਗੱਲ ਸਿਰਫ ਇਤਨੀ ਕਿ ਪਰਮਾਤਮਾ ਬਾਣੀ ਚੋਂ ਬੋਲਦੇ ਨੇ। ਉਸ ਤੋਂ ਅੱਗੇ ਤੁਰੀਏ, ਭਗਤ ਨਾਮਦੇਵ ਜੀ ਦੇ ਦੋ ਤਿੰਨ ਸਿਰਫ ਹੋਰ ਬਚਨ ਨੇ। ਕਹਿੰਦੇ ਨੇ ਮੈਂ ਪਰਮਾਤਮਾ ਨਾਲ ਗੱਲ ਕਰਦਿਆਂ ਕਿਹਾ ਕਿ ਤੁਹਾਡੇ ਨਾਲ ਇੱਕ ਸ਼ਰਤ ਲਾਉਣਾ ਹੈ। ਹੁਣ ਇਹ ਭਗਤੀ ਪ੍ਰੇਮਾ ਭਗਤੀ ਵਾਲਿਆਂ ਦੀ ਬਾਤ ਹੈ, ਉਹ ਤਾਂ ਕਹਿੰਦੇ ਨੇ ਰੱਬ ਭਗਤ ਨਾਮਦੇਵ ਦੀ ਆਰਾਧਨਾ ਦੇਖ ਕੇ, ਸਾਧਨਾ ਦੇਖ ਕੇ, ਦੇ ਪਿਆਰ ਭਰੇ ਸ਼ਬਦ ਦੇਖ ਕੇ ਹੱਸਣ ਲੱਗ ਪੈਂਦਾ ਸੀ। ਇੱਕ ਭਗਤ ਮੇਰੇ ਹਿਰਦੈ ਬਸੈ, ਨਾਮੇ ਦੇਖ ਨਾਰਾਇਣ ਹੱਸੈ। ਹਜ਼ੂਰ ਨੇ ਉੱਥੇ ਕਿਹਾ ਬਦੋ ਕੀ ਨਾ ਖੋੜ ਮਾਧੋ ਮੋਸਿਓ, ਮੇਰੇ ਨੂੰ ਸ਼ਰਤ ਲਾ ਪਰਮਾਤਮਾ, ਕਿਹੋ ਜੀ ਗੱਲ ਕੀਤੀ ਕੱਲਿਆਂ ਬੈਠ ਕੇ। ਬਦੋ ਕੀ ਨਾ ਖੋੜ ਮਾਧੋ ਮੋਸਿਓ, ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਪਰਯੋਗ ਹੈ ਤੋਸੋ, ਮੇਰੇ ਨਾਲ ਸ਼ਰਤ ਲਾ, ਮੈਂ ਤੇਰੇ ਨਾਲ ਕੁਝ ਗੱਲ ਕਰਨਾ ਹੈ। ਪਰਮੇਸ਼ਵਰ ਜੀ ਨੇ ਕਿਹਾ ਕੀ। ਕਹਿਣ ਲੱਗੇ ਸੇਵਕ ਤੋਂ ਮਾਲਕ ਦਾ ਪਤਾ ਲੱਗਦਾ ਤੇ ਮਾਲਕ ਤੋਂ ਸੇਵਕ ਦਾ ਪਤਾ ਲੱਗਦਾ, ਤੇਰੇ ਨਾਲ ਇਹੋ ਜਿਹੀ ਖੇਡ ਹੈ। ਇਹ ਸ਼ਬਦ ਦੀ ਮੁਕੰਮਲਤਾ ਤੋਂ ਬਾਅਦ ਜਿਹੜਾ ਅੱਗੇ ਸ਼ਬਦ ਹੁੰਦਾ, ਇਸ ਤੋਂ ਅੱਗੇ ਉਹਦੇ ਵਿੱਚ ਪਰਮਾਤਮਾ ਜੀ ਬੋਲ ਕੇ ਕਹਿੰਦੇ ਆ, ਨਾਮਦੇਵ ਤੁਸੀਂ ਕਹਿ ਰਹੇ ਹੋ ਕਿ ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਪਰਯੋਗ ਹੈ ਤੋਸੋ। ਕਹਿੰਦੇ ਸੱਚ ਹੈ, ਮੈਂ ਤੈਨੂੰ ਸੱਚ ਦੱਸਾਂ ਕਿ ਮੇਰਾ ਕੇਵਲ ਜਨ ਨਾਲ ਖੇਲ ਹੀ ਨਹੀਂ, ਇੱਥੋਂ ਤੱਕ ਕਿ ਜਦੋਂ ਪਰਮਾਤਮਾ ਦੀ ਭਗਤੀ ਕਰਨ ਵਾਲਾ ਪਰਮਾਤਮਾ ਜੀ ਕਹਿ ਰਹੇ ਨੇ ਮੇਰਾ ਭਗਤ, ਮੇਰਾ ਦਾਸ ਆਪਣੀ ਜ਼ਬਾਨ ਤੋਂ ਕੋਈ ਸ਼ਬਦ ਕਹਿ ਦੇ, ਮੈਂ ਉਹਦੀ ਜ਼ਬਾਨ ਨੂੰ ਕਦੀ ਝੂਠਿਆਂ ਨਹੀਂ ਪੈਣ ਦਿੰਦਾ। ਇਹਦਾ ਮਤਲਬ ਪਹਿਲਾਂ ਬੋਲੇ ਠਾਕੁਰ ਤੇ ਜਨ, ਉਹਦਾ ਉੱਤਰ ਦਿੱਤਾ। ਕਹਿਣ ਲੱਗੇ ਦਾਸ ਅਨਿਨ ਮੇਰੋ ਨਿਜ ਰੂਪ, ਜਿਹੜਾ ਮੇਰਾ ਦਾਸ ਹੈ ਨਾ ਉਹ ਮੇਰਾ ਰੂਪ ਹੈ। ਹੁਣ ਇਹ ਗੱਲ ਤਾਂ ਗੁਰੂ ਜੀ ਨੇ ਸਮਝਾਈ ਸੀ ਜਿਸ ਦਿਨ ਖਾਲਸੇ ਨੂੰ ਆਪਣਾ ਰੂਪ ਦਿੱਤਾ। ਜੇ ਪਰਮਾਤਮਾ ਅਦ੍ਰਿਸ਼ ਆਪਣੇ ਦਾਸ ਦੇ ਵਿੱਚ ਵਰਤਦਾ ਹੈ ਤੇ ਜਿਹੜਾ ਸਿੱਖ ਗੁਰੂ ਦੇ ਬਚਨ ਕਮਾਉਂਦਾ ਸ਼ਬਦ ਪੜਿਆ ਗੁਰੂ ਦੀ ਆਗਿਆ ਸੱਤ ਸੱਤ ਕਰਕੇ ਮੰਨਦਾ ਹੈ, ਚੇਤੇ ਰੱਖਿਓ ਉਹਦੇ ਅੰਦਰ ਗੁਰੂ ਵਰਤਦਾ ਹੈ, ਪਰਮਾਤਮਾ ਵਰਤਦਾ ਹੈ। ਦਾਸ ਅਨਿਨ ਮੇਰੋ ਨਿਜ ਰੂਪ ਦਰਸ਼ਨ ਨਿਮਖ, ਇੱਕ ਖਿਨ ਉਹਦੇ ਕੋਈ ਦਰਸ਼ਨ ਕਰੇ ਤਾਪ ਤ੍ਰੈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ, ਉਹਦੇ ਕੋਲ ਬੈਠੇ ਉਹਨੂੰ ਸਪਰਸ਼ ਕਰੇ, ਕਹਿਣ ਲੱਗੇ ਮੇਰੇ ਦਾਸ ਦੇ ਨੇੜੇ ਬਹਿਣ ਵਾਲਿਆਂ ਦੇ ਵੀ ਮੈਂ ਪਾਪ ਕੱਟ ਦੇਣਾ। ਇਹ ਕਿਵੇਂ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਉਹ ਇੰਨਾ ਉੱਚਾ ਹੋ ਗਿਆ, ਇੰਨਾ ਉੱਠ ਗਿਆ। ਅਗਲੀ ਤੁਕ ਹੈ ਕਿ ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੂਟੇ ਮੋਹੇ, ਇੱਕ ਸਮੇਂ ਮੋਕੋ ਗਏ ਬੰਦ ਹੈ ਤੋ ਫੁਨ ਮੋਪੇ, ਜਵਾਬ ਨਾ ਹੋਏ। ਕੌਣ ਬੋਲ ਰਹੇ ਨੇ? ਨਾਮਦੇਵ ਨੂੰ ਕਹਿ ਰਹੇ ਨੇ ਸੱਚ ਹੈ, ਸ਼ਰਤ ਕਾਦੀ ਲਾਣੀ ਹੈ, ਮੈਂ ਤੈਨੂੰ ਬੋਲ ਕੇ ਦੱਸ ਦੇਣਾ ਕਿ ਮੇਰੀ ਬੱਜੀ ਕੋਈ ਗੰਢ ਤਾਂ ਭਗਤ ਖੋਲ ਸਕਦਾ ਹੈ, ਤੇ ਜਿੱਦਣ ਭਗਤ ਨੇ ਗੰਢ ਬੰਨ ਦਿੱਤੀ ਮੇਰੇ ਤੋਂ ਨਹੀਂ ਖੋਲੀ ਜਾਂਦੀ। ਪਰਮਾਤਮਾ ਬੋਲਦੇ ਨੇ, ਇਹ ਕਿਵੇਂ? ਇੱਕ ਵਿਚਾਰ, ਇੱਥੇ ਦ੍ਰਿਸ਼ਟਾਂਤ ਮਾਤਰ ਅਸੀਂ ਬੈਠੇ ਉੱਥੇ ਗੱਲ ਕਰਦੇ ਆਏ ਸੀ, ਜਿਹੜਾ ਭਗਤੀ ਕਰਦਾ ਨਾ, ਸਿਮਰਨ ਕਰਦਾ, ਉਹ ਇੰਨਾ ਕੁ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਮਾਣ ਜਾਂਦਾ, ਉਹਦੇ ਸ਼ਬਦ ਕਦੀ ਝੂਠੇ ਨਹੀਂ ਜੇ ਹੁੰਦੇ। ਅੱਗ ਦੀ ਬਲਦੀ ਹੋਈ ਅੰਗਿਆਰੀ, ਅੱਗ ਦਾ ਭਖਦਾ ਹੋਇਆ ਲਾਲ ਰੰਗ ਦਾ ਕੋਲਾ ਆਪਣੇ ਹੱਥ ਦੀ ਤਲੀ ਤੇ ਰੱਖ ਲਈਏ, ਅੱਧਾ ਮਿੰਟ ਰੱਖ ਲਾਂਗੇ, ਮਿੰਟ ਵੀ ਰੱਖ ਲਾਂਗੇ, ਹੱਥ ਖੱਬੇ ਸੱਜੇ ਪਾਸੇ ਉਹਨੂੰ ਉਡੇਲਦੇ ਰਹੀਏ, ਬਦਲਦੇ ਰਹੀਏ ਹੱਥ, ਤੇ ਭਖਦੇ ਹੋਏ ਕੋਲੇ ਵੀ ਤਲੀ ਉੱਤੇ ਸਹਿ ਜਾ ਸਕਦੇ ਨੇ, ਪਰ ਉਹਨਾਂ ਲਾਲ ਕੋਲਿਆਂ ਵਿੱਚ ਰੱਖਿਆ ਹੋਇਆ ਲੋਹਾ ਜਦੋਂ ਲਾਲ ਹੋ ਜਾਏ ਉਹਨੂੰ ਕਦੀ ਹੱਥ ਨਾਲ ਸਪਰਸ਼ ਕਰਕੇ ਦੇਖੋ। ਮਿੰਟ ਦੀ ਗੱਲ ਤਾਂ ਬੜੀ ਦੂਰ ਦੀ, ਇੱਕ ਵਾਰੀ ਨੇੜੇ ਕੱਢਣ ਦੀ ਦੇਰ ਨਾਲ ਹੀ ਚਮੜੀ ਨੂੰ ਪੱਟ ਕੇ ਲੈ ਜਾਂਦੇ। ਪਰਮਾਤਮਾ ਇਉਂ ਕਹਿ ਲਈਏ ਕਿ ਭਖਦੇ ਹੋਏ ਕੋਲੇ ਨੇ, ਤੇ ਜਿਹੜਾ ਭਖਦੇ ਹੋਏ ਕੋਲਿਆਂ ਵਿੱਚ ਲਾਲ ਹੋ ਗਿਆ ਭਗਤ, ਚੇਤੇ ਰੱਖਿਓ ਹੈ ਉਹ ਵੀ ਲਾਲ, ਪਰ ਉਹਦੀ ਸ਼ਕਤੀ ਨੂੰ ਨਮਸਕਾਰ। ਕੋਲਾ ਤੇ ਕੁਝ ਘੜੀ ਖਾਤੇ ਰੱਖਿਆ ਜਾ ਸਕਦਾ, ਲੋਹਾ ਤਾਂ ਨਾਲ ਹੀ ਚਮੜੀ ਪੱਟ ਕੇ ਲੈ ਜਾਂਦਾ। ਪਰ ਦੋਨਾਂ ਨੂੰ ਵਾਹ ਕਰਕੇ ਨਾ ਦੇਖਿਓ, ਹਜ਼ੂਰ ਨੇ ਬਾਣੀ ਚ ਕਿਹਾ ਕਿ ਸੱਚੀ ਮੁੱਚੀ ਮੈਂ ਆਪਣੇ ਭਗਤ ਦੀ ਮਦਦ ਕਰਨਾ ਵਾ, ਉਹਦੀ ਗੱਲ ਮੰਨਣਾ ਵਾ, ਤੇ ਕੱਲਾ ਫਿਰ ਉਹਨਾਂ ਇਹ ਹੀ ਨਾ ਕਿਹਾ ਜਿਸ ਦਿਨ ਭਗਤ ਜੀ ਨਾਲ ਆਪਣੇ ਤੇ ਵਾਪਰੀ, ਉਸ ਦਿਨ ਫਿਰ ਭਗਵਾਨ ਜੀ ਨੇ ਬੋਲ ਕੇ ਕਿਹਾ ਨਾਮਦੇਵ। ਹੁਣ ਇਹ ਸ਼ਬਦ ਨੇ ਬਾਣੀ ਚ, ਰੱਬ ਬੋਲਦੇ ਨੇ, ਸਿਰਫ ਇੱਕੋ ਕੰਸੈਪਟ। ਆਪ ਬੇਅੰਤ ਸ਼ਬਦ ਪੜੋਗੇ ਬਾਣੀ ਵਿੱਚੋਂ, ਐਸੇ ਕਹਿਣ ਲੱਗੇ ਤੇਰੇ ਖੱਤ ਬਚੇ ਨੇ, ਤੇਰੇ ਪੈਰ ਬਚੇ ਨੇ, ਜਨਮ ਦੇਣ ਵਾਲੀ ਮਾਂ ਵੀ ਤੇਰੇ ਤੋਂ ਕਿਨਾਰਾ ਕਰਕੇ ਕਹਿ ਰਹੀ ਹੈ ਕਿ ਛੱਡ ਖਹਿੜਾ, ਪਰ ਮੈਂ ਤੇਰੇ ਤੋਂ ਛੁੰਡ ਆਇਆ। ਤੂੰ ਇੱਕ ਵਾਰੀ ਆਪਣੀ ਜ਼ਬਾਨ ਤੋਂ ਮਾਂ ਪੁਰਖਾ ਬੋਲ ਕੇ ਕਹਿ ਦੇ, ਮੈਂ ਸਾਰੀ ਧਰਤੀ ਨੂੰ ਟੇਢਿਆਂ ਕਰ ਸਕਣਾ। ਪਰਮਾਤਮਾ ਗੱਲ ਕਰਦੇ ਨੇ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਹੀ ਨਾ ਜੇ ਕਿਸੇ ਨੂੰ ਬੋਲ ਕੇ ਕੀ, ਤੂੰ ਕਹੇ ਸਹੀ ਬੋਲ ਕੇ ਮੈਂ ਧਰਤੀ ਟੇਢੀ ਕਰਦਿਆਂ, ਕਹੇ ਤਾਂ ਲੇਕਰ ਉਪਰ ਧਰੂੰ, ਕਹੇ ਤਾਂ ਮੂਈ ਗਊ ਦਿਉਂ ਜੀ ਆਏ, ਤੂੰ ਬੋਲ, ਸਾਰੀ ਦੁਨੀਆਂ ਦੇਖੇਗੀ ਭਗਤ ਚ ਰੱਬ ਵਰਤਦਾ ਪਿਆ, ਸਭ ਕੋਈ ਦੇਖੇ ਪਤੀਆਏ, ਲੋਕਾਂ ਦੇ ਅੰਦਰ ਪਤੀਤ ਜਾਣਗੇ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਿੰਨੇ ਸ਼ਬਦ ਅਸੀਂ ਪੜ੍ਹਨੇ ਹਾਂ, ਪਰਮਾਤਮਾ ਆਪ ਬੋਲਦੇ ਨੇ, ਕਿਉਂਕਿ ਇਹਦੇ ਵਿੱਚ ਪਰਮਾਤਮਾ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ। ਇੱਥੋਂ ਤੱਕ ਕਿ ਕੁਝ ਸ਼ਬਦ ਐਸੇ ਨੇ ਜਿਹੜੇ ਪਰਛਾਏ ਨੇ, ਪਰ ਪਰਛਾਏ ਹੋਣ ਦੇ ਬਾਵਜੂਦ ਵੀ ਉਹ ਜੁਗੋ ਜੁਗ ਅਟਲ ਨੇ। ਜੇ ਬਾਬਰ ਬਾਣੀ ਦਾ ਚਾਰ ਸ਼ਬਦ ਸੰਬੰਧਿਤ ਨੇ, ਇਹ ਪਰਛਾਏ ਸ਼ਬਦ ਨੇ, ਪਰ ਜੋ ਕੁਝ ਉਹਦੇ ਵਿੱਚ ਸੱਚਾਈ ਦੱਸੀ ਰਹਿੰਦੀ ਦੁਨੀਆਂ ਤੱਕ, ਜਦੋਂ ਵੀ ਲੋਕ ਅੰਦਰੋਂ ਪਾਟਣਗੇ ਖਿੰਡਣਗੇ, ਉਹਨਾਂ ਨਾਲ ਉਹ ਕੁਝ ਵਾਪਰੇਗਾ ਜੋ ਕੁਝ ਬਾਬਰ ਬਾਣੀ ਚ ਵਾਪਰਿਆ। ਸੁਲੀ ਦਾ ਸ਼ਬਦ ਪਰਛਾਇਕ ਹੈ, ਸੁਲੀ ਨਾਲ ਸੰਬੰਧਿਤ, ਪਰ ਯਾਦ ਰੱਖਿਓ ਇਹ ਪਰਥਾਏ ਸ਼ਬਦ ਵੀ ਕਹਿ ਰਿਹਾ ਕਿ ਜਿਸ ਦਿਨ ਤੈਨੂੰ ਆਪਣੇ ਘਰ ਦੇ ਜੀਵੀ ਮਾਰਨ ਵਾਸਤੇ ਗੋਂਦਾ ਗੁੰਦਣ ਲੱਗ ਪੈਣ, ਤੂੰ ਰੱਬ ਦਾ ਆਸਰਾ ਲਈ, ਚੇਤੇ ਰੱਖੀ ਆਪਣੇ ਵੀ ਸਾਥ ਛੱਡ ਜਾਣ, ਪਰਮਾਤਮਾ ਫਿਰ ਵੀ ਨੀ ਸਾਥ ਛੱਡਦਾ। ਹੈ ਤਾਂ ਪਰਥਾਈ ਨਾ, ਤਿਰਤੀਆ ਲੈ ਕੇ ਆਇਆ ਤੇ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਗਿਆ ਕਿ ਗੁਰੂ ਜੀ ਨੇ ਇੱਕੋ ਗੱਲ ਕਹੀ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਤੇ ਜਦੋਂ ਸੁਲੀ ਨਾਲ ਵਾਪਰ ਗਿਆ ਪੂਰਾ ਸ਼ਬਦ ਨਾ ਕਹਾਂ, ਹਜ਼ੂਰ ਨੇ ਕਿਹਾ, ਕਹਿਣ ਲੱਗੇ, ਆਪਣੇ ਪਰਮਾਤਮਾ ਤੋਂ ਕੁਰਬਾਨ ਜਾਵਾਂ ਜਿਸ ਨੇ ਮੇਰ ਕਰਕੇ ਦਾਸ ਦੇ ਵਾਕ ਨੂੰ ਪੂਰਿਆ ਕਰ ਦਿੱਤਾ। ਹੁਣ ਵਾਕ ਨੂੰ ਪੂਰਿਆ ਕਰਨ ਦਾ ਅਰਥ ਇਹ ਤੇ ਨਹੀਂ ਕਿਹਾ ਸੁਲੀ ਨੂੰ ਤੂੰ ਮਾਰ ਦੇ। ਦੇਖੋ ਜਿਹੜਾ ਸ਼ਬਦ ਹੈ, ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵੋ, ਦੁਤੀਆ ਮਥਾ ਦੋ ਮਾਨਕ ਪਹੁੰਚਾਵੋ, ਤ੍ਰਿਤੀਆ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਇਹ ਸੀ ਕਹੁ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ। ਪੂਰਨ ਵਾਕ, ਪੂਰਨ ਵਾਕ ਮੀਨਸ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਪਰ ਉਹ ਪ੍ਰਥਾਏ ਸ਼ਬਦ ਵਕਤੀ ਨਹੀਂ, ਉਹ ਜੁਗੋ ਜੁਗ ਅਟਲ ਨੇ। ਵੱਡੀ ਆਰਜਾ ਹਰ ਗੋਬਿੰਦ ਕੀ ਬਾਣੀ ਚ ਅਸੀਂ ਪੜ੍ਹਦੇ ਹਾਂ, ਪਰ ਉਹ ਪ੍ਰਥਾਏ ਸ਼ਬਦ ਹੋਣ ਦੇ ਬਾਵਜੂਦ ਵੀ ਅੱਜ ਸਾਡੀ ਅਗਵਾਈ ਕਰਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਨਗੇ। ਪਹਿਲੀ ਬੇਨਤੀ ਕਿ ਪਰਮਾਤਮਾ ਬਾਣੀ ਦੇ ਸ਼ਬਦਾਂ ਚ ਬੋਲਦੇ ਨੇ, ਜਿਨ੍ਹਾਂ ਨਾਲ ਬੋਲੇ ਉਹਨਾਂ ਨੇ ਅਨੁਭਵ ਅੰਦਰ ਰੱਖ ਦਿੱਤਾ। ਦੂਸਰੀ, ਬਾਣੀ ਦਾ ਸ਼ਬਦ ਗੁਰੂ ਰੂਪ ਹੋ ਕੇ ਬੋਲਦਾ ਹੈ ਤਾਂ ਸਾਰੀ ਬਾਣੀ ਗੁਰੂ ਰੂਪ ਹੀ, ਪਰ ਕਈ ਥਾਵਾਂ ਤੇ ਵਿਸ਼ੇਸ਼ ਕਰਕੇ ਮੁਖਾਤਬ ਕਰਕੇ ਕਹਿੰਦੇ ਨੇ ਕਿ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ। ਗੁਰ ਸਿੱਖੋ ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਨਾ, ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਕੱਲ ਪ੍ਰਮਾਣ ਦਿੱਤਾ ਸੀ ਕਿ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਸਿੱਖ ਸਿੱਖ ਨੂੰ ਨਹੀਂ ਕਹਿ ਸਕਦਾ ਮੇਰੇ ਗੁਰ ਸਿੱਖੋ, ਗੁਰੂ ਹੀ ਕਹਿਣਗੇ ਕਿ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨੇ ਕਪਟ ਕਮਾਵੋ ਹਰ ਕੀ ਹਰ ਕਾਲ, ਉਪਦੇਸ਼ ਸੁਣੋ ਤੁਮ ਗੁਰ ਸਿੱਖੋ, ਸੱਚਾ ਇਹੋ ਸੁਭਾਓ। ਗੁਰ ਸਿੱਖੋ ਜਦੋਂ ਸ਼ਬਦ ਆਉਂਦਾ ਤੇ ਇਹਦੇ ਵਿੱਚ ਝਲਕਾਂ ਪੈਂਦੀਆਂ ਨੇ ਕਿ ਸਤਿਗੁਰੂ ਆਪਣੇ ਸਿੱਖ ਨੂੰ ਬਾਣੀ ਵਿੱਚ ਪੁਕਾਰਦੇ ਪਏ ਨੇ ਤੇ ਗੁਰੂ ਰੂਪ ਹੋ ਕੇ ਸ਼ਬਦ ਬੋਲਦੇ ਨੇ। ਹੋਰ ਬੇਨਤੀ ਸ਼ਬਦ ਮਿਲਣਗੇ ਬਾਣੀ ਵਿੱਚੋਂ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਹਜ਼ੂਰ ਗੁਰੂ ਰੂਪ ਹੋ ਕੇ ਆਵਾਜ਼ਾਂ ਮਾਰਨਗੇ। ਤੀਸਰਾ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਜਗਿਆਸੂ ਬਣ ਕੇ ਬੋਲਦਾ। ਦੇਖੋ ਇਸ ਬਾਣੀ ਨੇ ਸਾਡਾ ਪਾਰ ਉਤਾਰਾ ਕਰਨਾ ਹੈ ਨਾ। ਜਦੋਂ ਕਿਸੇ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਪ ਪੈਦਾ ਹੁੰਦੀ ਹੈ ਤੇ ਜਿਹੜੇ ਸ਼ਬਦ ਹਜ਼ੂਰ ਨੇ ਉਚਾਰਨ ਕੀਤੇ ਨੇ, ਇਹਨਾਂ ਸ਼ਬਦਾਂ ਨੂੰ ਜਦੋਂ ਕੋਈ ਜਪਦਾ ਕੀਰਤਨ ਕਰਦਾ ਤੇ ਜਗਿਆਸਾ ਵਾਲੇ ਸ਼ਬਦ ਸਾਡੇ ਅੰਦਰ ਦੀ ਤਰਜਮਾਨੀ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਸਾਡੀ ਬੇਨਤੀ ਪਹੁੰਚਾ ਦਿੰਦੇ। ਜਗਿਆਸੂ ਵਾਲੇ ਜਗਿਆਸੂ ਬਣ ਕੇ ਸ਼ਬਦ ਉਚਾਰਨ ਕੀਤੇ। ਸ਼ਾਇਦ ਇੱਥੇ ਮੈਂ ਅਰਜ਼ ਕਰਕੇ ਗਿਆ ਸਾਂ, ਭੋਗ ਦਾ ਕੀਰਤਨ ਹੁੰਦਾ ਜਦੋਂ ਕੋਈ ਚਲਾਣਾ ਕਰ ਜਾਏ ਉਦੋਂ ਕੀਰਤਨ ਹੁੰਦਾ ਤੇ ਅਕਸਰ ਸ਼ਬਦ ਪੜੇ ਜਾਂਦੇ ਨੇ। ਉਹ ਸ਼ਬਦ ਬਹੁਤ ਜ਼ਿਆਦਾ ਜਿਹੜੇ ਨੇ ਉਹ ਮੌਤ ਨਾਲ ਸੰਬੰਧਿਤ ਪੜੇ ਜਾਂਦੇ ਨੇ ਕਿ ਜੋ ਆਇਆ ਸੋ ਚੱਲ ਸੀ, ਜੋ ਉਪਜੋ ਸੋ ਬਿਨਤ ਹੈ, ਰਾਵਣ ਦੀ ਘਟਨਾ ਮੌਤ ਨਾਲ ਸੰਬੰਧਿਤ। ਪਰ ਅਰਦਾਸ ਅੰਤਮ ਹੋ ਰਹੀ ਹੈ, ਠੀਕ ਹੈ ਸ਼ਬਦ ਇੱਕ ਦੋ ਜ਼ਰੂਰ ਪੜਿਆ ਜਾਏ ਮੌਤ ਨਾਲ ਸੰਬੰਧਿਤ ਕਿ ਜਿਹੜੇ ਬੈਠੇ ਨੇ ਉਹਨਾਂ ਨੂੰ ਸਮਝ ਪਏ ਕਿ ਸੰਗ ਚਲਤ ਹੈ ਹਮ ਪੀ ਚੱਲਣਾ। ਪਰ ਜਿਹਦੇ ਲਈ ਅਰਦਾਸ ਕਰਨੇ ਆ ਨਾ, ਕੀਰਤਨ ਵਿੱਚ ਬੇਨਤੀ ਦੇ ਸ਼ਬਦ ਪੜੇ ਜਾਣ ਕਿ ਅੱਖਰਾਂ ਦੀ ਅਰਦਾਸ, ਜ਼ਬਾਨ ਤੋਂ ਵਾਰਤਕ ਅਰਦਾਸ ਕਰਨ ਤੋਂ ਪਹਿਲਾਂ ਕੀਤਾ ਹੋਇਆ ਕੀਰਤਨ ਹੀ ਅਰਦਾਸ ਬਣ ਜਾਏ ਤੇ ਰੱਬ ਉਸ ਜੀਵ ਦਾ ਭਲਾ ਕਰ ਦੇਵੇ। ਉਹ ਸ਼ਬਦ ਪੜੇ ਜਾਣ ਕਿ ਰਾਖ ਲਿਖੋ ਹਮ ਤੇ ਡਿਗਰੀ, ਜਿਉ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ, ਲੇਖਾ ਕਤੈ ਨਾ ਛੁੱਟੀਏ ਖਿਨ ਖਿਨ ਭੁੱਲਣ ਖਾਰ। ਇਹ ਜਦੋਂ ਸ਼ਬਦ ਗਾਇਨ ਕੀਤੇ ਜਾਣਗੇ, ਯਾਦ ਰੱਖੋ ਇੱਕ ਤਾਂ ਬੈਰਾਗ ਵੀ ਖਿੜਦਾ ਤੇ ਦੂਸਰਾ ਕੀਰਤਨ ਦੇ ਵਿੱਚ ਇਹ ਬੇਨਤੀਆਂ ਦੇ ਸ਼ਬਦ ਅੱਖਰ ਉੱਥੇ ਸ਼ਾਇਦ ਸਾਡੇ ਨਾ ਪਹੁੰਚਣ ਜਿੱਥੇ ਕੀਰਤਨ ਕਰਨ ਵਾਲਿਆਂ ਦੀ ਰਸਨਾ ਤੋਂ ਬੋਲੇ ਸ਼ਬਦ ਪਹੁੰਚ ਜਾਂਦੇ। अंतम अरदास है। कृपालू दाता जी ने अमृत बाणी विच जितने शब्द लिखे ने, शब्द ने साडी अगवाई करनी है। जदों जिज्ञासु दे अंदर तड़प पैदा हुंदी है फिर शब्दां दा आसरा लेखां। हजूर ने जिज्ञासु दे अंदर दी अगवाई करदिआं बाणी च फरमाया, मेरे सुंदर कहो मिले कित गली। एक जिज्ञासु कह रहा, मैनू दसो मेरा प्यारा किस रस्ते किस गली च मिलेगा, मेरे सुंदर कहो मिले कित गली, हर के संत बतावो मार्ग हम पीछे लाग चली। कोई जन हर्षों देवें जोर, पर उचारण करता ने गुरु अर्जुन देव जेड़े प्रतख हर ने। कोई जन हर्षों देवें जोर, चरण कहो बकु शुभ रसना दीजै प्राण अकोर। कोई आन मिलावे मेरा प्रीतम प्यारा, हों तिस पै आप विचाई। ये जिज्ञासा वाले शब्द ने अमृत बाणी विच बेअंत शब्द ऐसे मिलनगे जिन्हां विच जिज्ञासा प्रगट होवेगी ते अरदास कीती जाएगी कि कोई सज्जन कोई मित्र कोई गुरमुख प्यारा मिले जिहड़ा मैनूं प्यारे दी दत पा देवे। जिज्ञासु रूप होके हजूर ने अमृत बचन उचारण किते। चौथी बेनती है, पर ए ना समझियो भी बाणी च आपां वितकरा पा रहे। एक मैनूं भै जरूर खांदा हुंदा ए, क्योंकि आपो अपना नजरिया हुंदा। कई बारी कोई वहन च बह के शब्द कह दिंदा प्यार अदब दे, ते थी सोचने है गुरु की बेअदबी कर रहा होने। नहीं, मेरी बेनती समझियो, ए बाणी दी वंडी नहीं, सिर्फ गुरु ग्रंथ साहिब की बाणी विच सतगुरु केड़े केड़े रूप च बोल के साडे ते कृपा करदे। जेड़ा चौथा अहम एक तरीका है, पर ये चार हिस्से आपां कीते ने। बाणी पढ़दिआं पता नहीं किन्नियां कु अंदरों रहमतां होर मिलणगीआं। असीं कहांगे भगत नामदेव जी नाल रब बोले उन्हां भगती कीती, गुरु रूप हो के बोले सिखां दे पार उतारे लई, जिज्ञासु रूप हो के बोले क्योंकि अंदर शुद्ध होया ते अंदरों बरवले उठे प्यारे नूं मिल दे। पर धन गुरु ग्रंथ साहिब, कला ब्रह्म ज्ञान कली जिज्ञासा या परमात्मा गल्लां ही नहीं, जेड़े लोग सुबह तो शाम तक मैल नाल भरे पए ने गलीच ने, गुरु ग्रंथ साहिब कहिंदे ने उन्हां नूं भी नेड़े लै आई। मैं शब्द राही उन्हां दी भी बेनती कर दिया। ओ किवें, सिर्फ तीन चार गुरु जी दे प्रमाण लैने ने। समरथ गुरु, धन गुरु नानक साहिब सच्चे पातशाह आदि गुरु। ते ए याद रखियो, आदि गुरु जी दा नाम जदों कोई गुरु जी लैंदे सन ते अदब नाल चुक जांदे सन, भावें जोत इको ही है। असीं भावें शब्द कहण लग पए गुरु व्यक्तियां ने, नहीं दुहाई रब दी, व्यक्ति हमेशा वक्ती हुंदा है, गुरु वक्ती नहीं। गुरु जुगो जुग अटालक है, व्यक्ति वक्त विच बजा है। नहीं, गुरु नूं वक्त च कौन बनन वाला, सारी दुनिया काल दा ग्रास है पर गुरु काल तो ऊपर है। सतगुरु मेरा सदा सदा, ना आवे ना जाए, वो अविनाशी पुरख है जो सब में रहा समाए। साहिब मेरा नीत नवा, किते गया है किते भी नहीं। पर आद गुरु गुरु नानक साहिब जी का जदों नाम आंदा है, सिफत करन विच कमाल कर दिती गुरसिखां ने, गुरु जोत ने, भट्टां ने। भाई साहब की रचना तुसी सारी पढ़ते हो कि उन्होंने तो शिखर ला दिता गुरु नानक साहब लई। सतगुर नानक प्रगटिया मिट्टी धुंद जग चानन कोवां, जां कल तारन गुरु नानक आया गुरम कल विच प्रगट होवां, जार पीर जगत गुर बाबा, जां घर घर बाबा गावीए, अनेकां शब्द कह। भाई नंद लाल साहब, उन्होंने नानक शब्द सुनिया ते ओदे अर्थ करदिया कहा कि गुरु नानक साहिब दा नाम ओदे विच दो नन्ने एक कन्ना ते एक कक्का हुंदा है। फारसी विच नून अल्फ नून ते काफ, ਉਰਦੂ ਵਿੱਚ ਵੀ ਅੱਖਰ ਰੂਪ ਤੇ ਹੀ ਲਿਖਣੇ ਨੇ ਕਿਉਂਕਿ ਫਾਰਸੀ ਤੇ ਉਰਦੂ ਦੀ ਲਿਪੀ ਵਿੱਚ ਕੁਝ ਕੁ ਹਰੂਪ ਦਾ ਫਰਕ ਹੈ, ਬਾਕੀ ਇੱਕੋ ਹੀ ਹੈ। ਕਹਿਣ ਲੱਗੇ ਕੀ ਨੇ ਇਹਦੇ ਅਰਥ? ਨੂਨ ਅਲਫ ਨੂਨ ਕਾਫ, ਨੰਨੇ ਨੂੰ ਕੰਨਾ ਤੇ ਨੰਨਾ ਫਿਰ ਕੱਕਾ। ਕਹਿੰਦੇ ਨੇ ਜਦੋਂ ਨਾਨਕ ਸ਼ਬਦ ਕਹਿੰਦੇ ਹੋ ਨਾ, ਇਸ ਸ਼ਬਦ ਵਿੱਚ ਹੀ ਸਭ ਕੁਝ ਆ ਗਿਆ। ਪਿਆਰ ਵਾਲੇ ਹਿਰਦੇ ਜਦੋਂ ਪਿਆਰੇ ਦਾ ਨਾਂ ਸੁਣਦੇ ਨੇ, ਜਿਸ ਦਿਨ ਮਨਾ ਗੁਰੂ ਗੁਰੂ ਜਪਦਿਆਂ ਇਸ ਥਾਂ ਤੇ ਨਿਰਮਲਤਾਈ ਤੇ ਪਹੁੰਚ ਜਾਏ, ਕੋਈ ਧੰਨ ਗੁਰੂ ਨਾਨਕ ਸਾਹਿਬ ਕਹਿ ਤੇਰੇ ਅੰਦਰ ਚਰਨਾੜ ਛਿੜ ਜਾਏ, ਸਮਝੀ ਗੁਰੂ ਮੇਰ ਵਰਤਾਂਦੇ ਪਏ। ਉਹਨਾਂ ਕਿਹਾ ਨਾਨਕ ਦੇ ਅਰਥ ਕੀ ਨੇ? ਇੱਕ ਸ਼ੇਰ ਹੈ, ਹਰ ਦੋ ਨੂਨ ਨਾਮ ਪਾਕਸ਼ ਨਈਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾਹ ਕਬੀਰ। ਪਹਿਲਾ ਨੰਨਾ ਨੂਨ, ਉਹ ਕਹਿ ਰਹੇ ਨੇ ਨਈਮ, ਨਈਮ ਦਾ ਅਰਥ ਨਿਆਮਤਾਂ ਵੰਡਣ ਵਾਲੇ। ਕਹਿੰਦੇ ਨੇ ਪਹਿਲਾ ਨੰਨਾ ਕਹਿ ਰਿਹਾ, ਕਿਉਂ ਉਦਾਸ ਹੋ ਰਿਹਾ? ਜੇ ਤੇਰੀ ਝੋਲੀ ਚ ਕਿਤੇ ਵੀ ਖੈਰ ਪਈ, ਕਹਿ ਗੁਰੂ ਨਾਨਕ ਤੇਰੀ ਝੋਲੀ ਭਰੀ ਜਾਏਗੀ। ਦੇਖੋ ਸਿੱਖ ਦੀ ਸ਼ਰਧਾ ਹੈ। ਦੂਸਰਾ ਕੰਨਾਂ ਵਿੱਚ ਆਉਂਦਾ ਹੈ ਗੁਰਮੁਖੀ ਚ, ਉੱਥੇ ਅਲਫ ਹੈ, ਕੰਨੇ ਤੇ ਅਲਫ ਦੀ ਸ਼ਕਲ ਏਕੇ ਵਰਗੀ ਹੈ। ਕਹਿਣ ਲੱਗੇ ਜਦੋਂ ਅਲਫ ਕਹਿੰਦਾ ਵਾਂ, ਕੰਨਾ ਕਹਿੰਦਾ ਵਾਂ, ਵੰਡੀਆਂ ਪਾਉਣ ਵਾਲੇ ਤੇ ਬੜੇ ਆਏ, ਪਰ ਬਾਪੂ ਜੀ ਐਸੇ ਆਏ ਜਿਨ੍ਹਾਂ ਨੇ ਸਾਰੇ ਵੰਡਿਆਂ ਨੂੰ ਏਕੋ ਓਂਕਾਰ ਦੇ ਨਾਲ ਜੋੜ ਦਿੱਤਾ। ਉਹ ਇੱਕ ਜਿਹੜਾ ਹੱਥ ਚ ਨਹੀਂ ਹੁੰਦਾ, ਨੂਨ ਅਲਫ ਨੂਮ, ਹਰ ਦੋ ਨੂਨ ਨਾਮ ਪਾਕਸ਼ ਨਈਮੋ ਨਸੀਰ, ਜਿਹੜਾ ਕੰਨੇ ਤੋਂ ਬਾਅਦ ਨੰਨਾ ਹੁੰਦਾ। ਪਹਿਲੇ ਨੰਨੇ ਦਾ ਅਰਥ ਨਈਮ, ਨਿਆਮਤਾਂ ਵੰਡਣ ਵਾਲੇ, ਅਲਫ ਦਾ ਅਰਥ ਹੈ ਅਹਦ, ਜਿਹਦੀ ਹੱਦ ਕੋਈ ਨਹੀਂ, ਉਹਦੇ ਨਾਲ ਜੋੜਨ ਵਾਲੇ। ਦੂਸਰੇ ਨੰਨੇ ਦਾ ਅਰਥ ਹੈ ਨਸੀਰ, ਨਸੀਰ ਦਾ ਅਖਰੀ ਅਰਥ ਹੁੰਦਾ ਮਦਦਗਾਰ। ਲਤਾੜਨ ਵਾਲੇ ਤਾਂ ਬੜੇ ਮਿਲਣਗੇ, ਪਰ ਲਿਤੜਿਆ ਹੋਇਆਂ ਨੂੰ ਚੁੱਕਣ ਵਾਲਾ ਮੇਰਾ ਬਾਬਾ ਨਾਨਕ ਹੈ। ਸੱਚ ਜੇ ਗੁਰਮੁਖੋ, ਭਾਈ ਵੀਰ ਸਿੰਘ ਉਹਨਾਂ ਦੇ ਜੀਵਨ ਹੈ, ਉਹਨਾਂ ਦੇ ਜੀਵਨ ਵਿੱਚ ਇੱਕ ਗੱਲ ਲਿਖੀ ਗਿਆਨੀ ਮਾਂ ਸਿੰਘ ਜੀ ਹੋਣਾ ਨੇ, ਉਹਦਾ ਨਾਮ ਹੈ ਗੁਰਮੁਖ ਜੀਵਨ। ਉਸ ਵਿੱਚ ਲਿਖਦੇ ਨੇ, ਭਾਈ ਸਾਹਿਬ ਬੱਚੇ ਸਨ, ਮੈਂ ਖਿੰਡ ਵਿੱਚੋਂ ਨਿਕਲਿਆ, ਕੀ ਹੈ ਮੇਰਾ ਗੁਰੂ ਨਾਨਕ? ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਕੋਲ ਪੜ੍ਹਦੇ ਸਨ ਸ੍ਰੀ ਅੰਮ੍ਰਿਤਸਰ ਸਾਹਿਬ। ਇੱਕ ਦਿਨ ਸਕੂਲੋਂ ਆਏ, ਬਸਤਾ ਤੇ ਫੱਟੀ, ਉਦੋਂ ਫੱਟੀ ਲਿਖੀ ਜਾਂਦੀ ਸੀ, ਹੱਥ ਚ ਪਕੜੀ ਫੱਟੀ, ਬਸਤਾ ਗਲ ਚ ਪਾਇਆ, ਤੇ ਸੜਕ ਦੇ ਕਿਨਾਰੇ ਇੱਕ ਪਾਦਰੀ ਕਹਿ ਰਿਹਾ ਸੀ ਚੁਰਸਤੇ ਵਿੱਚ ਕਿ ਈਸਾ ਮਨੁੱਖ ਦੇ 70 ਗੁਣਾ ਮਾਫ ਕਰ ਦਿੰਦੇ ਨੇ, 70 ਗੁਣਾ। ਕਹਿੰਦੇ ਨੇ ਉਹ ਖਲੋ ਗਏ ਤੇ ਉਹ ਵਡਿਆਈ ਕਰ ਰਿਹਾ ਸੀ, ਤੇ ਕਰਨੀ ਵੀ ਚਾਹੀਦੀ ਉਹਦਾ ਇੱਛ ਹੈ। ਭਾਈ ਸਾਹਿਬ ਕਹਿਣ ਲੱਗੇ, ਜੇ 70 ਤੋਂ ਜ਼ਿਆਦਾ ਕੋਈ ਮਾਫ ਕਰਦਾ, ਬੱਚੇ ਸਨ ਨਾ, ਕਹਿਣ ਲੱਗੇ ਫਿਰ ਉਦੋਂ ਵੱਡਾ। ਬਸਤਾ ਰੱਖਿਆ, ਉੱਥੇ ਖਲੋ ਕੇ ਕਹਿਣ ਲੱਗੇ 70 ਕਰਦੇ ਨੇ, ਉਹਨਾਂ ਕੋਲ ਇੰਨੀ ਸਮਰੱਥਾ ਹੈ 70 ਕਰ ਸਕਦੇ ਨੇ। ਕਹਿੰਦੇ ਨੇ ਜਿਸ ਬਾਪੂ ਨੂੰ ਮੈਂ ਮੰਨਦਾ ਵਾਂ ਨਾ, ਉਹ ਗੁਰੂ ਨਾਨਕ ਸੱਚਾ ਪਾਤਸ਼ਾਹ ਕਰੋੜਾਂ ਜਨਮਾਂ ਦੇ ਗੁਨਾਹ ਮਾਫ ਕਰਾ ਦਿੰਦਾ। ਨਾਲ ਹੀ ਤੁਕ ਬੜੀ ਪਤਲੀ ਤੋਤਲੀ ਜ਼ਬਾਨ ਚ ਪੜਿਆ, ਮੈਂ ਮੂਰਖ ਕੀ ਚੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਭਾਸ ਨਾ ਭਰਿਆ ਹੈ। ਨਾਨਾ ਜੀ ਨੂੰ ਪਤਾ ਲੱਗਾ ਇਹ ਗੱਲ ਕਿ ਬੇਟਾ ਅਜੇ ਮੋਤੀ ਕੱਚਾ ਹੈ, ਸਿੱਪੀ ਤੋਂ ਬਾਹਰ ਨਿਕਲੇਗਾ ਤੇ ਮੰਜ਼ਿਲ ਤੇ ਨਹੀਂ ਪਹੁੰਚੇਗਾ। ਹੁਣ ਉਹ ਵੀ ਕਮਾਈ ਵਾਲੇ ਪੁਰਸ਼ ਹਨ, ਕੱਚਾ ਮੋਤੀ ਹੈ। ਜਿਹੜਾ ਨਸੀਰ ਦੂਸਰਾ ਨੰਨਾ, ਉਹ ਕਹਿ ਰਿਹਾ ਕਿ ਤੇਰਾ ਦੁਨੀਆਂ ਵਿੱਚ ਕੋਈ ਵੀ ਸਹਾਰਾ ਨਾ ਰਹੇ ਤੇ ਗੁਰਮੁਖੋ ਤਜਰਬਾ ਕਰਕੇ ਦੇਖਿਓ। ਅਸਲੀਅਤ ਇਹ ਜੇ ਜਿਸ ਦਿਨ ਆਪਣਾ ਕੋਈ ਠੋਕਰ ਮਾਰਦਾ, ਠੋਕਰ ਦੋ ਚੀਜ਼ਾਂ ਕਰਦੀ ਹੈ, ਜਾਂ ਬੰਦੇ ਨੂੰ ਘੜ ਜਾਂਦੀ ਹੈ, ਜਾਂ ਬੰਦੇ ਨੂੰ ਤੋੜ ਜਾਂਦੀ ਹੈ। ਜੇ ਤਾਂ ਠੋਕਰ ਮਾਰੇ ਕੋਈ ਆਪਣਾ, ਲੋਕ ਟੁੱਟਦੇ ਦੇਖਣੇ, ਸ਼ਦਾਈ ਹੋ ਗਏ, ਨਸ਼ਈ ਹੋ ਗਏ, ਕਮਲੇ ਹੋ ਗਏ, ਕਈ ਗੁਰਦੁਆਰਾ ਛੱਡ ਕੇ ਭੱਜ ਜਾਂਦੇ ਨੇ। ਤੇ ਜੇ ਮੰਨ ਲਓ ਛੱਡ ਕੇ ਭੱਜ ਵੀ ਜਾਵਾਂਗੇ ਤੇ ਫਿਰ ਕਿਹੜੇ ਪਾਸੇ ਜਾਣਾ ਹੈਗਾ? ਡੁੱਬਣਾ ਹੀ ਹੈ ਨਾ, ਕਿਤੇ ਆਤਮ ਹੱਤਿਆ ਹੀ ਕਰਨੀ ਹੈ ਨਾ। ਨਹੀਂ, ਚੇਤੇ ਰੱਖੀ, ਕੋਈ ਟਿਕਾਣੇ ਤੇ ਠੋਕਰ ਮਾਰੇ, ਕਈ ਵਾਰੀ ਉਹ ਰੱਬ ਹੋ ਨਿਬੜਦਾ। ਪੱਥਰ ਪਿਆ ਸੀ, ਲੋਕ ਰੋਜ਼ ਲੰਘਦੇ ਸਨ, ਠੋਕਰਾਂ ਮਾਰਨੀਆਂ, ਇੱਕ ਦਿਨ ਤਰਾਸ਼ਣ ਵਾਲੇ ਨੇ ਠੋਕਰਾਂ ਮਾਰੀਆਂ, ਵਿੱਚੋਂ ਮੂਰਤ ਨਿਕਲ ਆਈ, ਮੂਰਤ ਮੰਦਰ ਚ ਰੱਖ ਕੇ ਪੂਜਣ ਲੱਗੇ ਤੇ ਲੰਘਦੇ ਨੇ ਕਿਹਾ ਸ਼ਾਬਾਸ਼ ਬੁੱਤੋ, ਤਰੱਕੀ ਇਸੀ ਕੋ ਕਹਿਤੇ ਹੈ। ਠੋਕਰ ਨੇ ਬਣਾ ਦਿੱਤਾ ਰੱਬ, ਸ਼ਾਬਾਸ਼ ਬੁੱਤੋ, ਤਰੱਕੀ ਇਸੀ ਕੋ ਕਹਿਤੇ ਹੈ। ਜਬ ਤਰਾਸ਼ੇ ਨਾ ਥੇ ਪੱਥਰ ਥੇ, ਤਰਾਸ਼ੇ ਗਏ ਭਗਵਾਨ ਬਣ ਗਏ। ਐ ਸਲੀਕੇ ਨਾਲ ਤਰਾਸ਼ਿਆ, ਜਦੋਂ ਵੀ ਕੋਈ ਠੋਕਰ ਮਾਰਦਾ ਬਜਾਏ ਕਿ ਉਹਦਾ ਬੁਰਾ ਸੋਚਣ ਦੇ, ਗੁਰਮੁਖੋ ਸੁਖਮਨੀ ਸਾਹਿਬ, ਜਪਜੀ ਸਾਹਿਬ, ਇੰਨੀ ਵੱਡੀ ਕਿਰਪਾ, ਤੁਸੀਂ ਦੇਖ ਕੇ ਮੂਲ ਮੰਤਰ ਦੀ ਪਾਠ ਕਰ ਲਓ। ਮੈਂ ਗੁਰੂ ਤੇ ਮਾਣ ਕਰਨਾ, ਆਪਣੇ ਤੇ ਦਾਵਾ ਨਹੀਂ, ਮੇਰਾ ਗੁਰੂ ਇੰਨਾ ਸਮਰੱਥ ਹੈ। ਦੋ ਚਾਰ ਦਿਨ ਤਜਰਬਾ ਕਰਕੇ ਦੇਖੋ ਤੁਹਾਡੀ ਕਿੰਨੀ ਕੁ ਚੜ੍ਹਦੀ ਕਲਾ ਹੋਵੇਗੀ। ਕਿਉਂ? ਕਿਉਂਕਿ ਅਸੀਂ ਜਿਉਂਦੇ ਹਾਂ ਆਸਰੇ ਤੇ, ਅਸੀਂ ਬਣਾਇਆ ਸੀ ਆਸਰਾ, ਮੇਰਾ ਸਹਾਰਾ ਤੇ ਸਹਾਰਾ ਗਿਆ ਟੁੱਟ, ਤੇ ਟੁੱਟਦਿਆਂ ਅਸੀਂ ਕੁਦਮ ਬੋਰੇ ਹੋ ਗਏ। ਕਿੰਨਾ ਚੰਗਾ ਹੋ ਗਿਆ ਜਿਉਂਦਿਆਂ ਖਹਿੜਾ ਛੱਡਿਆ, ਛੁੱਟਿਆ ਚੁੱਪ ਕਰਕੇ ਗੁਰੂ ਦਾ ਲੜ ਪਕੜ, ਹੁਣ ਟਿਕਾਣੇ ਲੱਗੇਗੀ ਗੱਲ, ਪਹਿਲਾਂ ਨਹੀਂ ਸੀ ਲੱਗਣੀ। ਨੰਨੇ ਦਾ ਅਰਥ ਦੂਸਰੇ ਦਾ ਨਸੀਰ, ਬਾਂਹ ਪਕੜਨ ਵਾਲਾ। ਅਖੀਰਲਾ ਅੱਖਰ ਹੈ ਕੱਕਾ, ਕਾਂਪ ਜਿਹਨੂੰ ਕਹਿੰਦੇ ਆ। ਕੱਕੇ ਦਾ ਅਰਥ ਹੈ ਕਬੀਰ, ਕਬੀਰ ਦਾ ਅਖਰੀ ਅਰਥ ਹੁੰਦਾ ਵੱਡਾ। ਕਹਿਣ ਲੱਗੇ ਕਿਉਂ ਕਿ ਥਾਂ ਥਾਂ ਤੇ ਝੁਕਣਾ, ਸਭ ਤੋਂ ਵੱਡੇ ਦੇ ਪੱਲੂ ਪਕੜਦਾ ਬਾਬਾ ਨਾਨਕ ਦਾ ਕੱਕਾ ਕਬੀਰ ਸਭ ਤੋਂ ਵੱਡੇ ਨੇ। ਹੁਣ ਇਹ ਸ਼ਬਦ ਭਾਈ ਨੰਦ ਲਾਲ ਦੀ ਸ਼ਰਧਾ ਹੈ। ਜਦੋਂ ਗੁਰੂ ਜੋਤ ਨੇ ਉਸਤਤ ਕੀਤੀ ਤੇ ਗੁਰੂ ਅਰਜੁਨ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਬਚਨ ਕਹਿ ਕੇ ਬਲਿਓ ਚਿਰਾਗ ਅੰਧਿਹਾਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਕਹਿਣ ਲੱਗੇ ਰੱਬ ਭੱਟਾਂ ਨੂੰ ਪੜਿਆ ਤੇ ਉਹਨਾਂ ਨੇ ਬੜੇ ਵਾਰੀ ਸ਼ਬਦ ਵਰਤੇ ਨੇ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦਰ ਤੇ ਤੁਲੇ ਹੋਏ ਭਗਤ ਨੇ, ਪ੍ਰਵਾਨ ਹੋ ਗਏ, ਰੱਬ ਦਾ ਰੂਪ ਨੇ। ਗੁਰੂ ਰਾਮਦਾਸ ਜੀ ਨੇ ਕਿਹਾ ਧੰਨ ਧੰਨ ਗੁਰੂ ਨਾਨਕ ਸਮਦਰਸੀ, ਜਿਨ ਨਿੰਦਾ ਉਸਤਤ ਤਰੀ ਤਰਾਂਤ। ਪਰ ਜਿਸ ਦਿਨ ਬਾਬਾ ਜੀ ਦੀ ਬਾਣੀ ਪੜ੍ਹਨੇ ਆ, ਦੇਖੋ ਕਿਵੇਂ ਬਾਣੀ ਮੈਲੇ ਕਿਰਦਿਆਂ ਨੂੰ ਧੋਵੇਗੀ। ਇਹ ਤੇ ਇੱਕ ਵਡੱਪਣ ਹੈ, ਜੇ ਰੱਬ ਬੋਲਦਾ, ਗੁਰੂ ਬੋਲਦਾ, ਜਗਿਆਸੂ ਬੋਲਦਾ, ਅਸੀਂ ਇਹ ਨਹੀਂ ਕਹਿ ਸਕਦੇ ਤੂੰ ਨਾ ਬਾਣੀ ਪੜ੍ਹ ਕਿਉਂਕਿ ਤੇਰੇ ਮਤਲਬ ਦਾ ਸ਼ਬਦ ਹੀ ਕੋਈ ਨਹੀਂ। ਗੁਰੂ ਨੇ ਕਿਹਾ ਜੇ ਤੂੰ ਗੱਲਾਂ ਕਰੀ ਜਾਂਦਾ ਜੀਵਨ ਨਹੀਂ, ਆ ਮੈਂ ਤੈਨੂੰ ਬੋਲ ਕੇ ਦੱਸਾਂ। ਕਦੀ ਖਲੋ ਕੇ ਕਹਿ ਦੀ ਗੱਲੀ ਅਸੀਂ ਚੰਗੀਆਂ ਆ ਚਾਰੀ ਬੁਰੀਆਂ, ਕਿ ਗੁਰੂ ਸਾਹਿਬ ਦਾ ਆਚਰਨ ਨਹੀਂ, ਆਚਰਨ ਖੈਰ। ਕਹਿਣ ਲੱਗੇ ਕਦੀ ਖਲੋ ਕੇ ਬੋਲ, ਤੈਨੂੰ ਤੇ ਪਤਾ ਜੋ ਗੱਲਾਂ ਕਰ ਰਹੇ ਹਾਂ ਤੇਰਾ ਜੀਵਨ ਨਹੀਂ। ਸਾਹਮਣੇ ਖਲੋ ਕੇ ਅਰਦਾਸ ਕਰ ਲਈ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਦਾਂ ਕਾਲੀਆਂ ਬਾਹਰ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ। ਆਪਣੇ ਪਖੰਡ ਨੂੰ ਮੰਨ ਜਾ ਇੱਕ ਦਿਨ, ਇਹ ਪਖੰਡੀ ਲਈ ਸੀ। ਜੇ ਕੋਈ ਬੰਦਾ ਪਰਮਾਤਮਾ ਦੀ ਦਿੱਤੀ ਦਾਤ ਖਾਂਦਾ ਤੇ ਮੁੱਕਰ ਜਾਂਦਾ, ਕਿਸੇ ਬੰਦੇ ਕੋਲੋਂ ਲੈ ਕੇ ਧੱਕੇ ਨੂੰ ਸੀਨਾ ਜ਼ੋਰੀ ਨਾਲ ਖਾਂਦਾ ਤੇ ਮੁੱਕਰਦਾ, ਕਿਤੇ ਮਨ ਚ ਜਾਗ ਪਿਆ ਮਨ ਮਨਾ ਤੂੰ ਇੰਨੇ ਗੁਨਾਹ ਕੀਤੇ, ਤੇਰੇ ਲਈ ਬਾਣੀ ਚ ਕੋਈ ਥਾਂ ਹੈ? ਮੇਰੇ ਗੁਰੂ ਨੇ ਕਿਹਾ ਤੇਰੇ ਲਈ ਵੀ ਹੈ, ਤੂੰ ਬੋਲ ਕੇ ਕਹਿ ਦੇਖਾ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾ ਦੁਸ਼ਟ ਚੋਰ। ਹੁਣ ਇਹ ਜਿਹੜੇ ਸ਼ਬਦ ਨੇ, ਅੱਜ ਮੈਂ ਉੱਥੇ ਬੇਨਤੀ ਕਰਕੇ, ਨਿਮਰਤਾ ਦੋ ਤਰ੍ਹਾਂ ਦੀ ਹੈ ਸਮਾਜ ਕੋਲ, ਇੱਕ ਪੋਲੀਟੀਕਲ ਨਿਮਰਤਾ, ਇੱਕ ਭਗਤੀ ਪ੍ਰੇਮਾਂ ਵਾਲੀ ਨਿਮਰਤਾ ਹੈ। ਰਾਜਨੀਤਿਕ ਨਿਮਰਤਾ ਹੈ ਵਕਤੀ, ਹੱਥ ਜੋੜਨੇ ਵੋਟਾਂ ਦੀ ਖਾਤਰ, ਲੋਕਾਂ ਦੇ ਨਿਆਣੇ ਚੁੱਕੀ ਜਾਣੇ, ਝਾੜੂ ਮਾਰੀ ਜਾਣਾ ਗਲੀਆਂ ਚ ਨਹੀਂ। ਗੁਰਬਾਣੀ ਚ ਪੋਲੀਟੀਕਲ ਨਿਮਰਤਾ ਨਹੀਂ, ਇਹਦੇ ਵਿੱਚ ਸੱਚਾਈ ਹੈ ਤੇ ਤਲ ਹੀਲ ਵਿੱਚੋਂ ਨਿਕਲੇ ਸ਼ਬਦ ਨੇ। ਤੂੰ ਮੰਨ ਜਾ ਗੁਰੂ ਸਾਹਮਣੇ ਖਲੋ ਕੇ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੈਂ ਦੋਸ਼ਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ। ਕਰਤਾਰ ਸੱਚੇ ਪਾਤਸ਼ਾਹ ਤਾਂ ਪਾਰ ਬ੍ਰਹਮ ਦਾ ਰੂਪ ਨੇ ਤੇ ਸ਼ਬਦ ਇਹ। ਜੇ ਉਸ ਵੇਲੇ ਗੁਰੂ ਜੀ ਲਈ ਇਕੱਲੀ ਨਿਮਰਤਾ ਨਹੀਂ, ਨਿਮਰਤਾ ਦੇ ਨਾਲ ਨਾਲ ਇੱਕ ਦਿਨ ਮਨ ਚ ਆਇਆ ਨਹੀਂ, ਸਾਡੇ ਵਰਗੇ ਪਾਪੀਆਂ ਦੇ ਅੰਦਰ ਨੂੰ ਧੋਣ ਵਾਸਤੇ ਸ਼ਬਦ ਦੇ ਗਏ। ਉਸ ਤੋਂ ਬਾਅਦ ਦੂਸਰਾ ਪ੍ਰਮਾਣ, ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੀ ਸਿਫਤ ਵਿੱਚ ਭੱਟਾਂ ਨੇ 60 ਸਵਈਏ ਉਚਾਰਨ ਕੀਤੇ, ਸਾਥੀ ਨੇ ਨਾ ਉਹਨਾਂ ਦੀ ਸਿਫਤ ਚ। ਪਰ ਜਦੋਂ ਸਵਈਏ ਕਹਿੰਦੇ ਨੇ ਨਾ, ਗੁਰੂ ਰਾਮਦਾਸ 7 ਸਾਲ ਦੇ ਸਨ, ਪਿਤਾ ਜੀ ਚਲੇ ਗਏ ਬਾਬਾ ਹਰਦਾਸ ਜੀ। ਪਰ ਜਿਸ ਦਿਨ ਅਰਥੀ ਉੱਠੀ ਸੀ ਪਿਤਾ ਦੀ, ਸ਼ਰੀਕਾ ਨਾਲ ਨਹੀਂ ਤੁਰਿਆ। ਪਰ ਕਿਸੇ ਨੂੰ ਕੀ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਬਾਣੀ ਦਾ ਬੋਝ ਇੱਕ ਤਿਆਰ ਹੋਣਾ, ਆਤਮਕ ਖਜ਼ਾਨਾ ਇੱਕ ਤਿਆਰ ਹੋਣਾ। ਉਹਦੇ ਵਿੱਚ ਬਾਪੂ ਜੇ ਅੱਜ ਅਰਥੀ ਉੱਠੀ ਤੇਰੇ ਪੁੱਤਰ ਦੀ ਕਮਾਈ ਕਰਕੇ ਤੇਰਾ ਨਾਮ ਵੀ ਆ ਜਾਣਾ। ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ। ਬਾਬੇ ਹਰਦਾਸ ਦਾ ਪੁੱਤਰ ਗੁਰੂ ਰਾਮਦਾਸ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ। ਇੱਥੇ ਬਸ ਨਹੀਂ, ਜਦੋਂ ਅਸੀਂ ਗੁਰੂ ਰਾਮਦਾਸ ਦੀ ਸਿਫਤ ਵੇਖਦੇ ਹਾਂ ਕਿ ਜੇ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਉਹ ਸਿਫਤ ਗੁਰੂ ਰਾਮਦਾਸ ਦੀ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ। ਇਹ ਸਾਰੀਆਂ ਸਿਫਤਾਂ ਕੀਤੀਆਂ ਬੇਅੰਤ ਸ਼ਬਦ ਨੇ, ਪਰ ਆਪ ਗੁਰੂ ਰਾਮਦਾਸ ਕੀ ਕਹਿ ਰਹੇ ਨੇ? ਕਹਿਣ ਲੱਗੇ, ਵਾਹਿਗੁਰੂ ਜੀ, ਮੈਂ ਬਾਣੀ ਚ ਇਹ ਸ਼ਬਦ ਜਦੋਂ ਪੜ੍ਹਨੇ ਆ, ਇਹ ਸ਼ਬਦ ਕੰਚਨ ਨਾਰੀ ਮੈਂ ਜੀਉ ਲੁਭਤ ਹੈ ਮੋਹ ਮਿੱਠਾ ਮਾਇਆ। ਗੁਰੂ ਰਾਮਦਾਸ ਜੀ ਦਾ ਅੰਦਰ ਕਿਤੇ ਸੋਨੇ ਤੇ ਵਾਸਨਾ ਵਿੱਚ ਪ੍ਰਵਿਰਤ ਸੀ? ਬਿਲਕੁਲ ਨਹੀਂ। ਅਸਲ ਵਿੱਚ ਉਹ ਲੋਕ ਜਿਨ੍ਹਾਂ ਦੇ ਅੰਦਰ ਇੰਨੇ ਮੈਲੇ ਹੋ ਚੁੱਕੇ ਨੇ, ਆਪਣੇ ਪਰਿਵਾਰ ਕੋਲ ਕੋਈ, ਆਪਣੇ ਜੀਵਨ ਸਾਥੀ ਕੋਲ ਵੀ ਅੰਦਰ ਖੋਲ੍ਹ ਕੇ ਨਹੀਂ ਦੱਸ ਸਕਦੇ ਮੈਂ ਇੰਨਾ ਮੈਲਾ ਵਾਂ। ਕਹਿਣ ਲੱਗੇ, ਹਾਂ ਮੈਂ ਤੇਰੇ ਲਈ ਵੀ ਬਚਨ ਰੱਖ ਦਿੱਤਾ, ਤੂੰ ਪੁਕਾਰੀ ਸ਼ਬਦ ਰਾਹੀਂ ਤੇਰਾ ਅੰਦਰ ਧੁੱਪ ਜਾਏਗਾ। ਕੰਚਨ ਨਾਰੀ ਮੈਂ ਜੀਉ ਲੁਪਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾ ਮੇਰੇ ਘਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਉਹ ਤਾਂ ਸਰ ਅਭਰ ਭਰੇ ਨੇ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਾ ਮੇਰੇ। ਗੁਰੂ ਅਰਜੁਨ ਦੇ ਉਹਨਾਂ ਲਈ ਤਾਂ ਸ਼ਬਦ ਕਹਿ ਗਏ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਪਰ ਜਦੋਂ ਉਹ ਬਾਣੀ ਉਚਾਰਦੇ ਨੇ ਤੇ ਜਿਹੜੇ ਮੈਲੇ ਖਿਰਦੇ ਨੇ ਉਹਨਾਂ ਲਈ ਕਹਿ ਰਹੇ ਨੇ, ਖੰਭ ਮੈਲੇ ਤੁਮ ਉਜਲ ਕਰਤੇ। ਗੁਰੂ ਅਰਜਨ ਸਾਹਿਬ ਅੰਦਰ ਤਾਂ ਮੈਲ ਹੈ ਹੀ ਨਹੀਂ, ਦਵੈਸ਼ ਹੈ ਹੀ ਨਹੀਂ, ਉਹਨਾਂ ਦੇ ਅੰਦਰ ਤਾਂ ਰੰਚਕ ਮਾਤਰ ਵੀ ਦਵੈਸ਼ ਨਹੀਂ। ਤੁਸੀਂ ਸਿਆਣੇ ਬੈਠੇ ਹੋ, ਘਰ ਦੇ ਵਿੱਚ ਦੋ ਭਰਾ ਕਿਤੇ ਉੱਚੀ ਬੋਲ ਪੈਣ ਤੇ 5 ਦਿਨ ਘਰ ਦਾ ਮਾਹੌਲ ਨਹੀਂ ਸੈੱਟ ਰਹਿੰਦਾ, ਬੰਦਾ ਫੋਨ ਨਹੀਂ ਅਟੈਂਡ ਕਰਦਾ। ਹੇ ਸੱਚੇ ਪਾਤਸ਼ਾਹ, ਮਸੰਦ ਤੇਰੇ ਖਰੀਦ ਲੈ, ਪੁੱਤਰ ਤੇਰੇ ਨੂੰ ਜ਼ਹਿਰ ਦਿੰਦੇ ਪਏ ਨੇ, ਚੂਨੇ ਵਿੱਚ ਮਿਲਾਵਟ, ਲੰਗਰ ਤੁਹਾਡੇ ਮਸਤਾਨੇ, ਬਿਲਕੁਲ ਅੰਦਰੋਂ ਉਪਰਾਮ ਨੇ। ਸਭ ਕੁਝ ਹੋਣ ਦੇ ਬਾਵਜੂਦ ਵੀ ਰਾਮ ਸਰ ਬੈਠੇ ਸੁਖਮਣੀ ਸਾਹਿਬ ਉਚਾਰੀ ਕਰੀ ਜਾਂਦੇ, ਕਿੰਨਾ ਕੁ ਅੰਦਰ ਟਿਕਿਆ ਹੋਵੇਗਾ? ਕੋਈ ਅਸਰ ਨਹੀਂ, ਕਿਉਂਕਿ ਜਦੋਂ ਬੰਦਾ ਅੰਦਰੋਂ ਕਲਪਿਆ ਹੋਵੇ ਉਹਦੇ ਕੰਮ ਤੇ, ਉਹਦੇ ਹਰ ਬੋਲ ਉੱਤੇ ਉਹਦੇ ਅੰਦਰ ਦੀ ਟੈਨਸ਼ਨ, ਉਹਦੇ ਅੰਦਰ ਦੀ ਕਮਜ਼ੋਰੀ ਸ਼ਬਦਾਂ ਤੋਂ ਪ੍ਰਗਟ ਹੁੰਦੀ ਹੈ। ਪਰ ਤਨ ਗੁਰੂ ਅਰਜਨ ਸਾਹਿਬ ਤੁਹਾਡੀ ਚੜ੍ਹਦੀ ਕਲਾ ਇਤਨੀ ਆ ਜੇ ਚੜ੍ਹਦੀ ਕਲਾ, ਇੰਨਾ ਕੁਝ ਹੋਣ ਦੇ ਬਾਵਜੂਦ ਕਿਤੇ ਨਹੀਂ ਕਿਹਾ ਮੇਰੇ ਨਾਲ ਆ ਕੁਝ ਵਾਪਰਿਆ। ਉਹ ਪਰਮਾਤਮਾ ਦੇ ਰੰਗ ਚ ਰਤੇ, ਪਰ ਇਹ ਸ਼ਬਦ ਸਾਡੇ ਲਈ ਕਹਿ ਕੇ ਗਏ ਕਿ ਸਿੱਖਾ ਜੇ ਅੰਦਰ ਮੈਲਾ ਹੋ ਗਿਆ ਹੈ ਤੇ ਆ ਅਰਦਾਸ ਕਰ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਹਜ਼ੂਰ ਨੇ ਬਾਣੀ ਵਿੱਚ ਅਨੇਕਾਂ ਵਣਗੀਆਂ ਦੇ ਰੂਪ ਸ਼ਬਦ ਉਚਾਰਨ ਕੀਤੇ ਤੇ ਇਹ ਸ਼ਬਦ ਸਾਰੇ ਤਲ ਹੀਲ ਚੋਂ ਨਿਕਲੇ ਨੇ, ਅਨੁਭਵ ਹੈ। ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ, ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦਿੱਤੀ ਗਈ, ਧੰਨ ਗੁਰੂ ਅਰਜੁਨ ਦੇਵ ਜੀ ਨੇ ਇੰਨੀ ਕੁ ਮਿਹਰ ਕੀਤੀ। ਉਹਨਾਂ ਦੀ ਸ਼ਹਾਦਤ ਦਾ ਇੱਕ ਕਾਰਨ ਇਹ ਵੀ ਸੀ ਕਿ ਸਾਡੀ ਮਰਜ਼ੀ ਦੇ ਸ਼ਬਦ ਵਿੱਚ ਲਿਖੇ ਜਾਣ, ਪਰ ਨਹੀਂ, ਇੱਕ ਮਾਂ ਆਪਣੇ ਪੁੱਤਰ ਲਈ ਖੁਰਾਕ ਤਿਆਰ ਕਰਦੀ ਏ ਤੇ ਜੇ ਕੋਈ ਕਹਿ ਮਾਈ ਆ ਮਿੱਠਾ ਜਿਹਾ ਜ਼ਹਿਰ ਇਸ ਖੁਰਾਕ ਵਿੱਚ ਤੂੰ ਪਾ, ਮਾਂ ਸਿਰ ਧਰਦੀ ਬਾਜੀ ਲਾ ਦੇਗੀ ਪਰ ਵਿੱਚ ਜ਼ਹਿਰ ਨਹੀਂ ਮਿਲਦੇਗੀ। ਇਹ ਥਾਲ ਪਰੋਸਿਆ ਗਿਆ ਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਲਈ ਆਪਣੇ ਮਨੁੱਖ ਪਿਆਰਿਆਂ ਲਈ ਮਾਨਵਤਾ ਲਈ ਜਿਹੜਾ ਭੋਜਨ ਤਿਆਰ ਕੀਤਾ ਕਿਸੇ ਦੇ ਦਬਾਅ ਥੱਲੇ ਆ ਕੇ ਵਿੱਚ ਜ਼ਹਿਰ ਨਹੀਂ ਰਲ ਦਿੱਤਾ ਤੇ ਜਿਨ੍ਹਾਂ ਨੇ ਦਬਾਅ ਪਾਇਆ ਉਹਨਾਂ ਨੂੰ ਉੱਤਰ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਗੁਰੂ ਨਾਨਕ ਸਾਹਿਬ ਦੇ ਅਮੋਲਕ ਬਚਨ ਨੇ ਇਹ ਠੀਕ ਇਸ ਬਾਰੇ ਕਿਹਾ ਜਾਂਦਾ ਹੈ ਕਿ ਭਗਤਾਂ ਨੂੰ ਪ੍ਰਗਟ ਕਰਕੇ ਬਾਣੀ ਉਚਾਰਨ ਕਰਵਾਈ ਗਈ। ਹਜ਼ੂਰ ਸਮਰੱਥ ਨੇ ਗੁਰੂ ਦੇ ਉੱਤੇ ਕੋਈ ਵੀ ਸਾਨੂੰ ਸ਼ੱਕ ਨਾ ਤਰਕ ਚਾਹੀਦਾ, ਕੁਛ ਨਹੀਂ ਕਰਨਾ ਚਾਹੀਦਾ, ਪਰ ਬਾਣੀ ਵਿੱਚੋਂ ਝਲਕਾਰਾਂ ਮਿਲਦੀਆਂ ਨੇ ਕਿ ਗੁਰੂ ਨਾਨਕ ਸਾਹਿਬ ਵੇਲੇ ਭਗਤਾਂ ਦੇ ਬਚਨ ਨੇ ਉਹ ਸਿਰਫ ਚੂਕ ਮਾਤਰ। ਬਾਬਾ ਫਰੀਦ ਕਹਿ ਰਹੇ ਨੇ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੇ ਜਲ ਜਾਸੀ ਢੋਲਾ। ਕਿਹੜਾ ਬੇੜਾ ਸੀ ਉਹ? ਗੁਰੂ ਜੀ ਨੇ ਕਹਿ ਦਿੱਤਾ ਜਪ ਤਪ ਕਾਬਲ ਬੇੜ ਲਾਜਤ ਲੰਘੈ ਵਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੇਲਾ ਸੁਹੇਲਾ, ਤੇਰਾ ਇੱਕੋ ਨਾਮ ਮੰਜੀ ਛੜਾ ਰੱਤਾ ਮੇਰਾ ਚੋਲਾ ਸੱਦ ਰੰਗ ਢੋਲਾ। ਬੇਅੰਤ ਸ਼ਬਦ ਮਿਲਣਗੇ ਬਾਣੀ ਦੀ ਵਿਆਖਿਆ, ਆਨੰਦ ਆ ਜਾਂਦਾ ਜਦੋਂ ਬਾਣੀ ਦੀ ਵਿਆਖਿਆ ਬਾਣੀ ਕਰਦੀ ਹੈ। ਗੁਰੂ ਅਰਜਨ ਦੇਵ ਜੀ ਨੇ ਦੇਖਿਆ ਵੀ ਗੁਰੂ ਨਾਨਕ ਸਾਹਿਬ ਦਾ ਪੰਥ ਬਹੁਤ ਵੱਧ ਗਿਆ। ਹਜ਼ੂਰ ਨੇ ਪੰਥ ਦੀ ਅਗਵਾਈ ਵਾਸਤੇ ਗ੍ਰੰਥ ਦੀ ਰਚਨਾ ਉਦੋਂ ਕੀਤੀ। ਮਹਿਮਾ ਪ੍ਰਕਾਸ਼ 4:17 ਨੇ ਕਿ ਏਕ ਦਿਵਸ ਪ੍ਰਭ ਪ੍ਰਾਤਾ ਕਾਲ ਦਇਆ ਭਰੇ ਪ੍ਰਭ ਦੀਨ ਦਿਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ ਤੇ ਕਾਰਨ ਕੀਜੈ ਅਬ ਗ੍ਰੰਥ। ਇਸ ਪੰਥ ਦੇ ਭਲੇ ਲਈ ਗ੍ਰੰਥ ਜ਼ਰੂਰੀ ਹੈ। ਕਵੀ ਸੰਤੋਖ ਸਿੰਘ ਨੇ ਕਿਹਾ ਕਿ ਹਜ਼ੂਰ ਨੇ ਦੇਖਿਆ ਸਿੱਖ ਅਣਗਿਣਤ ਨੇ ਪਰ ਸਰੀਰ ਇੱਕ ਸਰੀਰ ਇੱਕੋ ਵੇਲੇ ਕਿਵੇਂ ਸਿੱਖ ਦੇਖਣ। ਕਹਿਣ ਲੱਗੇ ਸ਼ਬਦਾਂ ਦਾ ਸੰਗ੍ਰਹਿ ਕਰਕੇ ਗ੍ਰੰਥ ਸਾਹਿਬ ਗੁਰੂ ਦੇ ਦਿੱਤੇ, ਜਿੱਥੇ ਵੀ ਸਿੱਖ ਸ਼ਬਦ ਦੇਖੇਗਾ ਉਹਨੂੰ ਗੁਰੂ ਦੇ ਦਰਸ਼ਨ ਹੋਣਗੇ। ਇੱਕ ਸ਼ਬਦ ਹੋਰ ਕਿੰਨੀ ਕਿਰਪਾ ਕੀਤੀ, ਬੰਸਾਵਲੀ ਨਾਮਾ ਇੱਕ ਗ੍ਰੰਥ ਹੈ ਕੇਸਰ ਸਿੰਘ ਛਿੱਬਰ ਦਾ ਲਿਖਿਆ, ਉਹਦੇ ਵਿੱਚੋਂ ਲਿਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ, ਇਹ ਅੱਜ ਹੀ ਨਹੀਂ ਅੱਜ ਸੁਬਹਾ ਵੀ ਮੈਂ ਬੇਨਤੀ ਕਰਕੇ ਆਇਆ, ਸ਼ਰਾਰਤਾਂ ਨੇ ਨਾ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿੰਨਾ ਮੱਧ ਯੁੱਗ ਦੇ ਭਗਤਾਂ ਨੂੰ ਮਾਣ ਦਿੱਤਾ ਅੱਜ ਉਹਨਾਂ ਲੋਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਅੰਮ੍ਰਿਤ ਬਾਣੀ ਨਾ ਹੁੰਦੀ ਤੇ ਸ਼ਾਇਦ ਕਈਆਂ ਭਗਤਾਂ ਦੇ ਨਾਮ ਹੀ ਇਤਿਹਾਸ ਵਿੱਚੋਂ ਅਲੋਪ ਹੁੰਦੇ। ਇਹਨੂੰ ਇਹ ਨਹੀਂ ਮੈਂ ਈਰਖਾ ਦੀ ਨਜ਼ਰ ਨਾਲ, ਫਿਰ ਉਹ ਗੁਰੂ ਸ਼ਬਦ ਵਰਤਿਆ ਜਾਂਦਾ। ਹੈਰਾਨਗੀ ਦੀ ਗੱਲ ਕਿਉਂ, ਜਦੋਂ ਗੁਰੂ ਸ਼ਬਦ ਵਿੱਚ ਆਪ ਖੁਦ ਮਹਾਨਤਾ ਦਿੱਤੀ ਗਈ। ਇੱਥੇ ਮੈਂ ਇੱਕ ਬੇਨਤੀ ਕੀਤੀ ਸੀ, ਇਹਨੂੰ ਤਰਕ ਨਾ ਸਮਝਿਓ। ਦੇਖੋ ਜਦੋਂ ਖੁੱਲ੍ਹ ਕੇ ਵਿਚਾਰ ਹੋਵੇਗੀ ਚੀਰ ਫਾੜ ਫਿਰ ਬੰਦਾ ਪੂਰੀ ਕਰਦਾ। ਕਬੀਰ ਸਾਹਿਬ ਨੇ ਕਿਹਾ ਕਿ ਸੂਰਾਂ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਖੇਤ, ਇਹ ਸਿਧਾਂਤ ਸੀ ਪਰ ਕਬੀਰ ਪੰਥੀਆਂ ਚ ਕੋਈ ਤੁਰਿਆ ਨਾ। ਇਸ ਸਿਧਾਂਤ ਨੂੰ ਅਮਲ ਦਿੱਤਾ ਬਾਬੇ ਨਾਨਕ ਦੇ ਸਿੱਖ ਨੇ ਜਦੋਂ ਸੱਚੀ ਮੁੱਚੀ ਪੁਰਜਾ ਪੁਰਜਾ ਕੱਟ ਕੇ ਤਵਾਰੀਖ ਚੇਂਜ ਕਰਕੇ ਰੱਖ ਦਿੱਤੀ। ਸਿਧਾਂਤ ਮਾੜਾ ਨਹੀਂ ਪਰ ਅਮਲੀ ਜਾਮਾ ਨਹੀਂ ਸੀ। ਕਿਉਂ ਭਗਤਾਂ ਦੀ ਲਹਿਰ ਇੰਨੀ ਅੱਗੇ ਨਾ ਵਧੀ? ਕਿਉਂਕਿ ਸਿਧਾਂਤ ਉਹਨਾਂ ਦੇ ਜੀਵਨ ਬਹੁਤ ਉੱਚੇ ਸਨ, ਪਿੱਛੇ ਤੁਰਨ ਵਾਲੇ ਅਮਲ ਨਾ ਅਪਣਾ ਸਕੇ। ਇਸ ਘਰ ਵਿੱਚ 10 ਜਾਮੇ ਤਾਂ ਲੈ ਗਏ ਕਿ ਕੱਲਾ ਸਿਧਾਂਤ ਸਿਧਾਂਤ ਨਾ ਰਹਿ ਜਾਏ, ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਜਾਏ। ਗੁਰੂ ਅਰਜਨ ਦੇਵ 33 ਤਵੀ ਤੇ ਬੈਠੇ, ਸਿੱਖ 5 ਨਾਲ ਗਏ ਪਰ ਸ਼ਹੀਦ ਕੋਈ ਨਹੀਂ ਹੋਇਆ। ਪਰ ਇਹ ਸਿੱਖਾਂ ਦੀ ਕਮਜ਼ੋਰੀ ਨਾ ਸਮਝਿਓ। ਭਾਈ ਵਿਧੀ ਚੰਦ, ਭਾਈ ਜੇਠਾ, ਪ੍ਰੈਣਾ ਆਦਿਕ, ਪਰ ਉਹੀ ਜੋਤ 9ਵੇਂ ਜਾਮੇ ਵਿੱਚ ਦਿੱਲੀ ਸ਼ਹੀਦ ਹੋਣ ਲੱਗੀ। ਉਹ ਪਾਵਨ ਪਵਿੱਤਰ 9ਵਾਂ ਸਰੀਰ, ਸਿੱਖ ਉਦੋਂ ਵੀ 5 ਗਏ ਨਾਲ। ਹਜ਼ੂਰ 33 ਤਵੀ ਤੇ ਬੈਠੇ, 5ਵੇਂ ਜਾਮੇ ਚ ਸਿੱਖਾਂ ਨੇ ਸੁਣਿਆ ਦੇਖਿਆ ਕੁਝ ਵਾਪਰਿਆ ਪਰ 9ਵੇਂ ਜਾਮੇ ਚ ਇੰਨੀ ਕੁ ਤਿਆਰੀ ਕਰਾ ਦਿੱਤੀ ਜਿਵੇਂ ਆਪ ਬੈਠੇ ਸਨ। ਇਸੇ ਤਰ੍ਹਾਂ ਗੁਰੂ ਪਿੰਜਰੇ ਚ ਬੈਠੇ ਨੇ ਤੇ ਸਿੱਖ ਸਾਹਮਣੇ ਸ਼ਹੀਦ ਹੁੰਦੇ ਨੇ, ਗੁਰੂ ਹੱਸਦੇ ਨੇ। ਕਿਉਂ? ਕਹਿਣ ਲੱਗੇ ਜਿਹੜਾ 5ਵੇਂ ਜਾਮੇ ਸਬਕ ਪੜ੍ਹਾਇਆ ਸਿੱਖ ਪਾਸ ਹੋ ਗਿਆ, ਕਿਉਂਕਿ ਉਸ ਕੱਲਾ ਸਿਧਾਂਤ ਨਹੀਂ ਰਹਿਣ ਦਿੱਤਾ। ਮੈਂ ਤਾਂ ਕਹਿ ਰਿਹਾ, ਮੇਰੀ ਇਸ ਕਰਕੇ ਨਫ਼ਰਤ ਨਹੀਂ, ਵੀ ਉਹਨਾਂ ਗੁਰੂ ਰਵਿਦਾਸ ਜਾਂ ਕਈ ਸ਼ਬਦ ਅਸੀਂ ਵਰਤਨੇ ਆ, ਕੋਈ ਮਾੜੀ ਗੱਲ ਨੀ। ਉਹ ਗੁਰੂ ਸਰੂਪ ਨੇ ਅੱਜ ਸਵੇਰੇ ਹੁਕਮ ਸੀ ਦਰਬਾਰ ਸਾਹਿਬ ਤੋਂ ਕਿ ਹਮ ਸਰ ਦੀਨ ਦਯਾਲ ਨਾ ਤੁਮ ਸਰ, ਪਰ ਕਿਸੇ ਨੇ ਕਿਹਾ ਨਾ ਸੁਣਾਓ। ਨਹੀਂ, ਸ਼ਬਦ ਰੂਪ ਨੇ ਇੱਕ ਵਿਲੱਖਣ ਤਾਂ ਭਾਈ ਸਾਹਿਬ ਨੂੰ ਪਤਾ ਹੈ, ਸੰਤਿਆ ਕਰਾਉਂਦੇ ਨੇ ਗੁਰਮੁਖ। ਹਜ਼ੂਰ ਨੇ ਆਪਣੇ ਲਈ ਸਰੀਰ ਵਰਤਿਆ, ਸ਼ਬਦ ਵਰਤਿਆ, ਮਹੱਲਾ, ਪਰ ਜਿੱਥੇ ਮਹਾਂਪੁਰਖਾਂ ਦੀ ਗੱਲ ਆਈ ਸਾਰੀ ਬਾਣੀ ਚ ਰਵਿਦਾਸ ਸਾਹਿਬ ਜੀ ਕਹਿਣਗੇ, ਭਗਤ ਸਾਹਿਬ ਜੀ ਭਾਵੇਂ ਕਹਿਣ ਕਿ ਕਹਿ ਰਵਿਦਾਸ ਚਮਾਰ, ਆਪ ਖੁਦ ਕਹਿਣਗੇ ਕਿ ਛਿਪੇ ਕੇ ਜਨਮ ਕਾਹੇ ਕੋ ਆਇਆ, ਜਾਤ ਜੁਲਾਹਾ ਮਤ ਕਾ ਧੀਰ। ਪਰ ਹਜ਼ੂਰ ਕਿਤੇ ਸ਼ੁਰੂ ਕਰਦੇ ਕਹਿੰਦੇ ਨੇ ਕਿ ਉਸ ਭਗਤ ਦੀ ਬਾਣੀ ਜਿਹੜਾ ਚਮ ਚੁੱਕਦਾ ਪਿਆ, ਕਹਿਣ ਲੱਗੇ ਨਹੀਂ ਤਨਾਸਰੀ ਭਗਤ ਰਵਿਦਾਸ ਜੀ ਕੀ ਬਾਣੀ, ਭਗਤ ਕਬੀਰ ਜੀਓ ਕੀ ਬਾਣੀ, ਭਗਤ ਨਾਮਦੇਵ ਜੀ ਕੀ। ਆਪਣੇ ਲਈ ਸ਼ਬਦ ਮਹੱਲਾ ਹੈ, ਪਰ ਕਿਵੇਂ ਜਾ ਕੇ ਦੱਸੀਓ? ਦੇਖੋ ਗੁਰੂ ਗ੍ਰੰਥ ਸਾਹਿਬ ਚ ਜਿੰਨਾ ਲੋਕਾਂ ਨੂੰ ਭਗਤੀ ਕਰਨ ਦਾ ਮਨੁ ਸਿਮਰਤੀ ਕਹਿੰਦੀ ਅਧਿਕਾਰ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਚ ਲਿਖ ਕੇ ਰੱਖ ਦਿੱਤਾ ਨਹੀਂ ਅਧਿਕਾਰ ਕੀ, ਉਹ ਤਾਂ ਖੁਦ ਭਗਤ ਨੇ। ਬੜੀ ਵੱਡੀ ਕ੍ਰਾਂਤੀ ਸੀ, ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਪ੍ਰੈਕਟੀਕਲ ਤੌਰ ਤੇ। ਜਿਸ ਦਿਨ ਸਵਰੂਪ ਤਿਆਰ ਕੀਤਾ ਗਿਆ, ਸਿਰਫ ਦੋ ਚਾਰ ਮਿੰਟ ਹੋਰ ਲੈ ਕੇ ਸਮਾਪਤੀ ਕਰ ਦੇਣਾ, ਹਜ਼ੂਰ ਦੇ ਸਾਹਮਣੇ ਇੱਕ ਆਈ ਗੱਲ ਕਿ ਇਹਦੇ ਵਿੱਚ ਮਿਲਾਵਟ ਕਰੋ, ਮਿਲਾਵਟ ਕੀ ਸਾਡੀ ਬਾਣੀ ਪਾਓ। ਉਦੋਂ ਸਵਾਲ ਉੱਠਿਆ ਜਿਹੜਾ ਅੱਜ ਸਵਾਲ ਏ ਕਿ ਅਸੀਂ ਮੁਰਦੇ ਨਹੀਂ ਮੰਨਦੇ, ਅਸੀਂ ਜਿਉਂਦੇ ਗੁਰੂ ਨੂੰ ਮੰਨਦੇ ਹਾਂ। ਰਾਮ ਸਰ ਕਾਨੇ ਨੇ ਇਹੀ ਕਿਹਾ, ਮਰਿਆਂ ਦੇ ਸ਼ਬਦ ਲਿਖੀ ਜਾਂਦੇ ਹੋ, ਜਿਉਂਦਿਆਂ ਨੂੰ ਪੁੱਛਦੀ ਕੋਈ ਨੀ। ਗੁਰੂ ਨੇ ਕਿਹਾ ਨਹੀਂ, ਸ਼ਬਦ ਆਤਮਾ ਦੀ ਆਵਾਜ਼ ਹੈ, ਆਤਮਾ ਕਦੀ ਵੀ ਮਰਦੀ ਨਹੀਂ ਹੁੰਦੀ। ਅਸੀਂ ਜਿਉਂਦੇ ਹਾਂ ਸਾਡੇ ਸ਼ਬਦ, ਗੁਰੂ ਸਾਹਿਬ ਨੇ ਕਿਹਾ ਇੱਥੇ ਵਿਤਕਰਾ ਕੋਈ ਨਹੀਂ, ਤੁਸੀਂ ਸੁਣਾਓ। ਉਹਨਾਂ ਚਾਰਾਂ ਨੇ ਸੁਣਾਏ, ਭਾਵੇਂ ਉਹਨਾਂ ਦੀ ਬਾਣੀ ਕਾਫੀ ਹੈ, ਪਰ ਹਜ਼ੂਰ ਦੇ ਸਾਹਮਣੇ ਜਦੋਂ ਉਹਨਾਂ ਸੁਣਾਇਆ, ਕਾਨਾ ਬੋਲਿਆ ਮੈਂ ਉਹੀ ਰੇ, ਮੈਂ ਉਹੀ ਜਾਂ ਕੋ ਵੇਦ ਪੁਰਾਣ ਜਸ ਗਾਵੇਂ, ਖੋਜ ਦੇਖੋ ਮਤ ਕੋਈ ਰੇ, ਮੈਂ ਉਹੀ ਰੇ। ਹਜ਼ੂਰ ਨੇ ਕਿਹਾ ਰੁਕੋ, ਗੁਰਮਤ ਦੀ ਮੰਜ਼ਿਲ ਮੈਂ ਦੀ ਨਹੀਂ, ਮੰਜ਼ਿਲ ਇਹ ਕਹਿੰਦੀ ਹੈ ਜਬ ਖੰਮ ਖੋਤੇ ਤਬ ਤੂੰ ਨਾ ਹੀ ਅਬ ਤੂੰ ਹੀ, ਮੈਂ ਨਾ ਹੀ ਤੂੰ ਤਾਂ ਮੈਂ ਕਰੀ ਜਾਂਦੇ। ਇੱਥੇ ਸਿਖਰ ਹੈ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾਂ ਪਰਕਾ ਮਿਟ ਗਿਆ ਜਤ ਦੇਖੂੰ ਤਤ ਤੂੰ। ਕਿੱਥੇ ਮੈਂ ਲਾਈਏ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇੱਥੇ ਮਨ ਵੇਚਾਂ ਸਤਿਗੁਰ ਕੇ ਪਾਸ ਹੈ, ਮੈਂ ਕਿਉਂ। ਉਹਨੇ ਇੱਕੋ ਗੱਲ ਕਹੀ ਮੈਂ ਤੁਹਾਨੂੰ ਦੇਖ ਲਾਂਗਾ, ਇਹ ਸ਼ਬਦ ਕਹਿ ਕੇ ਗਿਆ। ਗੁਰੂ ਅਰਜਨ ਦੇਵ ਨੇ ਕਿਹਾ ਦੇਖਣ ਵਾਲਾ ਪਰਮਾਤਮਾ ਹੈ, ਰਸਤੇ ਵਿੱਚ ਜਾਂਦਿਆਂ ਉਹਦੀ ਮੌਤ ਹੋ ਗਈ, ਰਸਤ ਤੋਂ ਡਿੱਗਿਆ ਕੰਨ ਮੌਤ ਹੋਈ, ਪਰ ਬਾਣੀ ਨਹੀਂ ਦਬਾ ਥੱਲੇ ਨਹੀਂ। ਤਾਂ ਹੀ ਤੈਂ ਗੁਰੂ ਗ੍ਰੰਥ ਸਾਹਿਬ ਸੱਚ ਦੀ ਆਵਾਜ਼ ਜੁਗੋ ਜੁਗ ਟਾਲੇ, ਬਾਬਾ ਕਾਲੂ ਪਿਤਾ ਨੇ, ਮਾਂ ਤ੍ਰਿਪਤਾ ਮਾਂ ਹੈ, ਬੇਬੇ ਨਾਨਕੀ ਪਹਿਲੀ ਸਿੱਖ ਹੈ। ਅੱਜ ਆਪਾਂ ਕਿਤਾਬ ਲਿਖੀਏ, ਪੋਤਿਆਂ ਪੜਪੋਤਰਿਆਂ ਤੱਕ ਪੂਰੇ ਨਾਂ ਪੰਜ ਪੰਨੇ ਭੂਮਿਕਾ ਚ ਲਿਖ ਦਿੰਦੇ ਆ, ਮੇਰੇ ਗੁਰੂ ਨੇ ਕੁਰਸੀ ਨਾਮੇ ਨੀ ਲਿਖੇ, ਕੱਲਾ ਰੱਬ ਦਾ ਨਾਮ ਹੀ ਲਿਖਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਦੇ ਸਾਹਮਣੇ ਦੂਜਾ ਭਗਤ ਆਇਆ, ਅਖੌਤੀ ਭਗਤੀਆਂ, ਉਹਨਾਂ ਦੀ ਮੰਜ਼ਿਲ ਇੰਨੀ ਕੁ ਭਗਤੀ ਦੀ ਹੋਣੀ। ਪੀਲੂ ਆਇਆ, ਉਹਨੇ ਇੱਕੋ ਸ਼ਬਦ ਕਿਹਾ ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋਢਿਆ ਨਾ ਆਲੂਦ ਭੈ, ਡੋਬਿਆ ਪਾਠ ਵੀ ਹੁੰਦਾ। ਚੰਗੇ ਉਹ ਮਰ ਗਏ ਜਿਹੜੇ ਜੰਮਦਿਆਂ ਹੀ ਉਹਨਾਂ ਸਾਹ ਨਾ ਲਿਆ, ਮਾਂ ਦੀ ਕੁੱਖ ਚੋਂ ਬਾਹਰ ਨਿਕਲ ਕੇ ਘੱਟੋ ਘੱਟ ਦੁੱਖ ਤੋਂ ਤਾਂ ਬਚ ਗਏ। ਹਜ਼ੂਰ ਨੇ ਕਿਹਾ ਇੰਨੀ ਢਿੰਦੀ ਕਲਾ, ਜਨਮ ਮਿਲਿਆ ਹੱਦ ਹੋ ਗਈ। ਇਸੇ ਤਾਂ ਆਵਾਜ਼ ਆਉਂਦੀ ਹੈ ਅਗਾਂ ਕੁਤਰਾਂਗ, ਪਿਛਾਂ ਫੇਰ ਨਾ ਮੋਢਣਾ, ਨਾਨਕ ਸਿੱਜ ਅਵਿਆ ਵਾਰ ਬੌੜ ਨਾ ਹੋਵੀ, ਜਨਮ ਰੱਖ ਹੈ ਸਿਰੇ ਲਾ ਦੇ ਇਸ ਮੇਰੀ ਆਤਮਾ ਨੂੰ। ਇੱਥੇ ਤਾਂ ਆਵਾਜ਼ ਆਉਂਦੀ ਹੈ ਕਿ ਭਈ ਪ੍ਰਾਪਤ ਮਾਨੁੱਖ ਦੇ ਗੁੜੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੂੰ ਡਰ ਕੇ ਕਹਿੰਦੇ ਕਿ ਚੰਗੇ ਸਨ ਜਿਹੜੇ ਮਰ ਗਏ ਜੰਮਦੇ, ਇੱਥੇ ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਵੇਰਾ, ਮਨੁੱਖਾਂ ਜਨਮ ਵਿੱਚ ਇਹ ਨਵੇਰਾ ਕਰਦੇ। ਬਾਣੀ ਨੀ ਦਰਜ ਕੀਤੀ। ਉਸ ਤੋਂ ਬਾਅਦ ਆਇਆ ਜੀ ਛੱਜੂ ਤੀਜਾ ਭਗਤ, ਉਹਨੇ ਕਿਹਾ ਕਾਗਜ਼ ਸੰਧੀ ਪੂਤਰੀ ਤੋ ਨਾ ਤਿਰਿਆ ਨਿਹਾਰ, ਕਾਗਜ਼ ਦੀ ਬਣੀ ਕੋਈ ਇਸਤਰੀ ਦਾ ਪੁਤਲਾ ਨਾ ਦੇਖੋ ਨਰਕ ਵੱਲ ਲੈ ਜਾਏਗੀ। ਹਜ਼ੂਰ ਨੇ ਕਿਹਾ ਖਾਮੋਸ਼, ਤੇਰੇ ਤੋਂ ਪਹਿਲਾਂ ਸਦੀਆਂ ਮਹਾਂਪੁਰਖ ਕਹਿ ਕੇ ਗਏ ਨੇ ਕਿ ਆਪ ਲਈ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਧਨ ਧਨ ਸੋ ਜਨਨੀ ਜਿਨ ਜਨ ਜਣੇ, ਧਨ ਧਨ ਪਿਤਾ ਧਨ ਧਨ ਕੁਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਆ ਜਨਮ ਦਿੱਤਾ ਮਾਂ ਨੇ ਇਸਤਰੀ ਨੇ, ਤੂੰ ਇਹ ਸ਼ਬਦ ਕਹਿ ਰਿਹਾ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਉਹ ਚੁੱਪ ਕਰ ਗਿਆ। ਚੌਥਾ ਆਇਆ ਸ਼ਾਹ ਹੁਸੈਨ, ਉਹਨੇ ਇੱਕੋ ਗੱਲ ਕਹੀ, ਚੁੱਪ ਵੇ ਅੜਿਆ, ਬੋਲਣ ਦੀ ਨੀ ਜਾਏ ਵੇ ਅੜਿਆ। ਕਹਿੰਦਾ ਬੋਲਣ ਦੀ ਥਾਂ ਨੀ ਚੁੱਪ ਕਰ, ਗੁਰੂ ਜੀ ਨੇ ਕਿਹਾ ਬੋਲਣ ਦੀ ਥਾਂ ਹੀ ਇਹ ਵੇ। ਜਬ ਲੱਗ ਰਹੀ ਦੁਨੀਆਂ ਰਹੀ ਹੈ, ਨਾਨਕ ਕਿਸ ਸੁਣੀਐ ਕਿਛ ਕਹੀ ਹੈ, ਪਰ ਚੇਤੇ ਰੱਖੀ ਚੁੱਪ ਦਾ ਕੋਈ ਅਰਥ ਹੈ। ਜੇ ਜ਼ਬਾਨ ਤੋਂ ਚੁੱਪ ਕਰ ਗਿਆ ਕਾਹਦੀ ਚੁੱਪ, ਮਨ ਤਾਂ ਚਾਰੇ ਚ ਫੇਰੇ ਭੱਜੇ ਫਿਰਦੇ ਨੇ। ਚੁੱਪ ਤੇ ਬੋਲਣ ਦਾ ਕੋਈ ਵਕਤ ਹੈ? ਦੇਖੋ ਇੰਨੀ ਅਗਵਾਈ ਗੁਰੂ ਗ੍ਰੰਥ ਸਾਹਿਬ ਨੇ ਕੀਤੀ। ਆਪਾਂ ਕਈ ਵਾਰੀ ਦੇਖਦੇ ਹਾਂ ਕਈ ਬੰਦੇ ਜਿਉਂ ਸਿਰ ਪਸਾਉਂਦੇ ਨੇ ਨਾ, ਘੰਟਾ ਡੇਢ ਕਲਪੀ ਜਾਣਗੇ ਗੁਰਦੁਆਰੇ ਵਿੱਚ ਹੀ। ਸੱਚੇ ਪਾਤਸ਼ਾਹ ਨੇ ਕਿਹਾ ਸ਼ਬਦ ਤੂੰ ਸਵੇਰ ਤੋਂ ਸ਼ਾਮ ਤੱਕ ਪੱਲੇ ਬਣਿਆ ਕਰ, ਸੰਤ ਮਿਲਿਆ ਕਿ ਸੁਣੀਆਂ ਕਹੀਐ, ਮਿਲਿਆ ਅਸੰਤ ਮਸਤ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਲਵ ਰਹੀ ਹੈ, ਸੰਤਨ ਚੋ ਬੋਲੈ ਉਪਕਾਰੀ, ਮੂਰਖ ਚੋ ਬੋਲੈ ਚਖਮਾਰੀ, ਬੋਲਤ ਬੋਲਤ ਬੜੈ ਬਿਕਾਰਾ, ਬਿਨ ਬੋਲੈ ਕਿਉਂ ਕਰੈ ਵਿਚਾਰਾ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬ ਹੈ ਡੋਲੈ। ਹਜ਼ੂਰ ਨੇ ਇਨਕਾਰ ਕਰ ਦਿੱਤਾ, ਪਰ ਇੱਕ ਸਾਜ਼ਿਸ਼ ਸੀ ਉਸ ਵੇਲੇ ਤੋਂ ਸ਼ੁਰੂ ਹੋਈ। ਬਾਬੇ ਪਿਰਛੀਏ ਦੇ ਪੁੱਤਰ ਨੇ ਪੁਸਤਕ ਪਹਿਲਾਂ ਹੀ ਬਣਾ ਦਿੱਤੀ। ਬੰਸਾਵਲੀ ਨਾਮੇ ਚ ਲਿਖਿਆ, ਮਿਹਰਬਾਨ ਪੁੱਤਰ ਪਿਰਥੀਏ ਦਾ ਕਵਿਤਰੀ ਕਰੇ, ਹਿੰਦਵੀ ਪਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ। ਉਹ ਪਿਓ ਦਾ ਨਾਂ ਵਰਦਾ ਸੀ ਮਹੱਲਾ ਪੰਜਵਾਂ ਤੇ ਆਪਣਾ ਵਰਦਾ ਸੀ ਛੇਵਾਂ। ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾਈ, ਨਾਨਕ ਸ਼ਬਦ ਵਰਦਾ, ਮੀਨਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਲਿਖ ਵਿੱਚ ਪਾਇਆ। ਗੁਰੂ ਅਰਜਨ ਸਾਹਿਬ ਦੇ ਨਹੀਂ ਪਾਏ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਲਿਖ ਵਿੱਚ ਪਾਇਆ। ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮੀਣਿਆਂ ਦਾ ਪੜ੍ਹਿਆ, ਜੋ ਗੁਰੂ ਅਰਜਨ ਦੇਵ ਜੀ ਦੀ ਸਰਵਨੀ ਪੜ੍ਹਿਆ, ਬਚਨ ਕੀਤਾ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਣ ਦੇ ਪਏ ਨੇ ਰਲਾ ਵਿੱਚ ਨਾ ਰਲਾ ਧਰੀਏ, ਕਰ ਦੀ ਵੱਖ ਬਾਣੀ। ਸੱਚੇ ਪਾਤਸ਼ਾਹ ਜੀ ਨੇ ਬਾਣੀ ਦੀ ਤਰਤੀਬ ਦਿੱਤੀ। ਇਹ ਹੈ ਹਜ਼ੂਰ ਨੇ ਕਿਰਪਾ ਕੀਤੀ, ਸਿਰਫ ਟਿਊਕ ਮਾਤਰ ਮੈਂ ਅਰਜ਼ ਕੀਤੀ। ਜਦੋਂ ਵੇਖੀਦਾ ਨਾ ਖਜ਼ਾਨਾ ਖੋਲ ਕੇ, ਸੱਚਮੁੱਚ ਪੁੱਛੋ, ਪਹਿਲਾਂ ਕਥਾ ਕਰਨੀ ਕਹਿਣਾ ਨਹਾਉਣ ਤੇ ਨਾ ਕੁਛ ਚੇਤੇ ਹੋ ਗਿਆ, ਪਰਵਾਹ ਕੋਈ ਨੀ, ਸੱਚੀ ਵਿੱਚ ਹੋਣ ਲੱਗਦਾ ਬਣਾ। ਕਈ ਜਨਮ ਵੀ ਲੈ ਲਈ, ਏਡੇ ਵੱਡੇ ਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਣਾ। ਇਹਨੇ ਸੱਚ ਹੈ ਸਮਰੱਥ ਗੁਰੂ ਨੇ, ਪਰ ਮੇਰੀ ਬੇਨਤੀ ਹੈ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕੱਲ੍ਹ ਮੈਂ ਅਰਜ਼ ਕਰਨੀ ਹੈ ਬਾਣੀ ਦਾ ਅਭਿਆਸ। ਭਾਈ ਸਾਹਿਬ ਸ਼ਬਦ ਪੜ੍ਹਿਆ, ਆਉਂਦੇ ਸਾਰੇ ਨੇ ਮੱਥਾ ਟੇਕਦੇ, ਗਾਉਂਦੇ ਸਾਰੇ ਨੇ, ਪਰ ਥਾਂ ਸਾਰਿਆਂ ਦਾ ਨਹੀਂ ਜੇ ਪੈਂਦਾ। ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੀ, ਤਰਕ ਕਰਕੇ ਨਹੀਂ ਸਤ ਬਚਨ। ਇਹ ਆਪਾਂ ਕੱਲ ਨੂੰ ਵਿਚਾਰਾਂਗੇ, ਲੜੀ ਜ਼ਰੂਰ ਚੇਤੇ ਰੱਖਿਓ, ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਾਜਾਂ ਵਾਲਿਆਂ ਤੇ ਸਕੂਲ ਅੰਦਰ ਮੈਦਾਨ ਸੁਣਿਆ ਤੇ ਲੱਗ

ਕੇ ਲੈ ਜਾਂਦੇ ਸੀ। ਇਹਨਾਂ ਹੁਨਰਾਂ ਦੇ

Marte, tan breve distancia, cuatro gran distancia, ahora que me toco va, otra vez que la energía no va a dar su contesta. ਬਾਰਾਂ ਹਜ਼ਾਰ ਲੜਕੀ ਨੂੰ ਬੰਨ ਕੇ ਗੱਡੀਆਂ ਵਿੱਚ ਬਿਠਾ ਲਿਆ ਤੇ ਫਿਰ ਆਪਣਾ ਕਰੂਪ ਪੰਜਾਬ ਵੱਲ ਕਰ ਦਿੱਤਾ। ਸ਼ਹਿਰ ਪਾਣੀ ਪਾਤਰ ਹੁੰਦਾ ਹੋਇਆ ਜਦੋਂ ਲੁਧਿਆਣੇ ਦੇ ਲਾਗੇ ਪਿੰਡ ਮੁੱਲਾਂ ਕੋਲ ਪਹੁੰਚਿਆ ਤਾਂ ਉਸ ਨੇ ਇੱਥੇ ਆ ਕੇ ਆਪਣੇ ਡੇਰੇ ਲਾ ਲਏ ਤੇ ਪੰਜਾਬ ਦੀ ਚਾਰ ਹਜ਼ਾਰ ਲੜਕੀ ਬਣ ਲਈ। ਇਹਨਾਂ 16,000 ਲੜਕੀਆਂ ਨੂੰ ਬੰਨ ਕੇ ਗੱਡੀਆਂ ਵਿੱਚ ਬਿਠਾਇਆ ਹੋਇਆ

ਭਰੀ ਦਾਸਤਾਨ ਸੁਣ ਕੇ ਇਹਨਾਂ ਨੂੰ ਚੁੱਪ ਕਰਾ ਬਜ਼ੁਰਗ ਬਾਬਾ ਡਾਲੀ ਲੈ ਕੇ ਜੰਗਲ ਵੱਲ ਨੂੰ ਹੋ ਤੁਰਿਆ ਤੇ ਉੱਥੇ ਪਹੁੰਚਿਆ ਜਿੱਥੇ ਜਥੇ ਦਾ ਜੱਸਾ ਸਿੰਘ ਜੀ ਦੀ ਕਮਾਨ ਹੇਠਾਂ ਚਾਰ ਜਥੇ ਵਿਸ਼ਰਾਮ ਕਰ ਰਹੇ ਸਨ। ਬਜ਼ੁਰਗ ਬਾਬੇ ਨੇ ਜਾ ਕੇ ਸਿੰਘਾਂ ਨੂੰ ਆਵਾਜ਼ ਲਗਾਈ, ਖਾਲਸਾ ਜੀ ਪ੍ਰਸ਼ਾਦਾ ਤਿਆਰ ਹੈ, ਆ ਕੇ ਪ੍ਰਸ਼ਾਦਾ ਛਕ ਲਵੋ। ਬਜ਼ੁਰਗ ਬਾਬੇ ਦੀ ਆਵਾਜ਼ ਸੁਣ ਕੇ ਸਾਰੇ ਸਿੰਘ ਇਕੱਠੇ ਹੋ ਗਏ, ਸੰਤਾਂ ਸਜਦੀਆਂ ਲੰਗਰ ਵਰਤਾਉਣਾ ਸ਼ੁਰੂ ਕਰ ਦਿੱਤਾ ਤੇ ਐਨ ਪ੍ਰਸ਼ਾਦਾ ਛਕਣ ਦੀ ਤਿਆਰੀ ਵਿੱਚ ਨੇ ਕਿ ਉਧਰੋਂ ਜਥੇ ਦਾ ਜੱਸਾ ਸਿੰਘ ਜੀ ਨੇ ਕੀ ਦੇਖਿਆ ਕਿ ਬਜ਼ੁਰਗ ਬਾਬੇ ਦੀਆਂ ਅੱਖਾਂ ਚੋਂ ਪਾਣੀ ਦੇ ਪ੍ਰਣਾਲੇ ਵਹਿ ਰਹੇ ਨੇ। ਜਥੇਦਾਰ ਸਾਹਿਬ ਨੇ ਬਾਬਾ ਜੀ ਤੋਂ ਉਹਨਾਂ ਦੇ ਰੋਣ ਦਾ ਕਾਰਨ ਪੁੱਛਿਆ ਪਰ ਬਾਬਾ ਜੀ ਨੇ ਦੱਸਣੋ ਨਾ ਕਰ ਦਿੱਤੀ। ਕਹਿਣ ਲੱਗਾ, ਖਾਲਸਾ ਜੀ ਤੁਸੀਂ ਪਹਿਲਾਂ ਪ੍ਰਸ਼ਾਦਾ ਛਕ ਲਵੋ, ਮੈਂ ਆਪਣੀ ਤਕਲੀਫ ਬਾਅਦ ਵਿੱਚ ਦੱਸਿਆਂਗਾ। ਤਾਂ ਜਥੇਦਾਰ ਜੱਸਾ ਸਿੰਘ ਜੀ ਨੇ ਕਿਹਾ, ਬਾਬਾ ਜੀ ਇਹ ਕਿਸ ਤਰ੍ਹਾਂ ਹੋ ਸਕਦਾ, ਸਾਡਾ ਬਜ਼ੁਰਗ ਸੇਵਾਦਾਰ ਬਾਬਾ ਕਿਸੇ ਤਕਲੀਫ ਵਿੱਚ ਹੋਵੇ ਅਤੇ ਗੁਰੂ ਕਰਦਿਆਂ ਵਾਲੇ ਦਾ ਖਾਲਸਾ ਲੰਗਰ ਛਕੇ। ਨਹੀਂ ਬਾਬਾ ਜੀ, ਪਹਿਲਾਂ ਤੁਹਾਨੂੰ ਆਪਣੀ ਤਕਲੀਫ ਦੱਸਣੀ ਪਵੇਗੀ। ਜਦੋਂ ਬਜ਼ੁਰਗ ਬਾਬੇ ਨੇ ਜ਼ਿੱਦ ਬੜੀ ਰੱਖੀ

ਸੰਤਾਂ ਨੂੰ ਪ੍ਰਸ਼ਾਦਾ ਛਕਣ ਤੋਂ ਵਰਤ ਦਿੱਤਾ ਤਾਂ ਬਜ਼ੁਰਗ ਬਾਬੇ ਨੂੰ ਨਿਸ਼ਚੈ ਹੋ ਗਿਆ ਕਿ ਜਿੰਨਾ ਚਿਰ ਤੱਕ ਮੈਂ ਆਪਣੇ ਰੋਣ ਦਾ ਕਾਰਨ ਨਹੀਂ ਦੱਸ ਦਿੰਦਾ ਕਿਸੇ ਨੇ ਵੀ ਬੁਰਕੀ ਮੂੰਹ ਚ ਨਹੀਂ ਪਾਉਣੀ। ਬਜ਼ੁਰਗ ਬਾਬੇ ਨੇ ਕਿਹਾ, ਜਥੇਦਾਰ ਸਾਹਿਬ ਠੀਕ ਹੈ, ਮੈਂ ਆਪਣੀ ਤਕਲੀਫ ਦੱਸ ਦਿੰਦਾ ਹਾਂ, ਪਰ ਗੱਲ ਉੱਤੇ ਅਮਲ ਪ੍ਰਸ਼ਾਦਾ ਛਕਣ ਤੋਂ ਬਾਅਦ ਕੀਤਾ ਜਾਵੇ। ਜਥੇਦਾਰ ਜੱਸਾ ਸਿੰਘ ਜੀ ਨੇ ਕਿਹਾ, ਬਾਬਾ ਜੀ ਇਹ ਗੱਲ ਬਾਅਦ ਵਿੱਚ ਸੋਚੀ ਜਾਏਗੀ, ਪਹਿਲਾਂ ਤੁਹਾਨੂੰ ਆਪਣੀ ਤਕਲੀਫ ਦੱਸਣੀ ਪਵੇਗੀ। ਤਾਂ ਬਜ਼ੁਰਗ ਬਾਬੇ ਨੇ ਨੈਣਾ ਚੋਂ ਨਿਰਵੋ ਹੁੰਦਿਆਂ ਹੋਇਆ ਜੋ ਕੁਝ ਆਪਣੇ ਅੱਖੀ ਤੱਕਿਆ ਹੈ ਉਹ ਖਾਲਸਾ ਪੰਥ ਨੂੰ ਇਸ ਤਰ੍ਹਾਂ ਬਿਆਨ ਕਰ ਰਿਹਾ ਹੈ।

ਆਪਣੀ ਜਿਹੜੀਆਂ ਅੱਖਾਂ ਵਿੱਚ ਖੂਹ ਚਲਾਇਆ। ਹਰ ਕਿਰਪਾਨ ਦੀ ਮੁਰਤੇ ਚਲਾ ਗਿਆ ਤੇ ਨਾ ਹੀ ਕਿਸੇ ਕਵੀ ਦੀਆਂ ਇਹ ਲੈਣਾ ਯਾਦ ਆ ਗਈਆਂ, ਜੇਕਰ ਗਊ ਸ਼ੇਰ ਦੇ ਮੂੰਹ ਆ ਜਾਏ, ਜੇਕਰ ਗਊ ਸ਼ੇਰ ਦੇ ਮੂੰਹ ਆ ਜਾਏ, ਉਹਦਾ ਮਾਸ ਵੀ ਨਹੀਂ, ਉਹਦੀ ਖਲ ਵੀ ਨਹੀਂ, ਜਿਸ ਬਾਗ ਦਾ ਮਾਲੀ ਮਾਲੀ ਬੇਈਮਾਨ ਹੋ ਜਾਏ, ਉਹਦੇ ਪੱਤੇ ਵੀ ਨਹੀਂ, ਉਹਦੇ ਫਲ ਵੀ ਨਹੀਂ, ਜਿਸ ਮਕਾਨ ਦੀ ਨੀਂਹ ਕਮਜ਼ੋਰ ਹੋ ਜਾਏ, ਉਹ ਘੜੀ ਵੀ ਨਹੀਂ, ਉਹ ਫਲ ਵੀ ਨਹੀਂ, ਜਿਸ ਕੌਮ ਚਾ ਅਣਖ ਤੇ ਗਈ ਗੈਰ, ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। ਅਣਖ ਅਤੇ ਗੈਰਤ ਨੇ ਜਦੇ ਦਾ ਜੱਸਾ ਸਿੰਘ ਦੇ ਅੰਦਰ ਖੂਨ ਉਬਲਣ ਲੱਗਦਾ, ਮਿਆਂ ਚੁੱਕੇ ਪਾਲਤੂ ਕੇ ਜ਼ਮੀਨ ਤੇ ਲਕੀਰ ਮਾਰੀ ਤੇ ਖਾਲਸਾ ਪੰਥ ਨੂੰ ਰੋਹ ਭਰੀ ਤਕਰੀਰ ਕੇ

ਟੁੱਟਦੇ ਹੋਏ ਦਾ ਗੰਢਿਆ ਜਨ ਜੁੜਨਾ ਤੇ ਗੰਢਿਆ ਜਾਣਾ ਦਾ ਅਰਥ ਇੱਕੋ ਹੈ। ਕਿਸੇ ਨਾਲ ਜੁੜ ਜਾਣਾ ਉਹਦੇ ਨਾਲ ਗੰਢ ਪੈ ਜਾਣੀ, ਟੁੱਟ ਜਾਣਾ ਤੇ ਵੱਢਿਆ ਜਾਣਾ ਇੱਕੋ ਗੱਲ। ਪਿਛਲੇ ਮਹੀਨਿਆਂ ਤੋਂ ਲਗਾਤਾਰ ਜੀਵਨ ਦੇ ਅੰਦਰ ਬਦਲ ਰਹੇ ਮਹੀਨੇ ਤੇ ਰੁੱਤਾਂ ਦਾ ਜ਼ਿਕਰ ਇਹਨਾਂ ਦੋ ਲਫ਼ਜ਼ਾਂ ਦੇ ਦਰਮਿਆਨ ਵਿੱਚ ਖਲੋਤਾ ਹੈ। ਟੁੱਟਿਆ ਜਾਣਾ, ਵੱਢਿਆ ਜਾਣਾ, ਜੁੜ ਜਾਣਾ ਤੇ ਗੰਢਿਆ ਜਾਣਾ। ਗੁਰੂ ਘਰ ਦੇ ਸਮਾਗਮ ਵਿੱਚ ਬਖਸ਼ਿਸ਼ ਕਰ ਰਹੇ ਸਨ ਕਿ ਬਸੰਤ ਦੀ ਰੁੱਤੇ ਹਰਿਆਵਲ ਹੁੰਦੀ, ਗੁਰੂ ਬਸੰਤ ਦੀ ਰੁੱਤ ਬਣਾ ਦਿੰਦਾ ਸੰਸਾਰ ਤਪਤੇ। ਪਿਛਲੀ ਲੜੀ ਜੋੜਨ ਦੀ ਅਰਜ਼ ਕਰੇ, ਸੰਸਾਰ ਸੂਰਜ ਦਾ ਕ੍ਰਿਸ਼ਮਾ ਹੈ, ਅੱਗ ਦਾ ਕ੍ਰਿਸ਼ਮਾ ਹੈ, ਤਪਤ ਹੈ, ਨਿਰੰਕਾਰ ਕੀਰਤਨ ਹੈ ਤੇ ਸ਼ੀਤਲਤਾ ਤੇ ਤਪਤ ਦੋਹਾਂ ਦਾ ਮੇਲ ਹੈ। ਬਸੰਤ ਜਿੱਥੇ ਦੋ ਚੀਜ਼ਾਂ ਮਿਲਦੀਆਂ ਨੇ ਉੱਥੇ ਹਰਿਆਵਲ ਹੁੰਦੀ। ਗੁਰੂ ਚਾਹੁੰਦਾ ਤੈਨੂੰ ਸੰਸਾਰ ਪਦਾਰਥ ਛੱਡਣੇ ਨਾ ਪੈਣ, ਮੈਂ ਤੈਨੂੰ ਉਹਦੇ ਵਿੱਚ ਹੀ ਸ਼ੀਤਲਤਾ ਦੇ ਦਿਆਂ ਨਾਮ ਦੀ, ਤਾਂ ਕਿ ਦੁਨੀਆਂ ਦੇ ਪਦਾਰਥਾਂ ਸੁੱਖਾਂ ਵਿੱਚ ਰਹਿੰਦਿਆਂ ਹੋਇਆਂ ਤੂੰ ਸੁਖੀ ਹੋ ਸਕੇ, ਤੇਰਾ ਜੀਵਨ ਬਸੰਤ ਦੀ ਰੁੱਤ ਬਣ ਜਾਏ ਜਿਹਦੇ ਵਿੱਚ ਤਪਤ ਤੇ ਸ਼ੀਤਲਤਾ ਦੋਹਾਂ ਦਾ ਸੁਮੇਲ ਹੁੰਦਾ, ਹਰਿਆਵਲ ਬਣ ਜਾਂਦੀ, ਚੇਤ ਦਾ ਮਹੀਨਾ। ਵਿਸਾਖ ਤੋਂ ਭਾਵ ਤੇ ਇੱਕ ਖਿਆਲ ਕਰੇ, ਉਹਦਾ ਹੀ ਸਾਖਾਂ ਨੂੰ ਹਰਿਆਵਲ ਹੁੰਦੀ ਹੈ ਜਿਹੜੀਆਂ ਆਪਣੇ ਪੇੜ ਨਾਲੋਂ ਮੂਲ ਨਾਲੋਂ ਵੱਡੀਆਂ ਨਹੀਂ ਜਾਂਦੀਆਂ। ਲੜੀ ਤੁਰਦੀ ਬਸੰਤ ਦੀ ਰੁੱਤੇ ਵੀ ਉਹਨਾਂ ਹੀ ਸਾਖਾਂ ਨੂੰ ਪੱਤੇ ਲੱਗਦੇ ਨੇ, ਉਹਨਾਂ ਦੇ ਅੰਦਰ ਹੀ ਰਸ ਹੁੰਦਾ ਤੇ ਜਿਉਂਦੇ ਰਹਿਣ ਦੀ ਸ਼ਕਤੀ ਹੁੰਦੀ ਹੈ ਜਿਹੜੀਆਂ ਸਾਖਾਂ ਟਾਹਣੀਆਂ ਆਪਣੇ ਪੇੜ ਮੂਲ ਨਾਲ ਜੁੜੀਆਂ ਹੁੰਦੀਆਂ ਤੇ ਜਿਹੜੀਆਂ ਵੱਧ ਦਿੱਤੀਆਂ ਜਾਣ ਮੂਲ ਨਾਲੋਂ ਦਰਖਤ ਨਾਲੋਂ ਵੱਖ ਹੋ ਜਾਣ, ਭਾਵੇਂ ਬਸੰਤ ਦੀ ਰੁੱਤ ਹੋਵੇ, ਭਾਵੇਂ ਜਿੰਨੇ ਮਰਜ਼ੀ ਉਹਨਾਂ ਨੂੰ ਪਾਣੀ ਪਾਈ ਜਾਓ, ਪਰ ਸੂਰਜ ਦੀ ਤਪਤ ਉਹਨਾਂ ਤੱਕ ਇੰਨੀ ਇਫੈਕਟਿਵ ਹੁੰਦੀ ਹੈ, ਇੰਨਾ ਅਸਰ ਹੁੰਦਾ ਕਿ ਉਹ ਟਾਹਣੀਆਂ ਅੰਦਰੋਂ ਵੀ ਸੁੱਕ ਜਾਂਦੀਆਂ ਨੇ, ਉਹਨਾਂ ਦੇ ਅੰਦਰ ਹਰਿਆਵਲ ਦਾ ਰਸ ਨਹੀਂ ਰਹਿੰਦਾ। ਬਸੰਤ ਦੀ ਰੁੱਤੇ ਵੀ ਰਹਿੰਦਾ। ਗੁਰੂ ਆਖਣ ਲੱਗੇ ਸਨ ਵਿਸਾਖ ਧੀਰਨ ਕਿਉਂ ਵੱਢਿਆ, ਜਿਹੜੀਆਂ ਵੱਢੀਆਂ ਗਈਆਂ, ਕੱਟੀਆਂ ਗਈਆਂ, ਟੁੱਟ ਗਈਆਂ, ਜਿਨ੍ਹਾਂ ਦਾ ਸੰਬੰਧ ਆਪਣੇ ਮੂਲ ਨਾਲ ਨਾ ਰਿਹਾ। ਕਹਿਣ ਲੱਗੇ ਵਿਸਾਖ ਧੀਰਨ ਕਿਉਂ ਵੱਢਿਆ, ਜਿਨ੍ਹਾਂ ਪ੍ਰੇਮ ਵਿੱਚੋਂ। ਹੁਣ ਮਸਲਾ ਆ ਗਿਆ ਜੇਠ ਦਾ। ਕਹਿਣ ਲੱਗੇ ਇੱਕ ਗੱਲ ਪਿਛਲੇ ਦੋ ਮਹੀਨਿਆਂ ਦੇ ਵਿਚਾਰ ਤੋਂ ਪ੍ਰਾਣੀ ਦੇ ਜੀਵ ਦੇ ਸਨਮੁਖ ਆ ਗਈ, ਸਾਹਮਣੇ ਆ ਗਈ, ਉਹਦੀ ਵਿਚਾਰ ਉਹਦੇ ਜ਼ਿਹਨ ਵਿੱਚ ਟਿਕ ਗਈ। ਉਹ ਇਹ ਕਿ ਟੁੱਟਣ ਵਾਲੇ ਦੀ ਕੀ ਹਾਲਤ ਹੁੰਦੀ ਹੈ, ਜਿਹੜੇ ਰੱਬ ਨਾਲੋਂ ਟੁੱਟ ਜਾਂਦੇ ਨੇ, ਜਿਹੜੀਆਂ ਸਾਖਾਂ ਟਾਹਣੀਆਂ ਮੂਲ ਨਾਲੋਂ ਟੁੱਟ ਜਾਂਦੀਆਂ ਨੇ, ਉਹਨਾਂ ਦੀ ਹਾਲਤ ਕੀ ਹੁੰਦੀ ਹੈ ਤੇ ਜੁੜਨ ਵਾਲੀਆਂ ਟਾਹਣੀਆਂ ਵਿੱਚ ਕਿਹੜੀ ਹਰਿਆਵਲ ਆਉਂਦੀ ਹੈ, ਇਹ ਗੱਲ ਜੀਵ ਦੇ ਜ਼ਿਹਨ ਵਿੱਚ ਟਿਕ ਗਈ, ਕਿਉਂਕਿ ਗੁਰੂ ਨੇ ਸਮਝਾ ਦਿੱਤੀ।
ਹੁਣ ਉਸ ਨੂੰ ਇਹ ਯਕੀਨ ਆ ਗਿਆ, ਪਤਾ ਲੱਗ ਗਿਆ। ਕੀ ਪਤਾ ਲੱਗਾ? ਬਸ ਇਹ ਅੱਜ ਦਾ ਮਹੀਨਾ। ਕਹਿਣ ਲੱਗੇ ਪਤਾ ਇਹ ਲੱਗਾ

ਕਹਿਣ ਲੱਗੇ, ਹਰ ਜੇਠ ਨਾਲ ਜੁੜਨਾ ਚਾਹੀਦਾ, ਇਹ ਪਤਾ ਲੱਗ ਗਿਆ। ਇੱਥੇ ਇੱਕ ਲਫ਼ਜ਼ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਨਾਮ ਮਹੀਨੇ ਦਾ ਜੇਠ ਹੈ, ਸੁਭਾ ਬਣਿਆ ਹੋਇਆ। ਕੁਛ ਵਿਚਾਰ ਦੇ ਦੁਨੀਆ ਵਿੱਚ ਜਾ ਕੇ ਕੇਂਦਰਿਤ ਹੋ ਗਈ, ਕੁਛ ਲੱਭੇ। ਮਹੀਨੇ ਦਾ ਨਾਮ ਜੇਠ ਹੈ, ਤੇ ਜੇਠ ਲਫ਼ਜ਼ ਜਿਹੜਾ ਹੈ ਇਹ ਮਹੀਨੇ ਨੂੰ ਕਿਉਂ ਮਿਲਿਆ, ਤੇ ਜੇਠ ਦਾ ਅਸਲ ਪ੍ਰਭਾਵ ਕੀ ਹੈ। ਜੇਠ ਦਾ ਅਖਰੀ ਅਰਥ ਹੈ ਵੱਡਾ। ਸਭ ਤੋਂ ਪਹਿਲਾਂ ਜਿੰਦੇ ਤੋਂ ਪਹਿਲਾਂ ਹਜੇ ਹੋਰ ਕੋਈ ਨਾ ਹੋਵੇ। ਐਗਜ਼ਾਮਪਲ ਵਜੋਂ, ਜਿਹੜਾ ਮਾਂ ਬਾਪ ਦੇ ਘਰ ਪਹਿਲਾ ਪੁੱਤਰ ਹੋਵੇ, ਸਭ ਤੋਂ ਵੱਡਾ ਪੁੱਤਰ ਹੋਵੇ, ਉਹਨੂੰ ਅਸੀਂ ਰੋਜ਼ਾਨਾ ਬੋਲੀ ਵਿੱਚ ਕੀ ਆਖਦੇ ਹਾਂ, ਇਹ ਜੇਠੀ ਸੰਤਾਨ। ਬਜ਼ੁਰਗ ਜਾਣਦੇ ਨੇ ਕੁਛ ਬੋਲੀਆਂ ਦੇ, ਬੋਲੀ ਦੇ ਲਫ਼ਜ਼ ਐਸੇ ਹੁੰਦੇ ਨੇ ਜਿਹੜੇ ਆਹਿਸਤਾ ਆਹਿਸਤਾ ਗੁਆਚ ਜਾਂਦੇ ਨੇ, ਰੋਜ਼ਾਨਾ ਜੀਵਨ ਦੀ ਵਰਤੋਂ ਵਿੱਚ ਨਹੀਂ ਰਹਿੰਦੇ। ਅੱਗੇ ਲੋਕ ਘੇਰੇ ਨੈਰੋ ਹੋਣ ਕਰਕੇ ਆਪਣੇ ਚੁਗਿਰ ਦੇ ਵਿੱਚ ਜਿਉਂਦੇ ਸਨ, ਇਸ ਲਈ ਆਪਣੀ ਬੋਲੀ ਵਿੱਚ ਜਿਉਣ ਕਰਕੇ ਉਹ ਬੋਲੀ ਸੀਨਾ ਬਸੀਨਾ ਤੁਰੀ ਜਾਂਦੀ। ਅੱਜ ਮਨੁੱਖ ਦੇ ਜੀਵਨ ਦਾ ਘੇਰਾ ਬੜਾ ਵੱਡਾ ਹੋ ਗਿਆ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਾ ਹੈ, ਉਹਦੇ ਕਾਰੋਬਾਰ ਦੇ ਸਿਲਸਿਲੇ ਵਸੀ ਹੋ ਗਏ ਨੇ, ਉਹ ਨਵੀਆਂ ਨਵੀਆਂ ਬੋਲੀਆਂ ਨਾਲ ਸੰਬੰਧ ਰੱਖਣ ਲੱਗ ਪਿਆ, ਤੇ ਰੱਖਣਾ ਪੈਂਦਾ ਹੈ ਆਪਣੇ ਕਾਰੋਬਾਰ ਲਈ। ਇਸ ਦੇ ਕਈ ਰੋਜ਼ਾਨਾ ਜੀਵਨ ਦੇ ਲਫ਼ਜ਼ ਜਿਹੜੇ ਨੇ ਉਹਦੇ ਜੀਵਨ ਵਿੱਚੋਂ ਗੁਆਚ ਜਾਂਦੇ ਨੇ, ਕਈ ਨਵੇਂ ਆ ਕੇ ਐਡ ਹੋ ਜਾਂਦੇ ਨੇ। ਇਹ ਰੋਜ਼ਾਨਾ ਜੀਵਨ ਦੀ ਕਹਾਣੀ। ਇਸੇ ਕਾਰਨ ਆਹ ਲਫ਼ਜ਼ ਵੀ ਕੁਛ ਗੁਆਚੇ ਹੋਏ। ਪਰ ਬਜ਼ੁਰਗ ਜਾਣਦੇ ਨੇ, ਬਜ਼ੁਰਗ ਮਾਤਾਵਾਂ ਵੀ ਜਾਣਦੀਆਂ ਨੇ, ਜਿਹੜਾ ਵੱਡਾ ਪੁੱਤਰ ਹੁੰਦਾ ਸੀ, ਜਿਹੜਾ ਸਭ ਤੋਂ ਪਹਿਲਾ ਪੁੱਤਰ ਹੁੰਦਾ ਸੀ, ਪਹਿਲੀ ਸੰਤਾਨ ਹੁੰਦੀ ਸੀ, ਉਹਨੂੰ ਆਖਦੇ ਸਨ ਇਹ ਜੇਠੀ ਸੰਤਾਨ, ਜੇਠਾ ਪੁੱਤਰ। ਬਲਕਿ ਇਤਿਹਾਸਕਾਰ ਤਾਂ ਇਹ ਲਿਖਦਾ ਹੈ ਕਿ ਬਾਬਾ ਜੇਠਾ ਜੀ ਦਾ ਨਾਮ ਵੀ ਜੇਠਾ ਇਸੇ ਲਈ ਸੀ ਕਿਉਂਕਿ ਪਹਿਲੀ ਸੰਤਾਨ ਸੀ। ਕਈ ਵਾਰ ਇਹਨਾਂ ਤੋਂ ਹੀ ਨਾਮ ਟਿਕ ਜਾਂਦੇ ਸਨ। ਜਿਵੇਂ ਇਤਿਹਾਸਕਾਰ ਲਿਖਦਾ, ਨਾਨਕੇ ਘਰ ਜਨਮ ਲੈਣ ਕਰਕੇ ਬੀਬੀ ਨਾਨਕੀ ਦਾ ਨਾਮ ਨਾਨਕੀ ਪੈ ਗਿਆ, ਕਿਉਂਕਿ ਉਦੋਂ ਆਮ ਕਰਕੇ ਪਰਿਵਾਰਾਂ ਵਿੱਚ ਇਹ ਰਿਵਾਜ ਸੀ ਕਿ ਪਹਿਲੀ ਸੰਤਾਨ ਪੇਕੇ ਘਰ ਹੋਵੇ। ਰੋਜ਼ਾਨਾ ਜੀਵਨ ਦੀਆਂ ਕੁਝ ਗੱਲਾਂ ਸਮਝਣ ਲਈ ਜ਼ਰੂਰੀ ਬਣਦੇ ਨੇ। ਚਲੋ, ਤੇ ਭੈਣ ਕਰਕੇ ਭਰਾ ਦਾ ਨਾਮ ਵੀ ਨਾਨਕ ਪੈ ਗਿਆ, ਇਹ ਵੀ ਰਿਵਾਜ ਸਦਾ ਸੀ। ਤੁਮੇਲ ਕਰਿਆ ਥਾਂ ਕਿ ਜੇਠ ਲਫ਼ਜ਼ ਕੀ ਹੈ। ਜੇਠ ਦਾ ਅਰਥ ਹੈ ਸਭ ਤੋਂ ਪਹਿਲਾਂ, ਆਪ ਸਭ ਤੋਂ ਵੱਡਾ। ਇਸੇ ਲਈ ਪਤੀ ਦੇ ਵੱਡੇ ਭਰਾ ਨੂੰ ਵੀ ਜੇਠ ਆਖਿਆ ਜਾਂਦਾ, ਵੱਡੇ ਭਰਾ ਨੂੰ ਵੀ ਜੇਠ ਆਖਿਆ ਜਾਂਦਾ। ਇੱਥੇ ਮਹੀਨੇ ਦਾ ਨਾਮ ਜੇਠ ਹੈ, ਰੁਕਣਾ। ਲੇਕਿਨ ਗੁਰੂ ਨੇ ਉਸ ਜੇਠ ਲਫ਼ਜ਼ ਦੀ ਮਹਾਨਤਾ ਨੂੰ ਸਮਝਦਿਆਂ, ਉਸ ਦੇ ਪ੍ਰਭਾਵ ਨੂੰ ਕਬੂਲਦਿਆਂ, ਉਸ ਜੇਠ ਸ਼ਬਦ ਨੂੰ ਕਿੱਥੇ ਲਿਆ ਕੇ ਇਕੱਤਰ ਕੀਤਾ। ਗੁਰੂ ਕਹਿੰਦੇ ਨੇ ਤੂੰ ਇਸ ਮਹੀਨੇ ਦਾ ਨਾਂ ਜੇਠ ਰੱਖਿਆ ਕਿਉਂ? ਤਾਂ ਕਦੀ ਜੰਤਰੀਆਂ ਵੇਖਿਓ, ਇਹ ਗੱਲ ਜ਼ਬਾਨੀ ਜ਼ਬਾਨੀ ਜਿਹੜੀ ਪ੍ਰੈਕਟੀਕਲੀ ਸੀ ਦੇਖ ਸਕਦੇ। ਸਾਲ ਵਿੱਚ ਜਿੰਨੇ ਮਹੀਨੇ ਨੇ ਦੇਖੀ, ਉਹਨਾਂ ਸਾਰੇ ਮਹੀਨਿਆਂ ਵਿੱਚੋਂ ਸਭ ਤੋਂ ਵੱਡਾ ਮਹੀਨਾ ਜੇਠ। ਕਦੇ ਗਿਣਤੀ ਕਰਕੇ ਦੇਖਦੇ ਹੋ, ਇੱਥੇ ਤੁਹਾਡੇ ਮੇਰੇ ਦਰਮਿਆਨ ਕੋਈ ਛੁੱਟੀ ਹੋਈ ਚੀਜ਼ ਨਹੀਂ। ਜਿੰਨੇ ਮਹੀਨੇ ਨੇ ਦੇਖੀ, ਸਾਰਿਆਂ ਵਿੱਚ ਕਿਸੇ ਵਿੱਚ 30 ਦਿਨ ਨੇ, ਕਿਸੇ ਵਿੱਚ 31 ਦਿਨ ਨੇ, ਸਾਰੇ ਮਹੀਨਿਆਂ ਵਿੱਚ।
ਇੱਕੋ ਇੱਕ ਜੇਠ ਦਾ ਮਹੀਨਾ ਹੈ ਜਿਹਦੇ ਵਿੱਚ 32 ਦਿਨ ਇਸ ਮਹੀਨੇ ਦੇ ਮੁਤਾਬਕ ਇਹਦੇ ਵਿੱਚ 32 ਦਿਨ ਸਾਰੇ ਮਹੀਨਿਆਂ ਵਿੱਚੋਂ ਵੱਡਾ ਮਹੀਨਾ ਇਸੇ ਲਈ ਇਹਦਾ ਨਾਂ ਸਿਆਣਿਆਂ ਨੇ ਜੇਠ ਰੱਖ ਦਿੱਤਾ ਵੱਡਾ ਵੱਡਾ ਸਭ ਨੂੰ ਪਹਿਲੀ ਪਹਿਲੀ ਸੰਤਾਨ ਵੱਡੀ ਹੋਣ ਕਰਕੇ ਜੇਠੀ ਗੁਰੂ ਕਹਿ ਜਾ ਮੈਂ ਵੱਡਾ ਆਖਾਂ ਤੇ ਕਿਹਨੂੰ ਆਖਾਂ ਗੁਰੂ ਕਹਿੰਦੇ ਨੇ ਮੈਂ ਵੱਡਾ ਆਖਾਂ ਤਾਂ ਕਿਹਨੂੰ ਆਖਾਂ ਜਦੋਂ ਮੈਂ ਵੱਡੇ ਦੀਆਂ ਵਡਿਆਈਆਂ ਵੱਲ ਦੇਖਣਾ ਤੇ ਮੈਂ ਕਿਹਨੂੰ ਵੱਡਾ ਆਖਾਂ ਕੇਵਲ ਇੱਕ ਦਿਨ ਵਾਧੂ ਲੈਣ ਨਾਲ ਇੱਕ ਮਹੀਨਾ ਵੱਡਾ ਹੋ ਗਿਆ ਤੇ ਗੁਰੂ ਕਹਿੰਦੇ ਨੇ ਮੈਂ ਪਹਿਲੇ ਸਭ ਤੋਂ ਪਹਿਲਾਂ ਜਨਮ ਪੈਦਾਵਾਰ ਦੇਖਾਂ ਤੇ ਕਿਹਦੀ ਵੇਖਾਂ ਕਹਿਣ ਲੱਗੇ ਮੈਂ ਜਦੋਂ ਰੱਬ ਨੂੰ ਵੇਖਣਾ ਤੇ ਮੈਨੂੰ ਉਹ ਸਭ ਤੋਂ ਵੱਡਾ ਦਿਸਦਾ ਕਿਉਂਕਿ ਉਹ ਆਦਿ ਸੱਚ ਹੈ ਗੁਰੂ ਦਾ ਖਿਆਲ ਕਹਿਣ ਲੱਗੇ ਉਹ ਆਦਿ ਸੱਚ ਹੈ ਜਵਾਬ ਸੱਚ ਹੈ ਵੀ ਸੱਚ ਹੈ ਨੈਨਿਕ ਹੋਸੀ ਵੀ ਸੱਚ ਹੈ ਕਹਿਣ ਲੱਗੇ ਜਦੋਂ ਮੈਂ ਪਹਿਲਾਂ ਵੇਖਣਾ ਤੇ ਉਹਦੇ ਪਹਿਲੇ ਪਣ ਦਾ ਪਤਾ ਹੀ ਨਹੀਂ ਲੱਗਦਾ ਕਿਉਂਕਿ ਸਾਰੇ ਉਹਦੇ ਪੈਦਾ ਕੀਤੇ ਹੋਏ ਨੇ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਇਸ ਲਈ ਕੌਣ ਜਾਣੇ ਉਹ ਕਦੋਂ ਪੈਦਾ ਹੋਇਆ ਸਦਾ ਸਲਾਮਤ ਨਿਰੰਕਾਰ ਕੌਣ ਕਹੇ ਤੂੰ ਕਦ ਕਾ ਤੂੰ ਕਦੋਂ ਦਾ ਹੈ ਕਿਸ ਦਿਨ ਤੇਰਾ ਜਨਮ ਹੋਇਆ ਉਦੋਂ ਕੌਣ ਸੀ ਜਿਹੜਾ ਲਿਖੇ ਤੇਰੀ ਆਦਿ ਦੀ ਹਿਸਟਰੀ ਨੂੰ ਕੌਣ ਜਾਣੇ ਪਿਤਾ ਕਾ ਜਨਮ ਕਿ ਜਾਣੇ ਤੂੰ ਕਹਿਣ ਲੱਗੇ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋ ਰਹੀਏ ਕਹਿਣ ਲੱਗੇ ਤੁਸੀਂ ਜੋ ਆਖਦੇ ਹੋ ਕ੍ਰਿਸ਼ਨ ਨੰਦ ਦਾ ਪੁੱਤਰ ਹੈ ਤੇ ਫਿਰ ਕੋਈ ਪੁੱਛੇਗਾ ਨੰਦ ਕਿਹਦਾ ਪੁੱਤਰ ਹੈ ਫਿਰ ਜਦੋਂ ਨੰਦ ਦੇ ਪਿਤਾ ਦਾ ਨਾਂ ਲਓਗੇ ਫਿਰ ਆਖੋਗੇ ਉਹਦਾ ਪਿਤਾ ਕੌਣ ਹੈ ਦੱਸ ਵੀ ਜਾਏਗੀ ਨਾ ਤੇ ਅਖੀਰ ਤੇ ਕੀ ਆਖੋਗੇ ਸਭ ਤੋਂ ਪਹਿਲਾਂ ਕੌਣ ਸੀ ਆਖੋਗੇ ਰੱਬ ਸੀ ਤੇ ਫਿਰ ਸਾਰਿਆਂ ਦਾ ਪਿਤਾ ਤੇ ਉਹ ਹੋਇਆ ਇੱਥੇ ਵੀ ਬਾਬਾ ਕਬੀਰ ਜੀ ਨੇ ਆਖਰੀ ਲਾਈਨ ਵਿੱਚ ਕਹਿ ਦਿੱਤਾ ਕਹਿਣ ਲੱਗੇ ਕਬੀਰ ਕੋ ਸੌਮੀ ਐਸੋ ਠਾਕਰ ਜਾਂ ਤੋਂ ਮਾਈ ਨਾ ਬਾਪੂ ਰੇ

ਆਏ ਤੇ ਸਭ ਤੋਂ ਵੱਡਾ ਹੈ। ਜ਼ਿੰਦਗੀ ਇੱਕ ਦਿਨ ਵਧਣ ਨਾਲ ਇੱਕ ਮਹੀਨਾ ਜੇਠ ਦਾ ਵੱਡਾ ਹੋ ਗਿਆ ਤੇ ਜਿੰਦੇ ਵਾਅਦੇ ਦਾ ਪਤਾ ਹੀ ਕੋਈ ਨੀ, ਅਸਲ ਵੱਡਾ ਤੇ ਉਹ ਹੈ। ਇਸ ਲਈ ਗੁਰੂ ਕਹਿੰਦੇ ਨੇ ਉਹ ਭਲਿਆ ਦੁਨੀਆਂ ਦੇ ਮਨੁੱਖ ਜੇ ਸੰਸਾਰ ਦੇ ਮਹੀਨਿਆਂ ਦੀ ਗਿਣਤੀ ਕਰਨ ਵਾਲੇ ਆ, ਜਿਹੜਾ ਇਹਨਾਂ ਮਹੀਨਿਆਂ ਵਿੱਚ ਜਿਉਂਦਾ ਉਹ ਤਾਂ ਜੇਠ ਦੇ ਮਹੀਨੇ ਨੂੰ ਵੱਡਾ ਆਖ ਰਿਹਾ। ਪਰ ਗੁਰੂ ਕਹਿੰਦੇ ਨੇ ਹਰ ਜੇਠ ਹਰੀ ਮੇਰਾ ਰੱਬ ਜੇਠ ਹੈ। ਪਹਿਲਾਂ ਦਾ ਆਮ ਦੇਖਿਓ ਕਿਸੇ ਵੀ ਮਹੀਨੇ ਦੇ ਆਰੰਭ ਵੇਲੇ ਹਰ ਪੈ ਜਾਣ ਬਹੁਤ ਘੱਟ ਹੈ, ਜਿੱਥੇ ਹੋਏਗਾ ਉਹ ਪੱਤਰ ਕਰਮ ਕਰਾਉਣੇ ਜੇਠ ਗੋਬਿੰਦ ਰਾਧੀ ਸਵਨ ਸਤੀ ਕੰਮ ਨਹੀਂ, ਇੱਥੇ ਹਰ ਪੈ ਜਾਣ ਜਿੱਥੇ ਜੇਠ ਕਰਨ ਦਾ ਲੋੜ ਨਹੀਂ, ਹਰ ਜੇਠ ਕਰਨ ਦਾ ਲੋੜ। ਲੱਗੇ ਮੇਰੇ ਕੋਲੋਂ ਕੋਈ ਪੁੱਛੇ ਕਿਸ ਰੱਬ ਨਾਲ ਜੁੜਨਾ ਹੈ, ਜਿਹਦੇ ਨਾਲ ਕਿਹੜਾ ਤੇਰਾ ਪੇੜ ਹੈ, ਕਿਹੜਾ ਤੇਰਾ ਮੂਲ ਹੈ, ਜਿਹਦੇ ਨਾਲ ਜੁੜਨ ਕਰਕੇ ਤੇਰੇ ਜੀਵਨ ਦੀ ਸ਼ਾਖਾ ਹਰੀ ਹੋਣੀ ਹੈ। ਕਹਿਣ ਲੱਗੇ ਮੈਨੂੰ ਸਮਝ ਪੈ ਗਈ ਮੇਰਾ ਮੂਲ ਕੌਣ ਹੈ। ਹਾਲਾਂਕਿ ਗੁਰੂ ਰੋਜ਼ ਹਰ ਕਿਸੇ ਨੂੰ ਇੱਕ ਆਵਾਜ਼ ਦੇ ਕੇ ਆਖ ਰਹੇ ਨੇ ਉਹ ਭਲਿਆ ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਗੁਰੂ ਕਹਿਣ ਲੱਗੇ ਮੈਨੂੰ ਸਮਝ ਪੈ ਗਈ ਕਿ ਮੇਰਾ ਮੂਲ ਕੌਣ ਹੈ, ਮੈਂ ਕਿਹਦੇ ਨਾਲ ਜੁੜਨਾ ਹੈ ਕਿ ਜੀਵਨ ਦੀ ਸਾਖਾ ਹਰੀ ਹੋ ਜਾਏ, ਕਿਹਦੇ ਨਾਲ ਜੁੜਨਾ ਹੈ ਕਿ ਮੇਰੇ ਜੀਵਨ ਬਸੰਤ ਬਣ ਜਾਏ। ਸਭ ਨੂੰ ਇਸ ਗੱਲ ਦਾ ਜਵਾਬ ਦਿੱਤਾ, ਕਹਿਣ ਲੱਗੀ

ਕਹਿਣ ਲੱਗੇ, ਸਭ ਤੋਂ ਵੱਡਾ ਮੇਰਾ ਹਰੀ ਪ੍ਰਭੂ ਜਿਹਦੇ ਨਾਲ ਜੁੜਨਾ ਚਾਹੀਦਾ ਹੈ, ਉਹ ਏਡਾ ਵੱਡਾ ਹੈ ਕਿ ਦੁਨੀਆਂ ਦਾ ਹਰ ਸ਼ਕਤੀਵਾਨ ਉਹਦੇ ਅੱਗੇ ਚੁੱਕਦਾ ਹੈ, ਹਰ ਕੋਈ ਉਹਦੇ ਅੱਗੇ ਚੁੱਕਦਾ ਹੈ। ਕਹਿਣ ਲੱਗੇ ਮੇਰੇ ਤੋਂ ਤੇਰੇ ਦਰ ਵੱਲ ਵੇਖਣਾ ਤੇ ਹੈਰਾਨ ਹੁੰਦਾ, ਸੋ ਦਰ ਤੇਰਾ ਕਿਹਾ। ਅੱਗੇ ਜਾ ਕੇ ਕਹਿੰਦੇ ਨੇ, ਗਾਵਨ ਤੁਧ ਨੂੰ ਪੌਣ ਪਾਣੀ ਬੈਸਨ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ, ਐਵਲ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਲਾਹ ਸਵਾਰੇ, ਤੁਧ ਧਿਆਇਨ ਬੇਦ ਕਟੇ ਬਾਸਨ ਖੜੇ, ਗਣਤੀ ਗਣੀ ਨਾ ਜਾਏ ਤੇਰੇ ਤਰ ਪੜੇ, ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਨਾ, ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ, ਤੂੰ ਏਡਾ ਵੱਡਾ ਹਰੀ ਹੈ, ਇਸ ਵਿੱਚ ਸਭ ਤੋਂ ਵੱਡਾ ਕਿਤੂ ਹੋਇਆ, ਇਸ ਲਈ ਮੇਰੇ ਹਰੀ ਜੇਠ ਸਭ ਤੋਂ ਵੱਡੇ ਪ੍ਰਮਾਤਮਾ ਤੇਰੇ ਨਾਲ ਜੁੜਨਾ ਹੀ ਮੇਰਾ ਮਕਸਦ ਹੈ, ਕਿਉਂਕਿ ਤੇਰੇ ਅੱਗੇ ਸਾਰੇ ਦੁਨੀਆਂ ਦੇ ਦੇਵੀ ਦੇਵਤੇ ਵੀ ਝੁਕ ਰਹੇ ਨੇ,

ਹਰ ਸੱਜਣ ਦਾਵਣ ਲੱਗੇ ਤੇਰੇ ਨਾਲ ਜੁੜਨ ਦਾ ਲਾਭ ਕੀ ਹੈ, ਕਿਉਂਕਿ ਤੂੰ ਸਾਰਿਆਂ ਤੋਂ ਵੱਡਾ ਹੈ, ਤੂੰ ਮਹਾਨ ਸ਼ਕਤੀਵਾਨ ਹੈ। ਜਿੰਨੇ ਸੰਸਾਰ ਦੇ ਹੋਰ ਦੇਵੀ ਦੇਵਤੇ ਜਿੰਨਾ ਵੀ ਤੂੰ ਵੱਖ ਵੱਖ ਡਿਊਟੀ ਵੀ ਲਾਈ ਹੈ ਉਹ ਵੀ ਤੇਰੇ ਤਹਿਤ ਨੇ, ਤੇਰੀ ਮਰਜ਼ੀ ਤੋਂ ਬਿਨਾਂ ਕੁਛ ਨਹੀਂ ਕਰ ਸਕਦੇ। ਕਹਿਣ ਲੱਗੇ ਜਿਹੜਾ ਕੋਈ ਤੇਰੇ ਨਾਲ ਜੁੜ ਜਾਂਦਾ ਹੈ ਭਾਵ ਤੇਰਾ ਪੱਲਾ ਦਾਮਨ ਫੜ ਲੈਂਦਾ, ਫਿਰ ਤੂੰ ਕਿਸੇ ਮੌਤ ਦੇ ਜਮ ਨੂੰ ਵੀ ਇਹ ਹੱਕ ਨਹੀਂ ਦਿੰਦਾ ਕਿ ਉਹ ਉਹਨੂੰ ਬੰਨ ਕੇ ਲੈ ਜਾਏ। ਹਰ ਸੱਜਣ

de la terrena giustizia. ਉਹਦੇ ਕੋਲ ਦੁਨੀਆਂ ਦੇ ਲੋਕ ਪਰਲੋਕ ਦੇ ਸਾਰੇ ਪਦਾਰਥ ਆ ਜਾਂਦੇ ਨੇ। ਉਹ ਤਾਂ ਐਸੀ ਦੌਲਤ ਦਾ ਮਾਲਕ ਬਣ ਜਾਂਦਾ ਜਿਹੜੀ ਦੌਲਤ ਕੋਈ ਚੋਰ ਚੁਰਾ ਵੀ ਨਹੀਂ ਸਕਦਾ, ਜਿਹੜੀ ਦੌਲਤ ਦੇ ਲੁੱਟੇ ਜਾਣ ਦਾ ਖਤਰਾ ਵੀ ਬਿਲਕੁਲ ਕੋਈ ਨਹੀਂ ਹੁੰਦਾ। ਇਸ ਧਨ ਕੋ ਤਸਕਰ ਜੋ ਨਾ ਕੱਟਈ ਨਾ ਉਚੱਕਾ ਲੈ ਜਾਏ। ਕਹਿਣ ਲੱਗੇ ਮਾਨਕ ਮੋਤੀ।

0: ਨਾਮ ਪ੍ਰਭ ਉਨ ਲੱਗੇ ਨਾਹੀਂ ਸਨ। ਉੱਥੇ ਚੋਰ ਚੋਰੀ ਨਹੀਂ ਕਰ ਸਕਦਾ, ਸਨ ਨਹੀਂ ਲਗਾ ਸਕਦਾ, ਇੱਕੋ ਤਾਂ ਵਸਤੂ ਹੈ। ਮੈਂ ਇੱਕ ਵਾਰ ਸਥਿਤੀ ਸੀ, ਸੇਵਾ ਤੇ ਸਿਮਰਨ ਵਿੱਚ ਅੰਤਰ ਕੀ ਹੈ? ਸੇਵਾ ਕੈਸ਼ ਹੈ, ਸਿਮਰਨ ਡਰਾਫਟ ਹੈ। ਜਿਹੜੇ ਲੋਕ ਰਸਤੇ ਵਿੱਚ ਜੇਬ ਨਾ ਕੱਟੀ ਜਾਏ, ਚੋਰੀ ਨਾ ਹੋ ਜਾਏ, ਕਿਉਂਕਿ ਕੈਸ਼ ਨਹੀਂ ਹੋ ਜਾਂਦੀ। ਜੇ ਕੈਸ਼ ਨਾਲ ਜੇਬ ਭਰੀ ਜਾਂਦਾ ਤੇ ਫਿਰ ਚੋਰੀ ਹੋ ਸਕਦੀ। ਤੇ ਫਿਰ ਸਿਆਣਾ ਆਦਮੀ ਜਦੋਂ ਸਫ਼ਰ ਕਰਦਾ ਨਾ, ਸਾਰੀ ਦੌਲਤ ਕੈਸ਼ ਨਹੀਂ ਰੱਖਦਾ, ਕੁਝ ਡਰਾਫਟ ਬਣਵਾਇਆ। ਡਰਾਫਟ ਤੇ ਲੁੱਟੇ ਜਾਣ ਦਾ ਡਰ ਨਹੀਂ ਹੁੰਦਾ, ਪੇਮੈਂਟ ਸਟੋਪ ਕਰਾਈ ਜਾ ਸਕਦੀ ਹੈ। ਖਿਆਲ ਕਰਿਓ, ਬੜੀ ਸਿਆਣਪ ਹੈ ਹਰ ਕੰਮ ਵਿੱਚ। ਵਪਾਰੀ ਲੋਕਾਂ ਨੇ ਵੀ ਸੁੱਖ, ਜੀਵਨ ਵੀ ਤਾਂ ਇੱਕ ਵਪਾਰ ਹੈ, ਇਹਦੇ ਵਿੱਚ ਕੁਝ ਕੈਸ਼ ਵੀ ਚਾਹੀਦਾ ਹੈ। ਕਿਉਂਕਿ ਡਰਾਫਟ ਜੇਬ ਵਿੱਚ ਹੋਇਆ ਤੇ ਕੈਸ਼ ਨਾ ਹੋਇਆ ਤੇ ਕਿਤੇ ਰਸਤੇ ਵਿੱਚ ਪਾਣੀ ਪੀਣਾ ਹੋਵੇ, ਜਲ ਛਕਣਾ ਹੋਵੇ, ਪ੍ਰਸ਼ਾਦਾ ਛਕਣਾ ਹੋਵੇ, ਭਲਾ ਉੱਥੇ ਡਰਾਫਟ ਤੋਂ ਮਿਲੇਗਾ ਕੈਸ਼ ਤੋਂ? ਦੋਵਾਂ ਚੀਜ਼ਾਂ ਦੀ ਲੋੜ ਹੈ, ਕੁਝ ਕੈਸ਼ ਵੀ ਹੋਵੇ, ਕੁਝ ਡਰਾਫਟ ਵੀ ਹੋਵੇ। ਸੇਵਾ ਜਿਹੜੀ ਹੈ ਕੈਸ਼ ਹੈ। ਅੱਜ ਤੂੰ ਕਿਸੇ ਦਾ ਭਲਾ ਕਰ, ਅੱਜ ਗੁਆਂਢੀ ਦੇ ਲੋੜ ਵੇਲੇ ਤੂੰ ਉਹਦੀ ਸੇਵਾ ਕਰ, ਕੰਮ ਕਰ, ਕੰਮ ਆ, ਕੱਲ ਨੂੰ ਤੇਰੇ ਔਖੇ ਵੇਲੇ ਉਹ ਵੀ ਕੰਮ ਆਵੇਗਾ। ਕੈਸ਼ ਦੁਨੀਆ ਅੰਦਰ ਜਿੰਨੀਆਂ ਨੇਕੀਆਂ ਕਰੇਗਾ, ਇਸੇ ਲਈ ਗੁਰੂ ਨੇ ਜਦੋਂ ਸੇਵਾ ਦਾ ਮਸਲਾ ਆਇਆ ਉਦੋਂ ਦੁਨੀਆ ਨਾਲ ਜੋੜਿਆ, ਕਹਿਣ ਲੱਗੇ ਵਿੱਚ ਦੁਨੀਆ ਸੇਵ ਕਮਾਈਏ। ਦੁਨੀਆ ਦਾ ਸਮਝ, ਦੁਨੀਆ ਅੰਦਰ ਜਿੰਨੀ ਸੇਵਾ ਕਰੇਗਾ ਉਹਦੇ ਬਦਲਾ ਤੈਨੂੰ ਉੱਥੇ ਹੀ ਮਿਲੇਗਾ, ਕਿਉਂਕਿ ਕੈਸ਼ ਹੈ। ਪਰ ਨਾਮ ਜਿਹੜਾ ਹੈ ਉਹ ਡਰਾਫਟ, ਇਸ ਧਨ ਨੂੰ ਕੋਈ ਚੁਰਾ ਨਹੀਂ ਸਕਦਾ, ਇਹਦੀ ਜੇਬ ਕੱਟੀ ਨਹੀਂ ਜਾ ਸਕਦੀ। ਹਾਂ, ਇੰਨੀ ਗੱਲ ਵੱਖਰੀ ਹੈ ਕਿ ਇਸ ਨਾਮ ਜਪਣ ਦਾ ਜਿਹੜਾ ਮਸਲਾ ਹੈ ਨਾ, ਇਹ ਧਨ ਜਿਹੜਾ ਹੈ ਇਹ ਕੈਸ਼ ਨਹੀਂ, ਹਰ ਥਾਂ ਨਹੀਂ। ਭਲਾ ਜੇ ਮੈਂ ਨਾਮ ਜਪਣਾ, ਤੁਸੀਂ ਜਪਦੇ ਹੋ, ਤੁਹਾਡੇ ਨਾਮ ਜਪਣ ਦਾ, ਮੇਰੇ ਨਾਮ ਜਪਣ ਦਾ ਤੁਹਾਨੂੰ ਕੀ ਫਾਇਦਾ? ਮੇਰਾ ਨਾਮ ਮੇਰੇ ਕੋਲ, ਤੁਹਾਡਾ ਤੁਹਾਡੇ ਕੋਲ, ਮੇਰਾ ਨਿਤਨੇਮ ਕੀਤਾ ਮੇਰੇ ਲਈ, ਤੁਹਾਡਾ ਤੁਹਾਡੇ ਲਈ। ਕਰਦੇ ਹੋ? ਇਸ ਲਈ ਜਿਹੜਾ ਨਾਮ ਜਪਣਾ ਇਹ ਡਰਾਫਟ ਹੈ, ਇਹ ਡਰਾਫਟ ਕੈਸ਼ ਹੋਣਾ ਰੱਬ ਦੀ ਦਰਗਾਹ ਵਿੱਚ, ਇਹਨੂੰ ਰਸਤੇ ਵਿੱਚ ਕੋਈ ਲੁੱਟ ਨਹੀਂ ਸਕਦਾ। ਅਸਲ ਨਾਲ ਜਾਣ ਵਾਲੀ ਚੀਜ਼ ਇਹੋ, ਇਸੇ ਲਈ ਗੁਰੂ ਨੇ ਆਖ ਦਿੱਤਾ, ਜੇ ਮਾਤ ਪਿਤਾ ਸੁਖਮੀਤ ਨਿਭਾਈ, ਮਨੂਹਾ ਨਾਮ ਤੇਰੋ ਸੰਗ ਸਹਾਈ, ਜੇ ਮੋਹ ਬਿਆਨ ਦੂਤ ਜਮ ਦਲੈ, ਤੇ ਕੇਵਲ ਨਾਮ ਸੰਗ ਤੇਰੇ ਚਲੇ, ਜੇ ਮੁਸ਼ਕਲ ਹੋਵੇ ਅਤਭਾਰੀ, ਤੇ ਹਰ ਕੋ ਨਾਮ ਖਿਣਮਾ ਉਧਾਰੀ। ਹਰ ਵਕਤ ਨਾਲ ਜਾਣ ਵਾਲੀ ਚੀਜ਼, ਕਿਉਂਕਿ ਇਹ ਰਸਤੇ ਵਿੱਚ ਚੋਰੀ ਨਹੀਂ ਹੁੰਦੀ। ਗੁਰੂ ਨੇ ਵੀ ਉਹ ਗੱਲ ਆਖੀ, ਕਹਿਣ ਲੱਗੇ ਜੇ ਤੂੰ ਰੱਬ ਨਾਲ, ਗੁਰੂ ਨਾਲ, ਹਰੀ ਜੇਠ ਨਾਲ ਜੁੜੇਗਾ, ਉਹਦੇ ਘਰ ਦਾ ਖਜ਼ਾਨੇ ਦੀ ਦੌਲਤ ਤੇਰੇ ਕੋਲ ਆਏਗੀ। ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾ ਹੀ ਸਨ। ਕਹਿਣ ਲੱਗੇ ਫਿਰ ਇੱਕ ਵਿਸ਼ਵਾਸ ਪੈਦਾ ਹੋਏਗਾ, ਉਹ ਕੀ? ਕਿ ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ, ਜਿੰਨੇ ਦੁਨੀਆਂ ਦੇ ਪਦਾਰਥ, ਜਿੰਨੇ ਦੁਨੀਆਂ ਦੇ ਸੁੱਖ ਤੈਨੂੰ ਚੰਗੇ ਲੱਗਦੇ ਨੇ, ਉਹ ਭਲੇ ਆਏ ਮੇਰੇ ਮਾਲਕ ਨੇ ਪੈਦਾ ਕੀਤੇ ਹੋਏ। ਇਸ ਲਈ ਸੁੱਖਾਂ ਨਾਲ ਨਹੀਂ, ਸੁੱਖਾਂ ਦੇ ਮਾਲਕ ਨਾਲ ਜੁੜ ਇੱਕ ਖਿਆਲ ਕਰੀ, ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਹੈ, ਤਣੀਆਂ ਨਾਲ ਲੱਗੇ ਹੋਏ ਨੇ ਫਲ, ਪਰ ਜੇ ਤੂੰ ਆਖੇ ਮੈਂ ਕੇਵਲ ਫਲਾਂ ਦੀ ਸੰਭਾਲ ਕਰਾਂ, ਮੂਲ ਨੂੰ ਪਾਣੀ ਨਾ ਪਾ, ਮੂਲ ਦੀ ਸੰਭਾਲ ਨਾ ਕਰਾਂ, ਜਿਸ ਦਿਨ ਮੂਲ ਘਰੋਂ ਉੱਖੜ ਗਿਆ, ਜਿਸ ਦਿਨ ਘਰ ਦੇ ਵਿਹੜੇ ਸਿਣ ਵਿੱਚੋਂ ਜਲ ਪੁੱਟੀ ਗਈ ਉਸ ਦਰਖਤ ਦੀ, ਉਸ ਦਿਨ ਤਣੀਆਂ ਨਾਲ ਫਲ ਵੀ ਨਹੀਂ ਲੱਗਦੀ। ਇਸ ਲਈ ਕਹਿਣ ਲੱਗੇ ਇਹ ਪਤਾ ਲੱਗ ਗਿਆ, ਰੰਗ ਸਭੇ ਨਾਰਾਇਣ ਨੇ, ਜਿੰਨੇ ਦੁਨੀਆਂ ਦੇ ਪਦਾਰਥ, ਜਿੰਨੇ ਸੁੱਖ ਨੇ, ਇਹ ਮੇਰੇ ਮਾਲਕ ਦੀ ਪਦਾਇਸ਼ ਨੇ। ਇਸ ਲਈ ਜੇ ਮੈਂ ਉਹਦੇ ਨਾਲ ਜੁੜ ਜਾਂ, ਇਹ ਦੁਨੀਆਂ ਦੇ ਪਦਾਰਥ ਆਪੇ ਹੀ ਆ ਜਾਣੇ, ਕਿਉਂਕਿ ਸੰਸਾਰ ਦੀ ਸਾਰੀ ਕਿਰਿਆ ਨੂੰ ਚਲਾਉਣ ਵਾਲਾ ਉਹ ਹੈ। ਫਿਰ ਤੂੰ ਆਪਣਾ ਆਪ ਸਮਰਪਣ ਕਰੇਗਾ ਤੇ ਆਖੇਗਾ ਜੀ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੇ। ਇਉਂ ਤੇਰੀ ਰੱਬ ਨਾਲ ਗੰਢ ਪੈ ਜਾਏਗੀ, ਇਉਂ ਹਰੀ ਜੇਠ ਨਾਲ ਤੇਰੇ ਸੰਬੰਧ ਜੁੜ ਜਾਣਗੇ। ਕਹਿਣ ਲੱਗੇ ਜਿਸ ਦਿਨ ਤੇਰੇ ਸੰਬੰਧ ਪ੍ਰਭੂ ਨਾਲ ਹਰੀ ਜੇਠ ਨਾਲ ਜੁੜ ਜਾਣ, ਤੂੰ ਕਹਿੰਦੇ ਬਸ ਇਹੋ ਤਾਂ ਜੀਵਨ ਦਾ ਮਕਸਦ ਹੈ। ਕਹਿਣ ਲੱਗੇ ਜੋ ਪ੍ਰਭ ਕੀਤੇ ਆਪਣੇ ਸੰਬੰਧ ਜੁੜ ਜਾਣੇ, ਉਸ ਮਾਲਕ ਦਾ ਆਪਣਾ ਹੋ ਜਾਣਾ। ਆ ਵਾਹਿਗੁਰੂ ਜੀ ਦਾ ਖਾਲਸਾ ਕਿਉਂ ਆਖਿਆ, ਖਾਲਸੇ ਦਾ ਅਰਥ ਕੀ ਹੈ? ਖਾਲਸੇ ਦਾ ਅਰਥ ਹੈ ਰੱਬ ਦਾ ਆਪਣਾ, ਵਾਹਿਗੁਰੂ ਜੀ ਦਾ ਖਾਲਸਾ। ਮੈਂ ਇੱਕ ਵਾਰ ਕੀਤੀ ਸੀ ਇਸੇ ਸ਼ਬਦ ਤੇ ਕਿ ਖਾਲਸਾ ਸ਼ਬਦ ਆਪਾਂ ਕਈ ਵਾਰ ਸਮਝਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੇ, ਇਸੇ ਲਈ ਆਖਦੇ ਹਾਂ ਕਿ ਖਾਲਸਾ ਬਣਾਉਣ ਵਾਲਾ, ਖਾਲਸਾ ਸਿਰਜਣ ਵਾਲਾ ਗੁਰੂ ਗੋਬਿੰਦ ਸਿੰਘ। ਖਾਲਸਾ ਸ਼ਬਦ ਇਦੋਂ ਪਹਿਲਾਂ ਵੀ, ਇਸ ਤੋਂ ਪਹਿਲਾਂ ਗੁਰੂ ਦਸਮ ਪਾਤਸ਼ਾਹ ਜੀ ਤੋਂ ਪਹਿਲੇ ਹੁਕਮਨਾਮਿਆਂ ਵਿੱਚ ਵੀ ਮਿਲਦਾ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲਦਾ। ਅਸੀਂ ਕਈ ਵਾਰ ਸਾਫੀਆਂ ਦਾ ਸਹਾਰਾ ਲੈ ਕੇ ਅਰਥ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਨਾਲ ਕਹਾਣੀਆਂ ਲੈਂਦੇ ਹਾਂ ਵੀ ਲਫ਼ਜ਼ ਸੀ ਜੀ ਖਲਾਸੇ ਤੇ ਬਣਾ ਦਿੱਤਾ ਖਾਲਸੇ। ਕੋਈ ਤਬਦੀਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੋ ਸਕੀ, ਨਾ ਕੋਈ ਕਰਨ ਦੀ ਜ਼ਰੂਰਤ ਕਰੇ, ਨਾ ਕਿਸੇ ਨੇ ਕੀਤੀ। ਖਾਲਸਾ ਸ਼ਬਦ ਔਰ ਬਾਬਾ ਕਬੀਰ ਜੀ ਵਰਤ ਰਹੇ ਨੇ, ਅਜੀਬ ਗੱਲ ਇਹ, ਉਹ ਖਾਲਸਾ ਸ਼ਬਦ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਉਹ ਸ਼ਬਦ ਬਾਬਾ ਕਬੀਰ ਵਰਤ ਰਹੇ ਕਹਿੰਦੇ ਨੇ,
1: ਕਹੇ ਕਬੀਰ ਜਨ ਭਏ ਖਾਲ।

ਕਹਿਣ ਲੱਗੇ ਜਿੰਨਾ ਜਨਾ ਨੇ ਜਿੰਨਾ ਭਗਤਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ, ਕਬੀਰ ਕਹਿੰਦੇ ਨੇ ਉਹ ਜਨ ਜਿਹੜੇ ਨੇ ਪ੍ਰਭੂ ਦੇ ਖਾਲਸੇ ਹੋ ਗਏ, ਭਾਵ ਆਪਣੇ ਹੋ ਗਏ। ਖਾਲਸੇ ਦਾ ਅਰਥ ਹੈ ਆਪਣੇ। ਗੁਰੂ ਨੇ ਵੀ ਇਹ ਲਫ਼ਜ਼ ਸਿੰਘਾਂ ਨਾਲ ਇਸ ਲਈ ਜੋੜਿਆ ਕਿ ਲੱਗੇ ਵਾਹਿਗੁਰੂ ਜੀ ਕਾ ਖਾਲਸਾ, ਮੈਂ ਇਹਨਾਂ ਨੂੰ ਰੱਬ ਦਾ ਆਪਣਾ ਬਣਾ ਦਿੱਤਾ ਹੈ। ਇਹ ਆਪਣੇ ਜੀਵਨ ਅੰਦਰ ਕੋਈ ਕੰਮ ਵੀ ਐਸਾ ਨਹੀਂ ਕਰਨਗੇ ਜੋ ਮੇਰੇ ਰੱਬ ਨੂੰ ਨਾ ਪਾਉਂਦਾ ਹੋਵੇ। ਇੱਥੇ ਤੋਂ ਕਿਹੜੀ ਆਈ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਕਹਿਣ ਲੱਗੇ ਇਹ ਆਪਣੇ ਜੀਵਨ ਦਾ ਕੋਈ ਕੰਮ ਵੀ ਐਸਾ ਨਹੀਂ ਕਰਨਗੇ ਜੋ ਮੇਰੇ ਰੱਬ ਨੂੰ ਨਹੀਂ ਨਾ ਪਾਉਂਦਾ ਹੋਵੇ। ਇਹ ਆਪਣੇ ਸਰੀਰ ਵਿੱਚ ਕੋਈ ਬਣਤਰ ਵੀ ਐਸੀ ਨਹੀਂ ਬਦਲਣਗੇ ਜਿਹੜੀ ਮੇਰੇ ਰੱਬ ਨੂੰ ਨਾ ਪਾਉਂਦੀ। ਇਹ ਅੰਦਰੋਂ ਬਾਹਰੋਂ ਉਸ ਮਾਲਕ ਦੇ ਹੋ ਜਾਣਗੇ। ਇਸੇ ਲਈ ਮੈਂ ਇਹਨਾਂ ਨੂੰ ਲਫ਼ਜ਼ ਖਾਲਸਾ ਦੇਣਾ। ਜਨ ਭਏ ਖਾਲਸੇ, ਪ੍ਰੇਮ ਭਗਤ ਜੈ ਜਾਣੀ ਉਹਦੇ ਆਪੇ ਹੋ ਗਏ। ਤੇ ਗੁਰੂ ਇਹੋ ਗੱਲ ਜੇਠ ਦੇ ਮਹੀਨੇ ਵਿੱਚ ਆਖ ਰਹੇ, ਜਿਨ੍ਹਾਂ ਨੂੰ ਮੇਰਾ ਮਾਲਕ ਆਪਣਾ ਬਣਾ ਲੈ ਧੰਨ ਨੇ ਉਹ ਲੋਕ। ਗੁਰੂ ਕਹਿੰਦੇ

ਨਾਲ ਸੰਬੰਧ ਜੁੜ ਗਿਆ। ਹੁਣ ਇੱਕ ਮੋੜ ਐਸੇ ਤੇ ਪੁੱਜੇ ਹਾਂ ਜਿੱਥੇ ਇੱਕ ਰੋਜ਼ਾਨਾ ਜੀਵਨ ਦਾ ਮਸਲਾ ਹੱਲ ਹੁੰਦਾ। ਕਹਿਣ ਲੱਗੇ ਇਹ ਤੇ ਪਤਾ ਲੱਗ ਗਿਆ ਕਿ ਹਰੀ ਜੇਠ ਨਾਲ ਜੁੜਨ ਕਰਕੇ ਪਦਾਰਥ ਘਰ ਆਉਂਦੇ ਨੇ, ਜਮਾਂ ਦੀ ਮਾਰ ਤੋਂ ਜਮਾਂ ਦੀ ਫਾਈ ਤੋਂ ਬਚ ਜਾਈਦਾ, ਗੁਣ ਅੰਦਰ ਸਮਾ ਜਾਂਦੇ ਨੇ। ਪਰ ਕਹਿਣ ਲੱਗੇ ਮਸਲਾ ਇੱਕ ਹੈ ਕਿ ਉਸ ਰੱਬ ਨਾਲ ਸੰਬੰਧ ਕਿਵੇਂ ਜੁੜੇ, ਉਹਦੇ ਆਪਣੇ ਕਿਵੇਂ ਬਣੇ, ਉਹਦੀ ਬੁੱਕਲ ਵਿੱਚ ਕਿਵੇਂ ਆਈ, ਉਹਦੀ ਗੋਦ ਕਿਵੇਂ ਨਸੀਬ ਹੋ ਗਈ। ਲਓ ਆਹ ਇੱਕ ਮਸਲਾ। ਜਿੰਨੀ ਧਰਮ ਦੀ ਦੁਨੀਆ ਵਿਚਰ ਰਹੀ, ਜਿੰਨੇ ਧਰਮ ਕਰਮ ਹੋ ਰਹੇ ਨੇ, ਉਹ ਇਸੇ ਲਈ ਹੋ ਰਹੇ ਨੇ ਕਿ ਰੱਬ ਨਾਲ ਸੰਬੰਧ ਕਿਵੇਂ ਜੁੜੇ। ਇਸ ਦਾ ਫੈਸਲਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਜੇਠ ਦੇ ਮਹੀਨੇ ਦੀ ਆਖਰੀ ਲਾਈਨ ਵਿੱਚ ਕਰ ਦਿੱਤਾ, ਦੋ ਲਾਈਨਾਂ ਵਿੱਚ।

0: ਕਰਨ ਲੱਗੇ ਉਹ ਭਲੇ ਹੋ। ਜੇ ਕੋਈ ਆਪਣੀ ਸ਼ਕਤੀ, ਆਪਣੀ ਮਰਜ਼ੀ, ਆਪਣੀ ਸਿਆਣਪ, ਆਪਣੀ ਮਤ ਨਾਲ ਰੱਬ ਨੂੰ ਮਿਲ ਸਕਦਾ ਹੁੰਦਾ ਤੇ ਦੁਨੀਆਂ ਦੇ ਲੋਕ ਵਿਛੜ ਕੇ ਰੋਂਦੇ ਨਾ ਫਿਰਦੇ। ਦੇਵਤਿਆਂ ਦਰਸ਼ਨ ਕੇ ਤਾਈ ਦੁੱਖ ਭੂਖ ਤੀਰਥ ਸਾਰੇ ਮਿਲਣ ਵਾਸਤੇ ਹੀ ਕਰਦੇ ਰਹੇ। ਦੇਵਤਿਆਂ ਦਰਸ਼ਨ ਕੇ ਤਾਈ ਭੂਖ ਭੂਖ ਤੀਰਥ ਕੀਏ, ਜੋਦੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭਗਵੇ ਭੇਖ ਭੈ ਤੋ ਕਾਰਨ ਸਾਹਿਬਾ ਰੰਗ ਰਤੇ। ਤੇਰੇ ਦਰਸ਼ਨ ਦਿਨ ਰਾਤ ਦੌੜ ਲੱਗੀ ਹੋਈ ਸੀ ਤੇ ਸਦੀਆਂ ਤੋਂ ਲੱਗੀ ਹੋਈ ਹੈ, ਜੁਗਾਂ ਤੋਂ ਲੱਗੀ ਹੋਈ ਹੈ, ਅੱਜ ਵੀ ਲੱਗੀ ਹੋਈ ਹੈ। ਅੱਜ ਅੱਗੇ ਤੁਹਾਨੂੰ ਜ਼ਿਆਦਾ ਦੌੜ, ਇਹ ਗੱਲ ਵੱਖਰੀ ਹੈ ਕਿ ਦੌੜ ਹੈ ਪਰ ਮੰਜ਼ਿਲ ਕੋਈ ਨਹੀਂ।
1: ਦੌੜ ਅੱਜ ਵੀ
0: ਤੁਸੀਂ ਦੇਖਦੇ ਹੋ ਅੱਗੇ ਨਾਲੋਂ ਗੁਰਦੁਆਰਿਆਂ ਮੰਦਿਰਾਂ ਮਸਜਿਦਾਂ ਵਿੱਚ ਇਕੱਠ ਜ਼ਿਆਦਾ ਹੋਏ, ਕੀਰਤਨ ਦਰਬਾਰਾਂ ਦੇ ਲੜੀਆਂ ਲੜੀਆਂ ਜ਼ਿਆਦਾ ਚੱਲ ਰਹੀਆਂ, ਅੱਗੇ ਨਾਲੋਂ ਲਿਟਰੇਚਰ ਜ਼ਿਆਦਾ ਨਹੀਂ। ਹੁਣ ਤੇ ਘਰ ਬੈਠਿਆਂ ਨੂੰ ਹੀ ਧਰਮ ਦੇ ਰਾਹ ਫੀਡ ਕਰਨ ਵਾਸਤੇ ਟੀਵੀ ਚੈਨਲ ਆਪਣੀ ਆਪਣੀ ਕੋਸ਼ਿਸ਼, ਇਹਨਾਂ ਦੀ ਵੀ ਜਿੰਨੀ ਗਲਤ ਜਾਇਜ਼ ਨਜਾਇਜ਼ ਵਰਤੋਂ ਹੁੰਦੀ ਕਰੀ ਜਾਂਦੇ ਹੋ ਰਿਹਾ ਹੈ। ਗੁਰੂ ਕਹਿਣ ਲੱਗੇ ਦੌੜ ਅੱਗੇ ਨਾਲੋਂ ਜ਼ਿਆਦਾ ਲੱਗੀ, ਗੱਲ ਵੱਖਰੀ ਹੈ ਕਿ ਦੌੜਨ ਵਾਲੇ ਨੂੰ ਇਹ ਪਤਾ ਨਹੀਂ ਕਿ ਮੇਰੀ ਮੰਜ਼ਿਲ ਕਿੱਥੇ ਹੈ। ਦੌੜੀ ਜਾਂਦੇ ਗੁਰੂ ਨੇ ਖਿਆਲ ਕਹਿਣ ਲੱਗੇ ਸਦੀਆਂ ਤੋਂ ਇਹ ਦੌੜ ਲੱਗੀ ਹੋਈ ਹੈ ਫਿਰ ਵੀ ਲੋਕ ਵਿਛੜੇ ਹੋਏ। ਦੱਸੋ ਜਿੰਨੇ ਦਿਨ ਰਾਤ ਦੌੜਨ ਵਾਲੇ ਨੇ ਕੋਈ ਸੀਨੇ ਤੇ ਹੱਥ ਕਰਕੇ ਇੱਕ ਸੱਚਾਈ ਨਾਲ ਇਮਾਨਦਾਰੀ ਨਾਲ ਆਖੇ ਕਿ ਮੈਂ ਮਿਲ ਪਈ ਹਰ ਕਿਉਂ ਕਹਿੰਦਾ ਕਿਵੇਂ ਮਿਲੇ ਕਿਵੇਂ ਮਿਲੇ। ਗੁਰੂ ਨੇ ਬਾਣੀ ਵਿੱਚ ਇੱਥੇ ਅੰਦਰ ਦੀ ਭੁੱਖ ਦਾ ਤਰਜਮਾ ਕੀਤਾ ਤੇ ਕਹਿਣ ਲੱਗੇ

ਮੈਨੂੰ ਤਾਂ ਮਿਲਦਾ ਚਾਹੀਦਾ। ਲੱਗੇ ਇੱਥੋਂ ਤੱਕ ਕਿ ਮੈਂ ਆਪਣਾ ਤਨ ਜਿਹੜਾ ਤੰਦੂਰ ਬਣਾਉਣ ਲਈ ਤਿਆਰ ਹਾਂ, ਆਪਣੀਆਂ ਹੱਡੀਆਂ ਬਾਲਣ ਦੀ ਸ਼ਕਲ ਵਿੱਚ ਉਹਦੇ ਵਿੱਚ ਬਾਲਦੇ ਹਾਂ। ਜੇ ਪੈਰਾਂ ਨਾਲ ਚੱਲਦਾ ਚੱਲਦਾ ਥੱਕ ਜਾਂ ਤਾਂ ਸਿਰ ਪਰਨੇ ਤੁਰ ਪਵਾਂ, ਪਰ ਮੈਨੂੰ ਰੱਬ ਮਿਲ ਪਏ। ਤਨ ਤਪੇ ਤੰਦੂਰ ਜਿਉਂ ਬਾਲਣ ਹੱਡ ਬਲੰਨ, ਪੈਰੀ ਥੱਕਾਂ ਸਿਰ ਜੁੱਲਾਂ, ਜੇ ਮੂੰਹ ਮਿਲੀ ਮਿਲਣ ਮਿਲਣ ਦਾ ਮਸਲਾ ਹੈ। ਬਲਕਿ ਇੱਥੋਂ ਤੱਕ ਕਰ ਦਿੱਤਾ, ਖੰਭ ਵਿਕੰਦੜੇ ਜੇ ਲਹਾਂ ਕਿ ਨਾ ਸਾਵੀ ਤੋਲ, ਮੇਰੇ ਤਨ ਨੂੰ ਖੰਭ ਲੱਗ ਜਾਣ ਤੇ ਮੈਂ ਉੱਡ ਕੇ ਢੂੰਡ ਲਾਂ ਗੱਲ ਤੇ ਮਿਲਣ ਦੀ ਹੈ। ਤੇ ਸਦੀਆਂ ਤੋਂ ਬਣੀ ਹੋਈ ਹੈ, ਫਿਰ ਵਿਛੜ ਕੇ ਕਿਉਂ ਰੋ ਰਹੇ ਨੇ? ਲਓ ਇੱਕ ਮਸਲਾ। ਕਹਿਣ ਲੱਗੇ ਉਹਦਾ ਕਾਰਨ ਕੀ ਹੈ ਕਿ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਣ। ਜੇ ਆਪਣੀ ਮੱਤ ਨਾਲ ਆਪਣੀ ਸਿਆਣਪ ਨਾਲ ਰੱਬ ਮਿਲ ਸਕਦਾ ਹੋਵੇ ਤੇ ਤੂੰ ਉਹਨੂੰ ਪ੍ਰਾਪਤ ਕਰ ਸਕਦਾ ਹੋਵੇ, ਵਿਛੜ ਕੇ ਦੁਨੀਆਂ ਦੇ ਲੋਕ ਕਿਉਂ ਰੋਂਦੇ ਫਿਰਨ? ਕਹਿਣ ਲੱਗੇ ਜੀ ਕਿਵੇਂ ਮਿਲ ਸਕਦਾ? ਕਹਿਣ ਲੱਗੇ ਸਾਧੂ ਸੰਗ ਪ੍ਰਾਪਤ, ਗੁਰੂ ਦੀ ਸੰਗਤ ਵਿੱਚੋਂ ਹੀ ਪ੍ਰਾਪਤ ਹੋ ਸਕਦਾ। ਜੇ ਤੂੰ ਆਪਣੀਆਂ ਸਿਆਣਪਾਂ ਨਾਲ ਰੱਬ ਨੂੰ ਕੈਦ ਕਰਨਾ ਚਾਹੇ, ਨਹੀਂ ਹੋ ਸਕਦਾ। ਕਹਿਣ ਲੱਗੇ ਅਜੇ ਤੱਕ ਤੂੰ ਰੱਬ ਦੇ ਰਾਹਾਂ ਤੇ ਤੁਰਦਾ ਤੇ ਹੈ, ਪਰ ਆਪਣੀ ਮੱਤ ਨਾਲ। ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਬਹਾਇਆ, ਬਸਤਰ ਨਾ ਪਹਿਰੇ, ਐਨ ਕਹਿਰੇ, ਮੋਣ ਵੀ ਗੁੱਤਾ, ਕਿਉਂ ਜਾਗੇ? ਗੁਰਬਿੰਦ ਸਿੰਘ, ਕਿਉਂਕਿ ਗੁਰੂ ਵੀ ਹੋਣਾ, ਗੁਰੂ ਦੀ ਮੱਤ ਤੋਂ ਵੀ ਹੋਣਾ ਹੋ ਕੇ ਬਾਣੀ ਨਾਲੋਂ, ਬਾਣੀ ਦੀ ਅਗਵਾਈ ਨਾਲੋਂ ਟੁੱਟ ਕੇ, ਗੁਰੂ ਦੇ ਉਪਦੇਸ਼ ਨਾਲੋਂ ਟੁੱਟ ਕੇ ਆਪਣੀ ਸਿਆਣਪ ਨਾਲ ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦਾ। ਜੇ ਐਸਾ ਹੋ ਸਕਦਾ ਹੁੰਦਾ ਤੇ ਦੁਨੀਆਂ ਦੇ ਲੋਕ ਵਿਛੜਦੇ ਹੀ ਨਾ। ਗੁਰੂ ਕਹਿਣ ਲੱਗੇ

ਲੱਗੇ ਇਹ ਤਾਂ ਗੁਰੂ ਦੀ ਸੰਗਤ ਨਾਲ ਹੀ ਰੰਗ ਮਾਣਿਆ ਜਾ ਸਕਦਾ ਪ੍ਰਭੂ ਦੇ ਮਿਲਾਪ ਨਾਲ। ਕਹਿਣ ਲੱਗੇ ਜਦੋਂ ਗੁਰੂ ਸੰਗਤ ਵਿੱਚ ਆ ਕੇ ਗੁਰੂ ਦੇ ਉਪਦੇਸ਼ ਰਾਹੀਂ ਪ੍ਰਭੂ ਦਾ ਮਿਲਾਪ ਹੋਵੇਗਾ ਫਿਰ ਤੇਰੇ ਇਹ ਜੀਵਨ ਦੀ ਸ਼ਾਖਾ ਰੰਗਾਵਲੀ ਹਰਿਆਵਲੀ ਹੋ ਜਾਏਗੀ। ਤੇ ਫਿਰ ਆਖਰੀ ਲਾਈਨ ਤੇ ਸੱਜੂ ਨੇ ਆਖਿਆ ਕਹਿਣ ਲੱਗੇ

ਜਿਹੜਾ ਰੰਗੀਲਾ ਹੈ ਉਸਦਾ ਧਨੀ ਭਾਵ ਉਸਦਾ ਮਾਲਕ ਹੋਏਗਾ ਕਿ ਜਿਸ ਦੇ ਭਾਗਾਂ ਦੇ ਲੇਖ ਮਹਾਨ ਹੋਣਗੇ ਉਹਨਾਂ ਦੀ ਅਵਸਥਾ ਉੱਚੀ ਹੋਏਗੀ ਪਰ ਇਸ ਸਾਰੀ ਚੀਜ਼ ਦਾ ਸਾਧਨ ਬਣੇਗਾ ਸਾਧੂ ਸੰਗ ਪ੍ਰਾਪਤ ਤੇ ਗੁਰੂ ਦੀ ਸੰਗਤ ਦਾ ਮਿਲਾਪ ਗੁਰੂ ਆਖਣ ਲੱਗੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਮ੍ਰਿਤ ਬਾਣੀ ਹਰ ਹਰ ਤੇਰੀ